ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਅੱਜ ਦਿਨ ਮੰਗਲਵਾਰ ਸੰਵਤ 1948 ਈਸਵੀ ਦੇ ਭਾਦੋ ਮਹੀਨੇ ਦੀ ਅੱਜ 24 ਤਾਰੀਖ ਤੇ ਈਸਵੀ ਸੰਨ 2026 ਸਤੰਬਰ ਮਹੀਨੇ ਦੀ ਅੱਜ 15 ਤਾਰੀਖ ਏ। ਸਾਡੀ ਸਟੋਰੀ ਦੀ ਕੜੀ ਮੁਤਾਬਕ ਸਮਾਂ ਹੋ ਗਿਆ 5:58 ਤੇ 25 ਸਕਿੰਟ ਦਾ। ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੇ ਇਸ ਪ੍ਰਸਾਰਣ ਸਭਾ ਵਿੱਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਏ।

ਐਫ ਐਮ ਬੈਂਡ 101.1 ਮੈਗਾ ਹਰਸ਼ 'ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਔਰ 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਆਓ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਅਤੇ ਅੱਜ ਦੋਸਤੋ ਸੱਜਰੀ ਸਵੇਰ ਤਹਿਤ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਦਾ ਅਚੀਵਰਸ। 8 ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲਟਿਨ, 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ ਤੇ ਆਕਾਸ਼ਵਾਣੀ ਐਫ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ, ਅਤੇ ਤੁਸੀਂ ਸੁਣੋਗੇ ਪੰਜਾਬੀ ਫਿਲਮੀ ਸੰਗੀਤ। 9 ਰਿਲੇਅ ਕਰਾਂਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9 ਸੁਣੋਗੇ ਪ੍ਰੋਗਰਾਮ ਚਿੱਤਰ ਲੋਕ, ਅਤੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। 10 ਆਕਾਸ਼ਵਾਣੀ ਐਫ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਗੀਤ ਪਿਟਾਰਾ, ਅਤੇ ਤੁਹਾਡੀ ਨਜ਼ਰ ਕਰਾਂਗੇ ਪੁਰਾਣੇ ਹਿੰਦੀ ਫਿਲਮੀ ਗੀਤ। 11 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਔਰ 11:05 ਤੇ ਰਿਲੇਅ ਕਰਾਂਗੇ ਐਫ ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ।

12 ਵਜੇ ਲਿਖ ਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12 ਵਜ ਕੇ 5 ਮਿੰਟ ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 12 ਵਜ ਕੇ 10 ਮਿੰਟ ਤੇ ਆਕਾਸ਼ਵਾਣੀ FM ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ। 12 ਵਜ ਕੇ 30 ਮਿੰਟ ਤੇ ਸਾਡੀਆਂ ਭੈਣਾਂ ਦਾ ਪ੍ਰੋਗਰਾਮ ਰਹੇਗਾ ਸਾਥੀਓ, ਘਰ ਪਰਿਵਾਰ ਅਤੇ ਸਿਲਸਿਲਾ ਰਹੇਗਾ। ਸਾਡਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਮਹਿਮਾਨ ਹੋਣਗੇ ਉੱਗੇ ਚਿੱਤਰਕਾਰ ਕੇਵਲ ਕ੍ਰਿਸ਼ਨ ਜੀ, ਅਤੇ ਨਾਲ ਗੱਲਬਾਤ ਕਰਨਗੇ ਸੰਦੀਪ ਸ਼ੇਰਗਿੱਲ। 1 ਵੱਜ ਕੇ 10 ਮਿੰਟ 'ਤੇ ਲਿਖ ਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1 ਵੱਜ ਕੇ 15 ਮਿੰਟ 'ਤੇ ਆਕਾਸ਼ਵਾਣੀ FM ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੁਖੀ, ਆਧਾਰਿਤ ਹੋਏਗਾ ਤੁਹਾਡੇ ਖਤਾਂ ਦੇ ਉੱਪਰ ਅਤੇ ਲਾਈਵ ਫੋਨ ਰਹੇਗਾ ਜੀ। 2 ਵਜੇ ਲਿਖ ਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2 ਵੱਜ ਕੇ 15 ਮਿੰਟ 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2 ਵੱਜ ਕੇ 30 ਮਿੰਟ 'ਤੇ ਆਕਾਸ਼ਵਾਣੀ FM ਬਠਿੰਡਾ ਫਿਰ ਤੁਹਾਡੇ ਵਿਹੜੇ ਵਿੱਚ ਰਹੇਗਾ ਪ੍ਰੋਗਰਾਮ ਸੁਰੀਲੀ ਤੋਂ ਪਹਿਲ ਲੈ ਕੇ। ਤਿੰਨ ਵਜੇ ਲਿਖ ਰਾਂਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ 3 ਵਜੇ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਅਤੇ 4 ਵਜੇ ਪ੍ਰੋਗਰਾਮ ਆਚ ਕੇ ਮਹਿਮਾਨ। 5 ਵਜੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਸਾਡੇ ਕਿਸਾਨ ਵੀਰਾਂ ਅਤੇ ਭੈਣਾਂ ਦਾ ਪ੍ਰੋਗਰਾਮ ਕਿਸਾਨ ਬਾਣੀ ਵਿਚ ਰਹੇਗਾ ਸਾਥੀਓ। ਘਰੇਲੂ ਬਗੀਚੇ ਵਿੱਚ ਸਬਜ਼ੀਆਂ ਦੀ ਕਾਸ਼ਤ ਐਕਸਪਰਟ ਡਾਕਟਰ ਸਾਡੇ ਨਾਲ ਹੋਣਗੇ ਜੀ ਪ੍ਰਕਾਸ਼ ਮਹੱਲਾ, ਅਤੇ ਨਾਲ ਗੱਲਬਾਤ ਕਰਨਗੇ ਕੁਲਵਿੰਦਰ ਸਿੰਘ ਚਾਨੀ। 5 ਵੱਜ ਕੇ 30 ਮਿੰਟ 'ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਸਿਲਸਿਲਾ ਰਹੇਗਾ ਸਾਥੀਓ ਹਰ ਅਕਾਲ ਉਸਤਤ ਦੇ ਤਹਿਤ। ਇੱਕ ਵਿਸ਼ੇਸ਼ ਸਾਡਾ ਸਿਲਸਿਲਾ ਰਹੇਗਾ ਜੀ ਸ੍ਰੀ ਮਦ ਭਗਵਤ ਗੀਤਾ ਯਥਾਰੂਪ, ਵਾਚਕ ਤੇ ਸੰਪਾਦਨ ਮਮਤਾ ਅਰੋੜਾ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਛੇ ਵੱਜ ਕੇ 20 ਮਿੰਟ ਲਈ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6 ਵੱਜ ਕੇ 30 ਮਿੰਟ 'ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਤੁਸੀਂ ਆਨੰਦ ਮਾਣੋਗੇ ਸਾਡੇ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਬਾਣੀ। 7 ਵਜੇ ਪ੍ਰੋਗਰਾਮ ਰਹੇਗਾ ਸ਼ਾਮ ਸੁਹਾਣੀ ਦਾ। 7 ਵੱਜ ਕੇ 30 ਮਿੰਟ 'ਤੇ ਪੰਜਾਬੀ ਵਿੱਚ ਖਬਰਾਂ ਰਹਿਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7 ਵੱਜ ਕੇ 40 ਮਿੰਟ 'ਤੇ ਸਾਥੀ ਪ੍ਰੋਗਰਾਮ ਸ਼ਾਮ ਸੁਹਾਣੀ ਉਸੇ ਤਰ੍ਹਾਂ ਜਾਰੀ ਰਹੇਗਾ। 8 ਵਜੇ ਰੇਖ ਰਾਂਗੇ ਸਾਡਾ ਇੱਕ ਵਿਸ਼ੇਸ਼ ਸਪੋਂਸਰ ਪ੍ਰੋਗਰਾਮ ਉਮੰਗ ਬਾਈ NCERT ਭਾਗ 1372। 8 ਵੱਜ ਕੇ 30 ਮਿੰਟ 'ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਚ ਪਾਣੀਆਂ ਦੇ ਗੀਤ ਦਾ।

8 ਵਜ ਕੇ 45 ਮਿੰਟ ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਸਮਾਚਾਰ ਸੰਧਿਆ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9 ਵਜ ਕੇ 15 ਮਿੰਟ ਰਿਲੇ ਕਰਾਂਗੇ ਵਿਵਧ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ 9 ਵਜ ਕੇ 15 ਮਿੰਟ ਤੇ ਸੁਣੋਗੇ ਪ੍ਰੋਗਰਾਮ ਆਪ ਕੇ ਲੀਏ। 9 ਵਜ ਕੇ 30 ਮਿੰਟ ਤੇ ਪ੍ਰੋਗਰਾਮ ਛਾਇਆ ਗੀਤ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ, ਔਰ 10 ਵਜ ਕੇ 30 ਮਿੰਟ ਤੇ ਸਾਥੀ ਪ੍ਰੋਗਰਾਮ ਰਹੇਗਾ ਢਲਤੀ ਜਾਏ ਰਾਤ, ਔਰ ਇਸੇ ਤਹਿਤ 11 ਵਜੇ ਸਾਡੀ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸਨ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾ ਹਰਟਜ਼ ਤੇ। ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਸ਼ਬਦ ਸਰਵਣ ਕਰ ਰਹੇ ਸੀ ਭਾਈ ਦਵਿੰਦਰ ਸਿੰਘ ਸੋਢੀ ਹੋਰਾਂ ਦੀ ਆਵਾਜ਼ ਦੇ ਵਿੱਚ। ਤਿਆ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਸਤਿੰਦਰ ਬੀਰ ਸਿੰਘ ਰਾਗੀ ਹੋਰਾਂ ਦੀ ਆਵਾਜ਼ ਦੇ ਵਿੱਚ।

ਸਮਾਂ ਦੋਸਤੋ 6:43 ਤੇ 32 ਸਕਿੰਟ ਦਾ ਜੀ। ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਤਿਉਂ ਸੁਣਦੇ ਹਾਂ ਹਰੀਹਰਨ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਭਗਤੀ ਰਚਨਾ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਸ ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 7:14 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

हाय फ्रेंड्स, आदाब, नमस्ते, सत श्री अकाल एंड गुड मॉर्निंग। स्वागत है आप सब दा प्रोग्राम सजरी सवेर दे विच। सो जी, करते हैं प्रोग्राम दी शुरुआत थॉट ऑफ द डे यानी कि अज दे इस विचार दे नाल। दोस्तों, सियाने कहंदे ने कि छोटी खुशियां दी कदर करो, यह साडी जिंदगी नूं खूबसूरत बनाउंदियां ने। बिल्कुल, सानू अपने जिंदगी दे छोटे छोटे पलां, साधारण चीजां ते रोजाना दे छोटे छोटे सुखां विच खुशी लभनी चाहीदी है, ना कि सिर्फ किसे वड्डी सफलता जां फिर वड्डी चीज दा इंतजार करना चाहीदा है। अपने परिवार दे जीआं नाल मिल के चाह पीना, यारां दोस्तां संग कुछ समां बिताउणा ਅਤੇ ਸਬਰ ਸੰਤੋਖ ਵਿੱਚ ਰਹਿ ਕੇ ਅਸੀਂ ਜ਼ਿੰਦਗੀ ਦੀ ਖੂਬਸੂਰਤੀ ਨੂੰ ਮਹਿਸੂਸ ਕਰ ਸਕਦੇ ਹਾਂ। ਵਰਤਮਾਨ ਸਮੇਂ ਵਿੱਚ ਬਿਤਾਏ ਖੁਸ਼ਨੁਮਾ ਪਲ ਔਰ ਵਰਤਮਾਨ ਵਿੱਚ ਹੀ ਜੀਣ ਦੀ ਕਲਾ ਸਾਨੂੰ ਮਾਨਸਿਕ ਸ਼ਾਂਤੀ ਦਿੰਦੀ ਹੈ। ਛੋਟੀ ਛੋਟੀ ਖੁਸ਼ੀਆਂ ਹਰ ਰੋਜ਼ ਸਾਡੇ ਸਾਹਮਣੇ ਆਉਂਦੀਆਂ ਨੇ, ਪਰ ਅਸੀਂ ਇਹਨਾਂ ਪਲਾਂ ਨੂੰ ਜੀ ਕੇ ਆਪਣੀ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹਾਂ। ਸੋ ਦੋਸਤੋ, ਛੋਟੀ ਛੋਟੀ ਖੁਸ਼ੀਆਂ ਦੀ ਹਮੇਸ਼ਾ ਕਦਰ ਕਰੋ।

ਬਿਲਕੁਲ ਸਾਥੀਓ, ਬੀਤੇ ਹੋਏ ਪਲ, ਬੀਤੇ ਹੋਏ ਸਮੇਂ ਦੇ ਨਾਲ ਜੁੜੀਆਂ ਯਾਦਾਂ, ਖੂਬਸੂਰਤ ਯਾਦਾਂ ਸਾਡੀ ਜ਼ਿੰਦਗੀ ਦੇ ਸਫ਼ਰ ਵਿੱਚ ਨਾਲ ਨਾਲ ਚੱਲਦੀਆਂ ਨੇ। ਫਿਲਹਾਲ ਜੀ ਸ਼ੁਰੂ ਹੋ ਚੁੱਕਿਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਸਫ਼ਰ, ਔਰ ਅੱਜ ਦੇ ਇਸ ਪ੍ਰੋਗਰਾਮ ਦੇ ਸਫ਼ਰ ਵਿੱਚ ਸਾਡਾ ਹਫ਼ਤਾਵਾਰੀ ਸਿਲਸਿਲਾ ਰਹੇਗਾ ਸਾਥੀਓ ਦਾ ਅਚੀਵਰ, ਅਤੇ ਅੱਜ ਸਟੂਡੀਓ ਵਿੱਚ ਖਾਸ ਤੌਰ 'ਤੇ ਸਾਡੇ ਮਹਿਮਾਨ ਹੋਣਗੇ ਇੰਟਰਨੈਸ਼ਨਲ ਹਾਕੀ ਪਲੇਅਰ ਯੰਗਸਟਰ ਰਸ਼ਮੀਨ ਕੌਰ, ਜੋ ਕਿ ਪਿਛਲੇ ਦਿਨੀ ਜਪਾਨ 'ਚ ਹੋਈਆਂ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਆਉਣਗੇ। ਜਾਣਾਂਗੇ ਉਹਨਾਂ ਦੇ ਇਸ ਸਫਲਤਾ ਦੀ ਕਹਾਣੀ ਉਹਨਾਂ ਦੀ ਹੀ ਜ਼ਬਾਨੀ। ਅੱਜ ਦੇ ਦਿਨ ਯਾਨੀ ਕਿ 15 ਸਤੰਬਰ ਦੇ ਇਤਿਹਾਸ ਦੇ ਪੰਨਿਆਂ 'ਤੇ ਵੀ ਨਜ਼ਰ ਮਾਰਾਂਗੇ, ਔਰ ਤੁਹਾਡੀ ਚਾਹ ਦੀਆਂ ਚੁਸਕੀਆਂ ਦੇ ਨਾਲ ਸਾਥੀਓ ਤਾਜ਼ਾ ਤਰੀਨ ਅਖਬਾਰੀ ਸੁਰਖੀਆਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਰਹਿਣਗੀਆਂ। ਸੋ ਫਿਰ ਬਣੇ ਰਹੋ 101.1 ਮੈਗਾਹਰਟਜ਼ ਤੇ ਆਪਣੇ ਰੇਡੀਓ ਦੋਸਤ ਆਰ ਜੇ ਪਵਨ ਦੇ ਨਾਲ। ਕਰਦੇ ਹਾਂ ਜੀ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਆਕਾਸ਼ਵਾਣੀ FM ਬਠਿੰਡਾ 101.1 MHz ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ

ਸਮਾਂ ਸਾਥੀਓ 7:14 ਤੇ 35 ਸਕਿੰਟ ਦੇ ਜੀ ਆਕਾਸ਼ਵਾਣੀ FM ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਸਫ਼ਰ। ਔਰ ਪ੍ਰੋਗਰਾਮ ਦੌਰਾਨ ਅੱਜ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ, ਤੁਹਾਡਾ ਆਪਣਾ RJ ਪਵਨ। ਬਿਲਕੁਲ ਦੋਸਤੋ, ਮੈਨੂੰ ਉਮੀਦ ਹੈ ਕਿ ਹੁਣ ਤੱਕ ਸਾਡੇ ਬਹੁਤ ਸਾਰੇ ਯਾਰ ਦੋਸਤ ਮਿੱਤਰ ਆਪਣੇ ਉਹਨਾਂ ਨੇ ਬਿਸਤਰੇ ਛੱਡ ਦਿੱਤੇ ਹੋਣਗੇ, ਔਰ ਕਈਆਂ ਨੇ ਆਪਣੇ ਜਿਹੜੇ ਰੂਟੀਨ ਵਾਲੇ ਕੰਮ ਹੈ ਸਾਥੀਓ ਉਹ ਵੀ ਸ਼ੁਰੂ ਕਰ ਦਿੱਤੇ ਹੋਣੇ, ਔਰ ਬਹੁਤ ਸਾਰੇ ਮੇਰੇ ਇਸ ਵਕਤ ਯਾਰ ਦੋਸਤ ਮਿੱਤਰ ਚਾਹ ਦੀਆਂ ਚੁਸਕੀਆਂ ਦਾ ਵੀ ਆਨੰਦ ਲੈ ਰਹੇ ਹੋਣਗੇ, ਔਰ ਬਹੁਤ ਸਾਡੇ ਦੋਸਤ ਮਿੱਤਰ ਇਸ ਵਕਤ ਸਵੇਰ ਦੀ ਸੈਰ ਦਾ ਵੀ ਆਨੰਦ ਲੈ ਰਹੇ ਹੋਣਗੇ। ਬਿਲਕੁਲ ਸਾਥੀਓ, ਤੁਹਾਡੇ ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਆਕਾਸ਼ਵਾਣੀ FM ਬਠਿੰਡਾ ਵੀ ਤੁਹਾਡੇ ਹਮੇਸ਼ਾ ਨਾਲ ਚੱਲਦਾ ਹੈ। ਦੋਸਤੋ, ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਤਾਰੀਕਾਂ, ਬਹੁਤ ਸਾਰੇ ਦਿਨ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਜੋ ਕਿ ਇਤਿਹਾਸ ਬਣ ਜਾਂਦੇ ਨੇ। ਸੋ ਜੀ, ਜੇ ਮੈਂ ਗੱਲ ਕਰਾਂ ਅੱਜ ਦੇ ਖਾਸ ਦਿਨਾਂ ਦੀ ਯਾਨੀ ਕਿ 15 ਸਤੰਬਰ ਦੇ ਇਤਿਹਾਸ ਦੀ, ਤਾਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ

ਨੇ 15 ਸਤੰਬਰ ਦੇ ਇਤਿਹਾਸ ਦੇ ਵਿੱਚ ਉਹ ਇਸ ਇਤਿਹਾਸਕ ਦੇ ਪੰਨੇ ਤੇ ਜੁੜੀਆਂ ਹੋਈਆਂ ਨੇ। ਗੱਲ ਕਰਦੇ ਹਾਂ ਸਾਥੀਓ 1821 ਦੀ। ਜੀ ਹਾਂ, 15 ਸਤੰਬਰ 1821 ਬਿਲਕੁਲ ਜੀ। ਕੋਸਟਾ ਰੀਕਾ, ਐਲ ਸਾਲਵਾਡੋਰ, ਗੁਆਇਲਾਮਾ, ਹੈਂਡਰੋਸ ਅਤੇ ਨਿਕਾਰਗੁਆ ਨੇ ਸਪੇਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ ਤੇ ਸਾਥੀਓ ਉਹ ਦਿਨ ਸੀ ਅੱਜ ਦਾ ਹੀ, ਯਾਨੀ ਕਿ 15 ਸਤੰਬਰ 1821। ਜੇ ਗੱਲ ਕਰੀਏ 1916 ਦੀ, ਜੀ ਹਾਂ 15 ਸਤੰਬਰ 1916 ਦੇ ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਫੌਜ ਨੇ ਪਹਿਲੀ ਵਾਰ ਟੈਂਕਾਂ ਦੀ ਵਰਤੋਂ ਸੋਮ ਦੀ ਲੜਾਈ ਵਿੱਚ ਕੀਤੀ ਸੀ। ਸਾਥੀਓ 1947 ਦੇ ਵਿੱਚ, 15 ਸਤੰਬਰ 1947 ਦੀ ਜੇ ਮੈਂ ਗੱਲ ਕਰਾਂ ਤਾਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਰਿਆਸਤਾਂ ਦੇ ਭਾਰਤ ਨਾਲ ਏਕੀਕਰਨ ਦੀ ਜਿਹੜੀ ਪ੍ਰਕਿਰਿਆ ਸੀ ਉਹ ਤੇਜ਼ ਹੋ ਰਹੀ ਸੀ। ਉਹ ਸਾਥੀਓ ਅੱਜ ਇੱਕ ਹੋਰ ਜਿਹੜਾ ਦਿਨ ਮਨਾਇਆ ਜਾਂਦਾ ਹੈ ਉਹ ਹੈ ਜੀ ਇੰਜੀਨੀਅਰ ਡੇ। ਜੀ ਹਾਂ, 15 ਸਤੰਬਰ 1959 ਨੂੰ ਭਾਰਤ ਵਿੱਚ ਇੰਜੀਨੀਅਰ ਡੇ ਮਨਾਇਆ ਜਾਣਾ ਹੈ ਤੇ ਇਹ ਮਨਾਇਆ ਜਾਂਦਾ ਹੈ ਤੇ ਇਹ ਮਹਾਨ ਇੰਜੀਨੀਅਰ ਸਰ ਐਮ ਵਿਸ਼ਵਸ ਰਿਆ ਦੀ ਜਨਮ ਵਰੇਗੰਢ ਤੇ ਮਨਾਇਆ ਜਾਂਦਾ ਹੈ।

ਇਸੇ ਤਰ੍ਹਾਂ ਦੋਸਤੋ ਸੋਨਲਬੇਨ ਪਟੇਲ, ਜੀ ਹਾਂ, ਭਾਰਤ ਦੀ ਪੈਰਾ ਟੇਬਲ ਟੈਨਿਸ ਖਿਡਾਰੀ, ਇਹਨਾਂ ਦਾ ਵੀ ਜਨਮ ਹੋਇਆ ਸਾਥੀਓ ਅੱਜ ਹੀ ਦਿਨ, ਯਾਨੀ ਕਿ 15 ਸਤੰਬਰ 1987। ਸੋ ਜੀ, ਅੱਜ ਜਿੰਨਾ ਵੀ ਮੇਰੇ ਯਾਰ ਦੋਸਤ ਮਿੱਤਰਾਂ ਦਾ ਜਨਮ ਦਿਨ ਹੈ, ਉਹਨਾਂ ਨੂੰ ਆਕਾਸ਼ਵਾਣੀ FM ਬਠਿੰਡਾ ਦੇ ਪਰਿਵਾਰ ਵੱਲੋਂ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਜੋ ਬਣੇ ਰਹੋ ਜੀ 101.1 MHz ਤੇ, ਆਕਾਸ਼ਵਾਣੀ FM ਬਠਿੰਡਾ ਤੇ ਜਾਰੀ ਹੈ ਸਾਥੀਓ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ।

ਬਿਲਕੁਲ ਸਾਥੀਓ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਤੇ ਮੋਬਾਈਲ ਤੇ ਵੀ ਸਮਾਂ ਮਿਲਾ ਸਕਦੇ ਹੋ ਜੀ, 7:26 ਤੇ 9 ਸਕਿੰਟ ਦਾ ਜੀ। ਆਕਾਸ਼ਵਾਣੀ FM ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ। ਇਸ ਸਫ਼ਰ ਸੋ ਜੀ ਵਧਦੇ ਹਾਂ ਸਾਡੇ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵੱਲ, ਅਗਲੇ ਭਾਗ ਵੱਲ, ਜਿਸ ਦਾ ਇੰਤਜ਼ਾਰ ਤੁਹਾਨੂੰ ਸਾਰਿਆਂ ਨੂੰ ਹੈ ਸਾਥੀਓ, ਤੇ ਉਹ ਹੈ ਸਾਡੇ ਹਫ਼ਤਾਵਾਰੀ ਸਿਲਸਿਲਾ ਦਾ ਅਚੀਵਰਸ ਦਾ। ਔਰ ਅੱਜ ਦੇ ਇਸ ਅੰਕ ਵਿੱਚ ਸਾਥੀਓ ਸਾਡੇ ਸਟੂਡੀਓ ਵਿੱਚ ਮਹਿਮਾਨ ਨੇ, ਉਹ ਇੱਕ ਨੌਜਵਾਨ ਖਿਡਾਰਨ ਜਿਸਨੇ ਬਹੁਤ ਹੀ ਛੋਟੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਨੇ। ਜੇ ਮੈਂ ਉਹਨਾਂ ਦੇ ਕੈਰੀਅਰ 'ਤੇ ਥੋੜ੍ਹਾ ਜਿਹਾ ਨਜ਼ਰ ਮਾਰਾਂ ਤਾਂ ਇਸ ਖਿਡਾਰਨ ਨੇ ਸਾਲ 2024 ਦੇ ਵਿੱਚ ਆਪਣੀ ਖੇਡ ਹਾਕੀ ਦੇ ਵਿੱਚ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਇਸ ਤਰ੍ਹਾਂ ਅੰਡਰ 14 ਅਤੇ ਅੰਡਰ 17 ਦੇ ਵਿੱਚ ਉਹਨਾਂ ਨੇ ਹਾਕੀ ਦੀ ਟੀਮ 'ਚ ਆਪਣਾ ਨਾਂ ਦਰਜ ਕਰਵਾਇਆ। ਕੜੀ ਮਿਹਨਤ, ਲਗਨ ਅਤੇ ਹਾਕੀ ਪ੍ਰਤੀ ਖੇਡ ਦੀ ਭਾਵਨਾ ਰੱਖਦੇ ਹੋਏ ਨੈਸ਼ਨਲ ਲੈਵਲ 'ਤੇ ਕਈ ਮੈਡਲ ਆਪਣੇ ਨਾਂ ਕੀਤੇ। ਆਪਣੇ ਇਸ ਸਫਲਤਾ ਦੇ ਸਫ਼ਰ ਨੂੰ ਅੱਗੇ ਲਿਜਾਂਦੇ ਹੋਏ ਇਸੇ ਸਾਲ 2026 ਦੇ ਵਿੱਚ ਜਪਾਨ ਵਿੱਚ ਹੋਈ ਏਸ਼ੀਅਨ ਖੇਡਾਂ ਵਿੱਚ ਭਾਰਤ ਦੀ ਹਾਕੀ ਦੀ ਟੀਮ ਦੀ ਉਸਨੇ ਅਗਵਾਈ ਕੀਤੀ, ਜੋ ਕਿ ਸਾਡੇ ਸਾਰੇ ਪੰਜਾਬੀਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਸੋ ਮੇਰੀ ਮੁਰਾਦ ਹੈ ਸਾਡੇ ਇਸ ਪੰਜਾਬ ਦੀ ਧੀ, ਬੜੀ ਹੀ ਮਿਹਨਤੀ ਖਿਡਾਰੀ, ਹਾਕੀ ਦੀ ਇੰਟਰਨੈਸ਼ਨਲ ਪਲੇਅਰ ਰਸ਼ਮੀਨ ਕੌਰ ਤੋਂ ਸੁਣਦੇ ਹਾਂ ਉਹਨਾਂ ਦੇ ਇਸ ਸਫ਼ਰ ਦੀ ਕਹਾਣੀ, ਉਹਨਾਂ ਦੀ ਹੀ ਜ਼ੁਬਾਨੀ।

0: ਰਸ਼ਮਿਨ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਰਜਰੀ ਸਵੇਰ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਸਰ ਤੁਹਾਡਾ।
0: ਰਸ਼ਮਿਨ, ਵੈਸੇ ਤੁਹਾਨੂੰ ਦੇਖ ਕੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਤੁਸੀਂ ਇੰਟਰਨੈਸ਼ਨਲ ਲੈਵਲ ਤੱਕ ਜਾ ਕੇ ਖੇਡ ਸਕਦੇ ਹੋ, ਕਿਉਂਕਿ ਬਹੁਤ ਹੀ ਛੋਟੀ ਉਮਰੇ ਇਸ ਤਰ੍ਹਾਂ ਦੀਆਂ ਮੱਲਾਂ ਮਾਰਨੀਆਂ ਵਾਕਿਆ 'ਚ ਹੀ ਬਹੁਤ ਇੱਕ ਵਿਲੱਖਣ ਜਿਹਾ ਕੰਮ ਹੈ। ਸੋ ਸਭ ਤੋਂ ਪਹਿਲਾਂ ਮੈਂ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਵੱਲੋਂ, ਸਾਡੇ ਸਟੇਸ਼ਨ ਡਾਇਰੈਕਟਰ ਬਲਜੀਤ ਸ਼ਰਮਾ ਜੀ ਵੱਲੋਂ ਅਤੇ ਸਾਡੀ ਟੈਕਨੀਕਲ ਟੀਮ ਵੱਲੋਂ ਵੀ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ, ਮੁਬਾਰਕਾਂ ਦਿੰਦਾ ਕਿ ਤੁਸੀਂ ਸਾਡੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਸੋ ਰਸ਼ਮੀਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਕਿ ਹਾਕੀ ਨਾਲ ਜੁੜਨ ਦਾ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ?
1: ਸਰ ਮੇਰੀ ਇਹ ਜਰਨੀ 6th class ਤੋਂ ਸਟਾਰਟ ਹੋਈ ਸੀ।
0: ਜੀ,
1: ਮੈਂ ਇਹ ਸਕੂਲ 'ਚ ਗੇਮ ਸ਼ੁਰੂ ਕੀਤੀ ਸੀ ਅਤੇ ਇਸ ਤੋਂ ਬਾਅਦ ਮੈਂ ਮੇਰੇ ਗਰਾਊਂਡ ਸ਼ਹਿਰ ਲੋਕਲ ਫਿਰੋਜ਼ਪੁਰ ਦੇ ਵਿੱਚ ਜੁਆਇਨ ਕੀਤਾ ਪ੍ਰੈਕਟਿਸ ਵਾਸਤੇ। ਫਿਰ ਉਸ ਤੋਂ ਸਾਲ ਬਾਅਦ ਮੇਰੀ ਸਿਲੈਕਸ਼ਨ ਹੋ ਗਈ PS Hockey ਅਕੈਡਮੀ ਬਠਿੰਡਾ 'ਚ। ਮੈਂ ਹੁਣ 3 ਸਾਲ ਤੋਂ ਇੱਥੇ ਖੇਡ ਰਹੀ ਹਾਂ ਰਾਜਵੰਤ ਸਿੰਘ ਦੇ ਅੰਡਰ।
0: ਬਿਲਕੁਲ, ਬੜੀ ਵਧੀਆ ਗੱਲ ਹੈ ਕਿ ਤੁਸੀਂ ਮਤਲਬ ਛੋਟੀ ਉਮਰੇ ਯਾਨੀ ਕਿ 6th class ਤੋਂ ਹੀ ਜਿਹੜੀ ਹਾਕੀ ਖੇਡਣਾ ਉਹ ਸ਼ੁਰੂ ਕਰ ਦਿੱਤਾ। ਸੋ ਬਚਪਨ ਵਿੱਚ ਰਸ਼ਮੀਨ ਜੀ, ਜਦੋਂ ਅਸੀਂ ਥੋੜ੍ਹਾ ਜਿਹਾ ਅੱਗੇ ਵੱਧਦੇ ਹਾਂ ਤਾਂ ਬਹੁਤ ਸਾਰੀਆਂ ਹੋਰ ਵੀ ਦਿਮਾਗ ਦੇ ਵਿੱਚ ਖੁਆਇਸ਼ਾਂ ਚੱਲਦੀਆਂ ਨੇ, ਅਸੀਂ ਆਹ ਬਣਨਾ, ਆਹ ਚੀਜ਼ ਕਰਨੀ ਹੈ। ਸੋ ਜਿਹੜਾ ਹਾਕੀ ਖੇਡਣ ਲਈ ਹੀ ਸਭ ਤੋਂ ਜ਼ਿਆਦਾ ਤੁਹਾਨੂੰ ਕਿਸ ਨੇ ਪ੍ਰੇਰਿਆ ਕਿ ਹਾਕੀ ਹੀ ਤੁਹਾਡੇ ਲਈ ਸਭ ਤੋਂ ਵਧੀਆ?
1: ਮੈਨੂੰ ਸਰ ਮੇਰੇ ਪੇਰੈਂਟਸ ਨੇ ਬਹੁਤ ਸਪੋਰਟ ਕੀਤੀ ਹੈ।
0: ਓਕੇ,
1: ਹਾਂਜੀ, ਜੇ ਉਹ ਮੈਨੂੰ ਸਪੋਰਟ ਨਾ ਕਰਦੇ ਤਾਂ ਅੱਜ ਮੈਂ ਹਾਕੀ ਸਟਾਰਟ ਹੀ ਨਹੀਂ ਕੀਤੀ ਹੁੰਦੀ। ਉਹਨਾਂ ਦੇ ਕਰਕੇ ਮੈਂ ਗੇਮ ਸਟਾਰਟ ਕੀਤੀ ਹੈ।
0: ਓਕੇ, ਆਪਣੇ ਯਾਦਗਾਰੀ ਰਸ਼ਮੀਨ ਜੀ, ਤੁਹਾਡਾ ਕੋਈ ਯਾਦਗਾਰੀ ਇਸ ਤਰ੍ਹਾਂ ਦੀ ਮੂਵਮੈਂਟ, ਇਸ ਤਰ੍ਹਾਂ ਮੈਚ ਜੋ ਤੁਹਾਨੂੰ ਅੱਜ ਵੀ ਹੁਣ ਵੀ ਯਾਦ ਹੈ?
1: ਸਰ ਸਾਡਾ 3rd bronze medal ਲਈ ਮੈਚ ਸੀ ਜੋ ਇੰਡੀਆ ਵਰਸਿਸ ਕੋਰੀਆ ਦਾ,
0: ਓਕੇ,
1: ਉਹ ਮੈਚ।
0: ਜੀ, ਮਤਲਬ ਉਹ ਮੈਚ ਤੁਹਾਨੂੰ ਹੁਣ ਵੀ ਯਾਦ ਹੈ?
1: ਹਾਂਜੀ,
0: ਜਦੋਂ ਵੀ ਤੁਸੀਂ ਉਸ ਮੈਚ ਨੂੰ ਯਾਦ ਕਰਦੇ ਹੋ ਤੇ ਮਤਲਬ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ। ਓਕੇ, ਸੋ ਕੀ ਖਾਸ ਗੱਲ ਸੀ ਰਸ਼ਮੀਨ ਜੀ ਉਸ ਮੈਚ ਦੇ ਵਿੱਚ?
1: ਉਸ ਮੈਚ 'ਚ ਸਰ ਉਹ ਸਾਡੇ ਵਾਸਤੇ ਬਹੁਤ ਵਧੀਆ ਮੌਕਾ ਸੀ ਕਿ ਅਸੀਂ ਇੱਕ ਮੈਡਲ ਲੈ ਸਕਦੇ ਹਾਂ, ਤਾਂ ਅਸੀਂ ਉਸ ਮੈਚ ਦੇ ਵਿੱਚ ਇੱਕ ਟੀਮ ਹੋ ਕੇ ਖੇਡੇ, ਬਹੁਤ ਵਧੀਆ ਖੇਡੇ। ਜੋ ਗਲਤੀਆਂ ਅਸੀਂ ਕੀਤੀਆਂ ਸੀ ਉਹਨਾਂ ਨੂੰ ਕਵਰ ਕਰਕੇ ਖੇਡੇ ਅਤੇ ਅਸੀਂ ਮੈਡਲ ਪ੍ਰਾਪਤ।
0: ਰਸ਼ਮੀਨ, ਜਦੋਂ ਪਹਿਲੀ ਵਾਰ ਭਾਰਤੀ ਟੀਮ ਦੀ ਜਰਸੀ ਪਹਿਨਣ ਦਾ ਤੁਹਾਨੂੰ ਮੌਕਾ ਮਿਲਿਆ, ਉਸ ਸਮੇਂ ਤੁਹਾਡੀਆਂ ਭਾਵਨਾਵਾਂ ਕਿਸ ਤਰ੍ਹਾਂ ਸੀ? ਕਿਸ ਤਰ੍ਹਾਂ ਲੱਗਿਆ ਕਿ ਮੈਂ ਅੱਜ ਭਾਰਤ ਦੀ ਇਹ ਡਰੈਸ ਪਾਈ ਹੈ, ਰਿਪ੍ਰਜੈਂਟ ਕਰ ਰਹੀ ਹਾਂ? ਕਿਸ ਤਰ੍ਹਾਂ ਦੀ ਫੀਲਿੰਗ ਆਈ ਉਸ ਵਕਤ?
1: ਸਰ ਉਹ ਫੀਲਿੰਗ ਬਹੁਤ

0: ਵਧੀਆ ਸੀ, ਮਤਲਬ ਮੈਂ ਉਹਨੂੰ ਐਕਸਪਲੇਨ ਨਹੀਂ ਕਰ ਸਕਦੀ। ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਮੇਰੀ ਪਹਿਲੀ ਜਰਸੀ ਹੈ ਇੰਡੀਆ ਦੀ।
1: ਓਕੇ ਜੀ, ਬਾਕੀ ਦੋਸਤੋ ਬੜਾ ਇਹ ਮਾਣ ਵਾਲੀ ਗੱਲ ਹੁੰਦੀ ਹੈ ਪੇਰੈਂਟਸ ਵਾਸਤੇ ਵੀ ਅਤੇ ਉਸ ਸ਼ਹਿਰ ਦੇ ਵਾਸਤੇ ਵੀ ਅਤੇ ਖਾਸ ਕਰਕੇ ਸਾਡੇ ਪੰਜਾਬ ਵਾਸੀਆਂ ਵਾਸਤੇ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਖਿਡਾਰਨ ਨੌਜਵਾਨ ਖਿਡਾਰਨ ਜਦੋਂ ਇਸ ਤਰ੍ਹਾਂ ਦੇ ਮੌਕੇ ਜਾਂ ਫਿਰ ਇੰਟਰਨੈਸ਼ਨਲ ਲੈਵਲ ਤੇ ਖੇਲ ਕੇ ਆਏ ਤੇ ਖਾਸ ਕਰਕੇ ਜਦੋਂ ਉਸ ਵਕਤ ਜਦੋਂ ਛੋਟੀ ਉਮਰੇ ਵਿੱਚ ਤੁਹਾਨੂੰ ਜਦੀ ਭਾਰਤ ਦੀ ਉਹ ਡਰੈਸ ਜਾਂ ਜਰਸੀ ਪਾਉਣ ਦਾ ਮੌਕਾ ਮਿਲੇ, ਵਾਕਈ ਦੋਸਤੋ ਜਿਹੜੀ ਉਹ ਮੂਮੈਂਟਸ ਹੈ ਉਹ ਪਲ ਹੈ ਹਮੇਸ਼ਾ ਉਸ ਖਿਡਾਰੀ ਨੂੰ ਯਾਦ ਰਹਿੰਦੇ ਨੇ। ਸੋ ਪਹਿਲਾਂ ਜਦੋਂ ਤੁਹਾਡੇ ਅੱਜ ਮੈਂ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਗੱਲ ਕਰਾਂ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸ਼ੁਰੂ ਦੇ ਵਿੱਚ?
0: ਸਰ, ਸਟਾਰਟਿੰਗ 'ਚ ਜਦੋਂ ਗੇਮ ਸਟਾਰਟ ਕੀਤੀ ਸੀ ਉਦੋਂ ਸਾਰੇ ਕਹਿੰਦੇ ਸੀ ਕਿ ਕੁਝ ਨਹੀਂ ਬਣਨਾ, ਗੇਮ 'ਚ ਕੀ ਰੱਖਿਆ, ਕੁਝ ਵੀ ਨਹੀਂ ਹੈਗਾ। ਪਰ
1: ਓਕੇ
0: ਫਿਰ ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਕਰਕੇ ਖੇਡਣਾ ਸ਼ੁਰੂ ਕੀਤਾ। ਫਿਰ ਹੌਲੀ ਹੌਲੀ ਆਪਣੀ ਡਾਈਟ 'ਤੇ ਧਿਆਨ ਦੇਣਾ ਸੀ, ਫਿਟਨੈਸ 'ਤੇ ਵੀ ਧਿਆਨ ਦੇਣਾ ਹੁੰਦਾ ਸੀਗਾ, ਪ੍ਰੋਪਰ ਰੈਸਟ ਕਰਨੀ, ਜਾਂ ਕਈ ਵਾਰ ਕੋਈ ਵੀ ਪ੍ਰੋਬਲਮਸ, ਬਿਮਾਰ ਹੋ ਜਾਣਾ ਟੂਰਨਾਮੈਂਟ ਦੇ ਨੇੜੇ, ਜਦੋਂ ਟੂਰਨਾਮੈਂਟ ਨੇੜੇ ਆਉਂਦਾ ਬਿਮਾਰ ਹੋ ਜਾਣਾ, ਪਰ ਉੱਥੋਂ ਰਿਕਵਰੀ ਕਰਕੇ ਆਪਣਾ ਵਧੀਆ ਖੇਡਣਾ।
1: ਜੀ ਰਸ਼ਮੀਨ ਜੀ, ਤੁਹਾਡਾ ਜੀ ਨਹੀਂ ਕਰਦਾ ਜਿਵੇਂ ਹੋਰ ਆਪਾਂ ਦੇਖਦੇ ਹਾਂ ਯੰਗਸਟਰ ਹੈ, ਟੀਨੇਜਰ ਹੈ, ਬਰਗਰ ਖਾ ਰਹੇ ਹੈ, ਪੀਜ਼ਾ ਖਾ ਰਹੇ ਹੈ, ਸੋ ਫਿਟਨੈਸ ਤੇ ਡਾਈਟ ਨੂੰ ਲੈ ਕੇ ਤੁਸੀਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ?
0: ਸਰ, ਫਿਟਨੈਸ ਮਤਲਬ ਗੇਮ, ਗੇਮ ਦੇ ਨਾਲ ਨਾਲ ਡਾਈਟ ਸਭ ਤੋਂ ਜ਼ਰੂਰੀ ਹੈ,
1: ਓਕੇ
0: ਕਿਉਂਕਿ ਆਪਾਂ ਜੇ ਹੈਲਦੀ ਰਵਾਂਗੇ ਤਾਂ ਆਪਾਂ ਫੇਰ ਹੀ ਗੇਮ ਕਰ ਸਕਾਂਗੇ, ਜੇ ਆਪਾਂ ਹੈਲਦੀ ਨਹੀਂ ਹੈਗੇ ਤਾਂ ਆਪਾਂ ਫਿਰ ਗੇਮ ਕਿਵੇਂ ਕਰਾਂਗੇ।
1: ਬਿਲਕੁਲ, ਬਾਕੀ ਸਮਝ ਸਕਦੇ ਹਾਂ ਕਿ ਕਈ ਵਾਰ ਇਹ ਜੰਕ ਫੂਡ ਖਾਸ ਕਰਕੇ ਸਾਡੇ ਖਿਡਾਰੀਆਂ ਵਾਸਤੇ ਬੜੀ ਨੁਕਸਾਨਦਾਇਕ, ਕਿ ਕਈ ਵਾਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪੇਟ ਦੀਆਂ ਤਕਲੀਫਾਂ ਹੋਣ ਕਰਕੇ ਕਈ ਵਾਰ ਉਹਨਾਂ ਨੂੰ ਜਦੋਂ ਖੇਡ ਦੇ ਵਿੱਚ ਇਹ ਪ੍ਰੋਬਲਮ ਆ ਸਕਦੀ ਹੈ, ਸੋ ਡਾਈਟ ਦਾ ਰਸ਼ਮੀ ਜੀ ਤੁਸੀਂ ਪੂਰਾ ਧਿਆਨ ਰੱਖਦੇ ਹੋ। ਓਕੇ ਜੇ ਤੁਸੀਂ ਰਸ਼ਮੀਨ ਜੀ ਹਾਕੀ ਦੇ ਪਲੇਅਰ ਨਾ ਹੁੰਦੇ ਤਾਂ ਕੀ ਹੁੰਦੇ? ਹੋਰ ਇਸ ਤੋਂ ਇਲਾਵਾ ਕੀ ਸ਼ੌਂਕ ਸੀ ਵੀ ਮੈਂ ਜੇ ਹਾਕੀ ਦੀ ਪਲੇਅਰ ਨਾ ਹੁੰਦੀ ਤਾਂ ਫਿਰ ਅੱਗੇ ਕੀ ਪਲਾਨ ਸੀ, ਤੁਹਾਡਾ ਕੀ ਬਣਨਾ ਚਾਹੁੰਦੇ ਸੀ?
0: ਸਰ, ਚੂਜ਼ ਤਾਂ ਵੈਸੇ ਗੇਮ ਹੀ ਕਰਨੀ ਸੀ, ਜਾਂ ਉਸ ਹਿਸਾਬ ਨਾਲ ਕ੍ਰਿਕਟ ਵਗੈਰਾ ਕੋਈ ਗੇਮ ਚੂਜ਼ ਕਰ ਲੈਂਦੇ, ਜਾਂ ਸਟੱਡੀਜ਼, ਦੋ ਮਤਲਬ ਦੋਨੋਂ ਚੀਜ਼ਾਂ ਸਾਥ ਕਰਨੀਆਂ ਸੀਗੀਆਂ ਜਿਵੇਂ ਹੁਣ ਚੱਲ ਰਹੀਆਂ ਨੇ।
1: ਓਕੇ ਜੇ ਮੈਂ ਕਿਸੇ ਵੀ ਇੱਕ ਖਿਡਾਰੀ ਵਾਸਤੇ ਉਹਦੇ ਪੇਰੈਂਟਸ ਦਾ ਮਾਤਾ ਪਿਤਾ ਦਾ ਸਾਥ ਬਹੁਤ ਜ਼ਰੂਰੀ ਹੈ ਅਤੇ ਉਸਦੇ ਨਾਲ ਨਾਲ ਕੋਚਿੰਗ ਜਿਸ ਜੋ ਤੁਹਾਨੂੰ ਕੋਚਿੰਗ ਦੇ ਰਿਹਾ ਤੁਹਾਨੂੰ ਸਿੱਖਿਆ ਦੇ ਰਿਹਾ ਉਸਦਾ ਵੀ ਬਹੁਤ ਜ਼ਰੂਰੀ ਹੁੰਦਾ ਤੁਹਾਡੀ ਉਸ ਫੀਲਡ ਦੇ ਵਿੱਚ, ਸੋ ਕੋਚ ਦੇ ਦੌਰਾਨ ਅਤੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਵੀ ਉਹ ਕੋਚਿੰਗ ਦੇ ਦੌਰਾਨ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਤੁਹਾਡੇ ਕੋਚ ਵੱਲੋਂ ਜੇ ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਖੇਡਣ ਜਾਂਦੇ ਹੋ ਉਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਸੀ ਉਸ ਸਮੇਂ ਜਦੋਂ ਤੁਸੀਂ ਬਾਹਰ ਗਏ ਜਾਂ ਫਿਰ ਨੈਸ਼ਨਲ ਲੈਵਲ 'ਤੇ ਜਦੋਂ ਤੁਸੀਂ ਇਹ ਜੋ ਆਪਣੇ ਮੈਚ ਖੇਡਣ ਗਏ ਅਤੇ ਉਸ ਦੌਰਾਨ ਉਹ ਕਿਸ ਕਿਸ ਤਰ੍ਹਾਂ ਦੇ ਬਦਲਾਵ ਸਨ ਤੁਸੀਂ ਜਿਹੜੇ ਉਹ ਮਹਿਸੂਸ ਕੀਤੇ?
0: ਸਰ, ਜਦੋਂ ਮੈਂ ਇੱਥੇ ਅਕੈਡਮੀ ਜੁਆਇਨ ਕੀਤੀ ਸੀ ਉਦੋਂ ਤੋਂ ਹੀ ਮੇਰੇ ਕੋਚ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ। ਜੇ ਉਹ ਮੈਨੂੰ ਵਧੀਆ ਨਾ ਸਿਖਾਉਂਦੇ ਤਾਂ ਅੱਜ ਮੈਂ ਇੰਟਰਨੈਸ਼ਨਲ ਲੈਵਲ 'ਤੇ ਨਹੀਂ ਖੇਡਦੀ। ਜਦੋਂ ਵੀ ਮੈਚ ਵਗੈਰਾ ਲੱਗਦਾ ਸੀ, ਕੋਈ ਗਲਤੀ ਹੁੰਦੀ ਸੀ, ਉਸ ਸਿਚੁਏਸ਼ਨ 'ਤੇ ਉਹ ਮੈਚ ਨੂੰ ਰੋਕ ਕੇ ਸਾਰੀ ਸਿਚੁਏਸ਼ਨ ਦੱਸਦੇ ਸੀ, ਚਾਹੇ ਗੁੱਸੇ ਨਾਲ ਚਾਹੇ ਕਦੇ ਪਿਆਰ ਨਾਲ, ਪਰ ਉਹਨਾਂ ਨੇ ਬਹੁਤ ਵਧੀਆ ਸਿਖਾਇਆ ਅਤੇ ਤਾਂ ਕਰਕੇ ਅੱਜ ਮੈਂ ਮੈਚ ਖੇਡ ਪਾਈ ਹਾਂ।
1: ਓਕੇ ਸੋ ਰਸ਼ਮੀਨ ਜੀ, ਜੇ ਮੈਂ ਗੱਲ ਕਰਾਂ ਕਿ ਕੋਈ ਵੀ ਅਸੀਂ ਕੋਈ ਫੀਲਡ 'ਚ ਹੁੰਦੇ ਹਾਂ ਤਾਂ ਕੋਈ ਨਾ ਕੋਈ ਸਾਡੇ ਜ਼ਿਹਨ ਅੰਦਰ ਸਾਡੇ ਦਿਮਾਗ ਅੰਦਰ ਰੋਲ ਮਾਡਲ ਜ਼ਰੂਰ ਹੁੰਦਾ ਕਿ
0: ਹਾਂਜੀ,
1: ਮੈਂ ਇਸ ਤਰ੍ਹਾਂ ਬਣਨਾ ਹੈ, ਸੋ ਤੁਹਾਡੇ ਦਿਮਾਗ ਅੰਦਰ ਹੋਕੀ ਨੂੰ ਲੈ ਕੇ ਕਿਹੜਾ ਉਹ ਰੋਲ ਮਾਡਲ ਸੀ ਤੁਹਾਨੂੰ ਲੱਗਿਆ ਕਿ ਯਾਰ ਮੈਂ ਵੀ ਹੋਕੀ ਖੇਲਣੀ ਹੈ?
0: ਸਰ ਮੈਨੂੰ ਸਟਾਰਟਿੰਗ ਤੋਂ ਹੀ ਰਾਣੀ ਰਾਮਪਾਲ ਮੈਮ ਬਹੁਤ ਵਧੀਆ ਲੱਗਦੇ ਨੇ।
1: ਓਕੇ
0: ਉਹ ਮਤਲਬ ਸਾਡੇ ਇੰਡੀਅਨ ਹਾਕੀ ਦੇ ਕੁਈਨ ਕਹਿੰਦੇ ਆ ਉਹਨਾਂ ਨੂੰ, ਉਹ ਬਹੁਤ ਸੋਹਣਾ ਖੇਡਦੇ ਨੇ, ਅਤੇ ਉਹਨਾਂ ਨੇ ਇੰਡੀਆ ਨੂੰ, ਇੰਡੀਆ ਦੀ ਕਪਤਾਨੀ ਵੀ ਕੀਤੀ ਹੈ ਬਹੁਤ ਟਾਈਮ, ਓਲੰਪਿਕਸ ਵੀ ਖੇਡੇ, ਸਾਰਾ ਕੁਝ। ਅਤੇ ਸਭ ਤੋਂ ਮੇਰੇ ਵਾਸਤੇ ਵਧੀਆ ਗੱਲ ਇਹ ਕਿ ਜਿਹੜਾ ਸਾਡਾ ਇੰਟਰਨੈਸ਼ਨਲ ਟੂਰਨਾਮੈਂਟ ਸੀ ਉਹਦੇ ਕੋਚ ਵੀ ਮੈਮ ਹੀ ਸੀਗੇ,
1: ਓਕੇ
0: ਅਤੇ ਬਹੁਤ ਵਧੀਆ ਨੇ ਉਹ, ਉਹਨਾਂ ਨੂੰ ਵੇਖ ਕੇ ਸਿੱਖੀ ਦਾ, ਉਹ ਸਮਝਾਉਂਦੇ ਨੇ, ਬਹੁਤ ਵਧੀਆ ਲੱਗਦਾ।
1: ਸੋ ਵਾਕਈ ਬੜੀ ਇੱਕ ਮਾਣ ਵਾਲੀ ਅਤੇ ਖੁਸ਼ੀ ਵਾਲੀ ਵੀ ਗੱਲ ਹੁੰਦੀ ਹੈ ਕਿ ਜਿਹੜਾ ਤੁਹਾਡਾ ਰੋਲ ਮਾਡਲ ਹੋਵੇ ਅਤੇ ਉਸ ਦੇ ਅੰਡਰ ਹੀ ਤੁਹਾਨੂੰ ਉਸ ਦੀ ਟ੍ਰੇਨਿੰਗ ਮਿਲੇ ਤਾਂ ਵਾਕਈ ਉਹ ਜਿਹੜੇ ਪਲ ਨੇ ਸਾਡੀ ਜ਼ਿੰਦਗੀ ਅੰਦਰ ਇੱਕ ਯਾਦ ਬਣ ਜਾਂਦੇ ਨੇ। ਸੋ ਰਸ਼ਮੀਨ ਜੀ, ਅਗਲਾ ਟਾਰਗੇਟ ਤੁਹਾਡਾ ਕੀ ਹੈ?
0: ਸਰ, ਅਗਲਾ ਟਾਰਗੇਟ ਇੰਡੀਆ ਨੂੰ ਹੋਰ ਲੰਬੇ ਟਾਈਮ ਤੱਕ ਰੀਪ੍ਰਜੈਂਟ ਕਰਨਾ, ਓਲੰਪਿਕਸ ਖੇਡਣੀਆਂ, ਕਾਮਨਵੈਲਥ ਗੇਮਸ, ਸਾਰਾ ਕੁਝ ਇੰਡੀਆ ਨੂੰ ਰੀਪ੍ਰਜੈਂਟ ਕਰਕੇ ਹੋਰ ਮੈਡਲ ਲੈਣਾ।
1: ਓਕੇ ਅਰਸ਼ਮੀਨ ਜੀ, ਜਿਵੇਂ ਅੱਜ ਕੱਲ੍ਹ ਨੌਜਵਾਨਾਂ ਦੀ ਗੱਲ ਕਰਾਂ, ਖਾਸ ਕਰਕੇ ਨੌਜਵਾਨ ਕੁੜੀਆਂ ਦੀ ਵੀ ਗੱਲ ਕਰਾਂ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਕੁੜੀਆਂ ਨੇ ਜਿਹੜੀ ਐਜੂਕੇਸ਼ਨ ਦੇ ਵਿੱਚ ਵੀ ਮੱਲਾਂ ਮਾਰ ਰਹੀਆਂ ਨੇ, ਪਰ ਇੱਕ ਹਾਕੀ ਪਲੇਅਰ ਹੋਣ ਦੇ ਨਾਤੇ ਕੋਈ ਖਾਸ ਸੰਦੇਸ਼

0: ਤੁਸੀਂ ਸਾਡੇ ਨੌਜਵਾਨ ਵੀਰਾਂ ਨੂੰ ਦੇਣਾ ਚਾਹੋਗੇ?
1: ਸਰ ਇਹ ਹੈ ਕਿ ਹਰ ਇੱਕ ਦਾ ਸੇਮ ਟੈਲੈਂਟ ਨਹੀਂ ਹੁੰਦਾ, ਹਰ ਕੋਈ ਅਲੱਗ ਅਲੱਗ ਫੀਲਡ ਦੇ ਵਿੱਚ ਮਿਹਨਤ ਕਰਦਾ ਹੈ, ਤਾਂ ਉਹਨੂੰ ਉਹ ਜਿਹੜੀ ਵੀ ਫੀਲਡ 'ਚ ਆ ਉਹਨੂੰ ਉਸ ਫੀਲਡ 'ਚ ਰਹਿ ਕੇ ਮਿਹਨਤ ਕਰਨੀ ਚਾਹੀਦੀ ਹੈ ਇੱਕ ਵਧੀਆ ਮਾਇੰਡਸੈਟ ਦੇ ਨਾਲ ਕਿ ਜੇ ਮੈਂ ਇਹ ਸਟਾਰਟ ਕੀਤਾ ਤਾਂ ਮੈਂ ਇਹਨੂੰ ਵਧੀਆ ਫਿਨਿਸ਼ ਕਰੂੰਗੀ।
0: ਓਕੇ, ਸੋ ਵਾਕਈ ਜੇ ਆਪਾਂ ਕਹਿ ਸਕਦੇ ਹਾਂ ਕ੍ਰਿਸ਼ਮੀਨ ਜੀ ਜਿਹੜਾ ਡੈਡੀਕੇਸ਼ਨ ਹੈ ਗੇਮ ਦੇ ਪ੍ਰਤੀ

0: ਮੇਨ ਜੀ ਜਿਹੜਾ ਡੈਡੀਕੇਸ਼ਨ ਹੈ ਗੇਮ ਦੇ ਪ੍ਰਤੀ ਉਹ ਬਹੁਤ ਜ਼ਰੂਰੀ ਹੈ, ਡਿਸਿਪਲਿਨ ਵੀ ਜ਼ਰੂਰੀ ਹੈ, ਔਰ ਨਾਲ ਦੇ ਨਾਲ ਜਿਹੜੀ ਡਾਇਟ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ, ਅਤੇ ਨਾਲ ਨਾਲ ਜਿਹੜਾ ਜਿਹੜੀ ਪ੍ਰੈਕਟਿਸ ਹੈ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਖੇਡ ਹੈ ਉਹਦੇ ਵਾਸਤੇ ਜਿਹੜੀ ਪ੍ਰੈਕਟਿਸ ਹੈ ਅਭਿਆਸ ਹੈ ਉਹ ਵੀ ਬਹੁਤ ਜ਼ਰੂਰੀ ਹੈ। ਤੋ ਚਲਦੇ ਚਲਦੇ ਕੋਈ ਖਾਸ ਸੰਦੇਸ਼, ਕੋਈ ਖਾਸ ਦਿਲ ਦੀ ਗੱਲ ਜੋ ਸਾਡੇ ਸਰੋਤਿਆਂ ਨਾਲ ਤੁਸੀਂ ਸਾਂਝੀ ਕਰਨਾ ਚਾਹੋ ਅੱਜ?
1: ਸਰ, ਗੱਲ ਇਹ ਕਿ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇੱਥੇ
0: ਜੀ
1: ਬੁਲਾਇਆ, ਅਤੇ ਮੈਂ ਅੱਜ ਤੁਹਾਡੇ ਨਾਲ ਅਸੀਂ ਆਪਾਂ ਗੱਲਾਂ ਸਾਂਝੀਆਂ ਕਰ ਰਹੇ ਹਾਂ। ਅਤੇ ਮੇਨ ਤਾਂ ਸਰ ਇਹ ਕਿ ਆਪਣੇ ਕੋਲ ਇੱਕ ਜ਼ਿੰਦਗੀ ਹੈ, ਅਤੇ ਆਪਾਂ ਉਸ 'ਚ ਵਧੀਆ ਜ਼ਿੰਦਗੀ ਜੀ ਕੇ ਜਾਣੀ ਹੈ ਤਾਂ ਆਪਾਂ ਨੂੰ ਮਿਹਨਤ ਤਾਂ ਕਰਨੀ ਪਊਗੀ। ਅਤੇ ਮੇਰਾ ਇਹ ਹੈ ਕਿ ਸਾਰੇ ਵਧੀਆ ਮਿਹਨਤ ਕਰੋ, ਨਸ਼ਿਆਂ ਤੋਂ ਦੂਰ ਰਹੋ, ਆਪਣੀ ਵਧੀਆ ਪ੍ਰੈਕਟਿਸ ਕਰੋ।
0: ਵਾਕਈ ਰਸ਼ਮੀਨ ਜੀ, ਬਹੁਤ ਹੀ ਪਿਆਰਾ ਜਿਹਾ ਸੰਖੇਪ ਸ਼ਬਦਾਂ ਦੇ ਵਿੱਚ ਤੁਸੀਂ ਸੰਦੇਸ਼ ਹੈ ਸਾਡੇ ਸਾਰੇ ਸੋਤਿਆਂ ਨਾਲ ਸਾਂਝਾ ਕੀਤਾ, ਖਾਸ ਕਰਕੇ ਉਹਨਾਂ ਨੌਜਵਾਨਾਂ ਵਾਸਤੇ ਵੀ, ਕਿ ਸਾਨੂੰ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਅਤੇ ਜ਼ਿੰਦਗੀ ਵਿੱਚ ਸਾਨੂੰ ਕਰਨ ਕੁਛ ਇਸ ਤਰ੍ਹਾਂ ਵੱਖਰਾ ਕਰਨਾ ਚਾਹੀਦਾ ਜੋ ਸਾਡੇ ਸਮਾਜ ਵਾਸਤੇ, ਸਾਡੇ ਪਰਿਵਾਰ ਵਾਸਤੇ ਅਤੇ ਲੋਕਾਂ ਵਾਸਤੇ ਵੀ ਬੜਾ ਹੀ ਫਾਇਦੇਮੰਦ ਹੋਏ, ਅਤੇ ਆਪਣੇ ਖੁਦ ਦੇ ਵਾਸਤੇ ਵੀ, ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਤੁਸੀਂ ਗੱਲ ਕੀਤੀ। ਸੋ ਰਸ਼ਮੀਨ ਜੀ, ਬਹੁਤ ਬਹੁਤ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ, ਅਤੇ ਨਾਲ ਨਾਲ ਮੈਂ ਢੇਰ ਸਾਰੀਆਂ ਮੁਬਾਰਕਬਾਦ ਦੇ ਨਾਲ ਨਾਲ ਉਸ ਵਾਹਿਗੁਰੂ ਰੱਬ ਤੋਂ ਇਹ ਅਰਦਾਸ ਵੀ ਕਰਾਂਗੇ ਅਤੇ ਤੁਸੀਂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮੱਲਾਂ ਤੁਸੀਂ ਇਸ ਹਾਕੀ ਦੇ ਵਿੱਚ ਮਾਰੋ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

ਸਮਾਂ ਦੋਸਤੋ 7:43 ਅਤੇ 7 ਸੈਕਿੰਡ 'ਤੇ ਜੀ ਆਕਾਸ਼ਵਾਣੀ ਐੱਫ ਏ ਬਠਿੰਡਾ 'ਤੇ ਜਾਰੀ ਹੈ ਸਾਥੀਓ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਸੋ ਜੀ ਇਸ ਸਫ਼ਰ ਦੇ ਵਿੱਚ ਲੈਂਦੇ ਇੱਕ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਅਤੇ ਉਸ ਤੋਂ ਬਾਅਦ ਤਾਜ਼ਾ ਤਰੀਨ ਅਖਬਾਰੀ ਸੁਰਖੀਆਂ।

0: आकाशवाणी FM बठिंडा FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ।
1: ਸੋ ਜੀ ਪ੍ਰੋਗਰਾਮ ਦੇ ਸਫ਼ਰ ਵਿੱਚ ਹੁਣ ਵਾਰੀ ਹੈ ਸਾਡੀ ਅਖਬਾਰੀ ਸੁਰਖੀਆਂ ਦੀ। ਸੋ ਮੈਨੂੰ ਉਮੀਦ ਹੈ ਕਿ ਚਾਹ ਦੀਆਂ ਚੁਸਕੇ ਨਾਲ ਤੁਸੀਂ ਅਖਬਾਰੀ ਸੁਰਖੀਆਂ ਦਾ ਵੀ ਆਨੰਦ ਲਓਗੇ। ਸੋ ਜੀ ਅਖਬਾਰੀ ਸੁਰਖੀਆਂ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਜੀ ਅੰਮ੍ਰਿਤਪਾਲ ਸਿੰਘ ਜੀ। ਸੋ ਅੰਮ੍ਰਿਤਪਾਲ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ।
2: ਧੰਨਵਾਦ ਸਰ, ਨਮਸਕਾਰ ਸਰੋਤਿਓ।
1: ਸੋ ਅੰਮ੍ਰਿਤਪਾਲ ਜੀ, ਸਭ ਤੋਂ ਪਹਿਲਾਂ ਕਿਹੜੀ ਅਖਬਾਰੀ ਸੁਰਖੀਆਂ ਜੋ ਸਾਡੇ ਸਰੋਤਿਆਂ ਨਾਲ ਤੁਸੀਂ ਅੱਜ ਸਾਂਝੀ ਕਰਨ ਜਾ ਰਹੇ ਹੋ?
2: ਹਾਂਜੀ, ਅੱਜ ਖਬਰ ਲੱਗੀ ਹੈ ਜੀ ਅਜੀਤ ਅਖਬਾਰ ਦੇ ਆਖਰੀ ਸਫ਼ੇ ਵਿੱਚ
1: ਜੀ।
2: ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਦੀ ਮੇਜ਼ਬਾਨੀ ਕਰਕੇ ਰਚੇਗਾ ਇਤਿਹਾਸ, ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਿਚਾਰ ਹਨ। 27 ਅਕਤੂਬਰ ਨੂੰ ਜਲੰਧਰ ਵਿਖੇ ਸ਼ੁਰੂ ਹੋਵੇਗੀ ਅਤੇ 5 ਨਵੰਬਰ ਨੂੰ ਮੋਹਾਲੀ ਵਿਖੇ ਹੋਵੇਗੀ ਸਮਾਪਤ। ਖਬਰ ਲੱਗੀ ਹੈ ਜੀ SAS ਨਗਰ ਤੋਂ। ਪੰਜਾਬ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ 2026 ਦੀ ਮੇਜ਼ਬਾਨੀ ਕਰਕੇ ਇਤਿਹਾਸ ਰਚਣ ਲਈ ਤਿਆਰ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅੰਤਰਰਾਸ਼ਟਰੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਨੌਜਵਾਨਾਂ ਦੀ ਹਾਕੀ ਪ੍ਰੇਮੀਆਂ ਨੂੰ ਖੇਡਾਂ ਨਾਲ ਜੋੜਨ ਦੀ ਉਦੇਸ਼ ਨਾਲ ਸਾਰੇ ਮੈਚਾਂ ਲਈ ਦਾਖਲਾ ਵੀ ਮੁਫਤ ਰੱਖਿਆ ਗਿਆ ਹੈ।
1: ਹਾਂ ਬਿਲਕੁਲ ਅੰਮ੍ਰਿਤਪਾਲ ਜੀ, ਤੁਸੀਂ ਅੰਤਰਰਾਸ਼ਟਰ ਸੁਰਖੀਆਂ ਦੀ ਗੱਲ ਕੀਤੀ ਤਾਂ ਸਫ਼ਾ ਨੰਬਰ 7 ਹੈ ਪੰਜਾਬੀ ਟ੍ਰਿਬਿਊਨ ਦਾ, ਉਸ 'ਤੇ ਵੀ ਕੁਝ ਸੁਰਖੀਆਂ ਨੇ ਅੰਤਰਰਾਸ਼ਟਰੀ ਜੋ ਮੈਂ ਆਪਣੇ ਸੋਤਿਆਂ ਨਾਲ ਸਾਂਝੀ ਕਰਨਾ ਚਾਹੂੰਗਾ। ਸਭ ਤੋਂ ਪਹਿਲਾਂ ਮੈਂ ਸੁਰਖੀ ਲੈਣਾ ਚਾਹੂੰਗਾ ਸਟਾਕਹੋਮ ਤੋਂ ਲੱਗੀ ਹੈ ਜੀ। ਸੁਰਖੀ ਬਣੀ ਜੀ, ਸਵੀਡਨ ਦੇ ਚੋਣ ਨਤੀਜਿਆਂ 'ਚ ਖੱਬੇ ਪੱਖੀ ਅੱਗੇ, ਸਰਕਾਰ ਬਣਾਉਣ ਬਾਰੇ ਬੇਯਕੀਨੀ ਬਰਕਰਾਰ, ਪਲਕ ਮਗਰੋਂ ਸਪਸ਼ਟ ਹੋ ਸਕਦੇ ਨੇ ਨਤੀਜੇ। ਥੋੜ੍ਹਾ ਜਿਹਾ ਵਿਸਤਾਰ ਦੇ ਵਿੱਚ ਪੜ੍ਹਾਂ ਤਾਂ ਸਵੀਡਨ ਦੇ ਆਮ ਚੋਣਾਂ ਜਿਵੇਂ ਜਿਵੇਂ ਆਖਰੀ ਨਤੀਜਿਆਂ ਨੇੜੇ ਪਹੁੰਚ ਰਹੀਆਂ ਨੇ, ਮੁਲਕ 'ਚ ਨਵੀਂ ਸਰਕਾਰ ਨੂੰ ਲੈ ਕੇ ਬੇਯਕੀਨੀ ਵੱਧ ਰਹੀ ਹੈ। ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਵਿੱਚ ਖੱਬੇ ਪੱਖੀ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਮਿਲੀ ਹੈ ਅਤੇ ਇਮੀਗ੍ਰੇਸ਼ਨ ਵਿਰੋਧੀ ਕੱਟੜ ਜਿਹੜੀ ਸੱਜੇ ਪੱਖੀ ਪਾਰਟੀ ਦਾ ਪ੍ਰਦਰਸ਼ਨ ਉਮੀਦ ਨਾਲੋਂ ਘੱਟ ਰਿਹਾ। ਸੋ ਜੀ ਸ਼ੁਰੂਆਤੀ ਨਤੀਜਿਆਂ 'ਚ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਅਤੇ ਸਾਬਕਾ ਪ੍ਰਧਾਨ ਮੰਤਰੀ ਮੈਗਡਲੇਨਾ ਐਡਰਸਨ ਦੇ ਖੱਬੇ ਪੱਖੀ ਗੱਠਜੋੜ ਦੀ ਅਗਵਾਈ ਹੇਠ ਸੱਤਾ 'ਚ ਵਾਪਸ ਆਉਣ ਦੀ ਕੋਸ਼ਿਸ਼ ਨੂੰ ਫਾਇਦਾ ਮਿਲ ਰਿਹਾ। ਸੋ ਜੀ ਤਸਵੀਰ ਸਿਹਤ ਸੁਰਖੀ ਇਸ ਨੂੰ ਪੰਜਾਬੀ ਟ੍ਰਿਬਿਊਨ ਨੇ ਆਪਣੇ ਸਫ਼ਾ ਨੰਬਰ 7 ਉੱਪਰ ਜਗ੍ਹਾ ਦਿੱਤਾ। ਇੱਕ ਹੋਰ ਸੁਰਖੀ ਅੰਮ੍ਰਿਤਪਾਲ ਜੀ ਮੈਂ ਸ਼ਾਮਿਲ ਕਰਨਾ ਚਾਹੂੰਗਾ ਇਸੇ ਸਫ਼ੇ ਤੋਂ ਜੀ। ਸੁਰਖੀ ਲੱਗੀ ਹੈ ਇਹ ਸਿਡਨੀ ਤੋਂ, ਸੁਰਖੀ ਬਣੀ ਹੈ ਆਸਟ੍ਰੇਲੀਆ। ਜੀ ਹਾਂ, ਪ੍ਰਵਾਸ ਨੂੰ ਠੱਲ ਪਾਉਣ ਵਿੱਚ ਲਈ ਦਬਾਅ। MP ਹੈਨਸਨ ਨੇ 3 ਸਾਲਾਂ ਵਿੱਚ 7.5 ਲੱਖ ਤੋਂ ਵੱਧ ਦੀ ਕਟੌਤੀ ਕਰਨ ਦਾ ਮਤਾ ਲਿਆਂਦਾ। ਜੀ ਹਾਂ, ਆਸਟ੍ਰੇਲੀਆ ਵਿੱਚ ਪ੍ਰਵਾਸ ਨੂੰ ਸੀਮਤ ਕਰਨ ਦੀ ਮੰਗ ਜਿਹੜੀ ਜ਼ੋਰ ਫੜ ਰਹੀ ਹੈ ਦੇਸ਼ ਦੀ ਪ੍ਰਵਾਸ ਨੀਤੀ ਬਾਰੇ ਵਨ ਨੈਸ਼ਨ ਪਾਰਟੀ ਦੇ ਮੁਖੀ ਅਤੇ ਸੰਸਦ ਮੈਂਬਰ ਪੌਲਿਨ ਹੈਨਸਨ ਨੇ ਵੱਡਾ ਕਦਮ ਚੁੱਕਦਿਆਂ ਆਉਂਦੇ 3 ਸਾਲਾਂ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਿੱਚੋਂ 7.5 ਲੱਖ ਤੋਂ ਵੱਧ ਦੀ ਕਟੌਤੀ ਕਰਨ ਦਾ ਮਤਾ ਪੇਸ਼ ਕੀਤਾ ਹੈ। ਇਸ ਯੋਜਨਾ ਤਹਿਤ ਪਹਿਲੇ 3 ਸਾਲਾਂ ਦੌਰਾਨ ਜਿਹੜੀ ਸ਼ੁੱਧ ਪ੍ਰਵਾਸ ਘਟਾਉਣ ਅਤੇ ਇਸ ਤੋਂ ਬਾਅਦ ਸਾਲਾਨਾ ਪ੍ਰਵਾਸ ਦੀ ਜਿਹੜੀ ਹੱਦ ਹੈ ਉਸਨੂੰ ਵੀ ਘਟਾਉਣ ਦੀ ਜਿਹੜੀ ਤਜਵੀਜ਼ ਹੈ ਉਹ ਰੱਖੀ ਗਈ ਹੈ।
2: ਹਾਂਜੀ, ਇਸ ਦੇ ਨਾਲ ਹੀ ਅਗਲੀ ਖਬਰ ਹੈ ਜੀ ਅਜੀਤ ਅਖਬਾਰ ਦੇ ਸਫ਼ਾ ਨੰਬਰ 1 ਤੋਂ। ਪੰਜਾਬ ਦੀ ਸਿੱਖਿਆ ਦੇ ਨਾਲ ਜੁੜੀ ਹੋਈ ਬੜੀ ਹੀ ਖੁਸ਼ੀ ਵਾਲੀ ਖਬਰ ਹੈ ਜੀ, ਪੰਜਾਬ ਦੇ ਸਿੱਖਿਅਕ ਢਾਂਚੇ ਵਿੱਚ ਵੱਡਾ ਬਦਲਾਅ, ਸਰਕਾਰੀ ਸਕੂਲਾਂ ਵਿੱਚ AI ਕ੍ਰਾਂਤੀ। ਖਬਰ ਲੱਗੀ ਹੈ ਜੀ ਰਾਮਪੁਰਾ ਫੂਲ ਤੋਂ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਲਈ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਵਿੱਤੀ ਬਰੇ

0: 2026-27 ਲਈ ਸਮਗਰ ਸਿੱਖਿਆ ਅਤੇ ਪੀਐਮ ਸ਼੍ਰੀ ਸਕੀਮਾਂ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਪੜ੍ਹਾਈ, AI ਲਰਨਿੰਗ ਕਿੱਟਾਂ ਤੇ ਅਧਿਆਪਕਾਂ ਦੀ ਵਿਸ਼ੇਸ਼ ਸਿਖਲਾਈ ਦੇ ਪ੍ਰਸਤਾਵ ਨੂੰ ਕੇਂਦਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਕੇਂਦਰ ਵੱਲੋਂ ICT ਫੰਡਾਂ ਵਿੱਚ 470% ਦਾ ਰਿਕਾਰਡ ਵਾਧਾ, ਸਮਾਰਟ ਕਲਾਸਰੂਮਾਂ ਲਈ 8.61 ਕਰੋੜ ਰੁਪਏ ਜਾਰੀ, AI ਦਾ ਪੰਜਾਬੀ ਭਾਸ਼ਾ 'ਚ ਮਿਲੇਗਾ ਕੰਟੈਕਟ।
1: ਜੀ ਹਾਂ ਅੰਮ੍ਰਿਤਪਾਲ ਜੀ, ਜੇ ਆਪਾਂ ਮੁੱਖ ਸਫ਼ਿਆਂ ਦੀ ਗੱਲ ਕਰਾਂ ਤਾਂ ਪੰਜਾਬੀ ਟ੍ਰਿਬਿਊਨ ਦੇ ਵੀ ਮੁੱਖ ਸਫ਼ਿਆਂ 'ਤੇ ਬਹੁਤ ਸਾਰੀਆਂ ਸੁਰਖੀਆਂ ਇਸ ਵਕਤ ਲੱਗੀਆਂ ਹੋਈਆਂ ਨੇ, ਅਤੇ ਜੇ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਚੰਡੀਗੜ੍ਹ ਤੋਂ, ਇਹ ਸੁਰਖੀ ਲੱਗੀ ਹੈ ਜੀ, ਸੁਰਖੀ ਹੈ ਜੀ, ਅਣ ਐਲਾਨੇ ਕਟਾਂ ਮਗਰੋਂ ਗਰਗ ਦੀ ਛੁੱਟੀ, ਗੁਰਕਿਰਤ ਕਿਰਪਾਲ ਸਿੰਘ ਨਵੇਂ ਪਾਵਰਕੌਮ CMD ਹੋਣਗੇ, ਬਿਜਲੀ ਦੀ ਮੰਗ ਨੇ ਰਿਕਾਰਡ ਤੋੜੇ। ਸੋ ਇਹ ਤਸਵੀਰ ਹੈ ਸੁਰਖੀ, ਇਸ ਨੂੰ ਪੰਜਾਬੀ ਟ੍ਰਿਬਿਊਨ ਨੇ ਆਪਣੇ ਮੁੱਖ ਸਫ਼ੇ ਪਰ ਜਗ੍ਹਾ ਦਿੱਤੀ ਹੈ। ਥੋੜ੍ਹਾ ਜਿਹਾ ਵਿਸਤਾਰ ਦੇ ਵਿੱਚ ਖਬਰ ਨੂੰ ਲਵਾਂ ਤਾਂ ਪੰਜਾਬ ਸਰਕਾਰ ਨੇ ਸੂਬੇ ਦੇ ਬਿਜਲੀ ਸੰਕਟ ਦਰਮਿਆਨ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦਾ, ਡਾਕਟਰ ਬਸੰਤ ਗਰਗ ਦਾ ਤਬਾਦਲਾ ਕਰ ਦਿੱਤਾ ਹੈ। ਬਿਜਲੀ ਕੱਟਾਂ ਖਿਲਾਫ ਲੋਕ ਰੋਹ ਜਿਹੜਾ ਮੱਦੇਨਜ਼ਰ ਸਰਕਾਰ ਨੇ ਹੁਣ ਪਾਵਰਕੌਮ ਦੀ ਕਮਾਨ ਹੈ ਜਿਹੜੀ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਦੇ ਹਵਾਲੇ ਕੀਤੀ ਹੈ। ਤਾਪ ਬਿਜਲੀ ਘਰਾਂ ਦੇ ਸਾਰੇ 15 ਯੂਨਿਟ ਤੋਂ ਬਿਜਲੀ ਪੈਦਾਵਾਰ ਹੋਣ ਨਾਲ ਭਾਵੇਂ ਹਾਲਾਤ ਸੁਧਰੇ ਹਨ, ਪਰ ਕੱਟਾਂ ਖਿਲਾਫ ਲੋਕ ਆਵਾਜ਼ ਹਾਲੇ ਵੀ ਮੱਠੀ ਨਹੀਂ ਪਈ ਸੀ। ਸੋ ਜੀ, ਅਣ ਐਲਾਨੇ ਕੱਟਾਂ ਮਗਰੋਂ ਗਰਗ ਦੀ ਛੁੱਟੀ ਕੀਤੀ ਗਈ ਹੈ, ਅਤੇ ਦੈਨਿਕ ਜਾਗਰਣ ਨੇ ਵੀ ਇਸੇ ਹੀ ਖਬਰ ਨੂੰ ਆਪਣੇ ਇਸ ਤਰ੍ਹਾਂ ਬਿਆਨ ਕੀਤਾ ਜੀ, PSPL ਨੇ ਕਿ CMD ਕੋ ਪਦ ਸੇ ਹਟਾਇਆ, CM ਬੋਲੇ ਜਲਦ ਖਤਮ ਹੋਗਾ ਬਿਜਲੀ ਸੰਕਟ।

0: ਅਗਲੀ ਖਬਰ ਹੈ ਜੀ ਅਜੀਤ ਅਖਬਾਰ ਦੇ ਸਫ਼ਾ ਨੰਬਰ 1 ਤੋਂ।
1: ਜੀ
0: ਆਮ ਲੋਕਾਂ ਲਈ ਰਾਹਤ ਭਰੀ ਖਬਰ ਹੈ ਜੀ। ਖੰਡ ਦੀ ਔਸਤ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਆਈ ਹੈ। ਖਬਰ ਹੈ ਜੀ ਨਵੀਂ ਦਿੱਲੀ ਤੋਂ। ਸਤੰਬਰ ਸਰਕਾਰ ਵੱਲੋਂ ਕੀਤੇ ਗਏ ਢੁਕਵੇਂ ਉਪਾਵਾਂ ਤੋਂ ਬਾਅਦ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਖੰਡ ਦੀ ਔਸਤ ਆਲ ਇੰਡੀਆ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਰਹੀ। ਹਾਲਾਂਕਿ ਤਿਉਹਾਰਾਂ ਦੀ ਮੰਗ ਕਾਰਨ ਕੁਝ ਖੇਤਰਾਂ 'ਚ ਅਜੇ ਵੀ ਕੀਮਤਾਂ ਦਾ ਵਾਧਾ ਨਜ਼ਰ ਆਇਆ ਹੈ। ਸੋਮਵਾਰ ਨੂੰ ਔਸਤ ਪ੍ਰਚੂਨ ਖੰਡ ਦੀ ਕੀਮਤ 59 ਰੁਪਏ 57 ਪੈਸੇ ਪ੍ਰਤੀ ਕਿਲੋਗ੍ਰਾਮ ਰਹੀ ਹੈ ਜੀ।
1: ਵਾਕਈ ਜੀ ਅੰਮ੍ਰਿਤਪਾਲ ਜੀ, ਜਿਹੜੀ ਇੱਕ ਖੰਡ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਕਿਚਨ ਦੇ ਵਿੱਚ ਇੱਕ ਮੈਂ ਕਹਿ ਸਕਦਾ ਹਾਂ ਕਿ ਜਿਹੜੇ ਆਪਣਾ ਰਾਸ਼ਨ ਲੈ ਕੇ ਆਉਂਦੇ ਉਹਦੇ ਮੇਨ ਹੈ। ਅਤੇ ਜਦੋਂ ਇਹ ਜਿਹੜੀ ਖੰਡ ਹੈ ਜਿਹੜੀ ਚੀਨੀ ਹੈ ਮਹਿੰਗੀ ਹੋਈ ਸੀ, ਅਤੇ ਵਾਕਈ ਲੋਕਾਂ ਦੇ ਵਿੱਚ ਇੱਕ ਬੜਾ ਹੀ ਰੋਸ ਅਤੇ ਚਿੰਤਾ ਦਾ ਵਿਸ਼ਾ ਇੱਕ ਬਣਿਆ ਹੋਇਆ ਸੀ। ਖੈਰ ਜੀ, ਅਸੀਂ ਉਮੀਦ ਹੀ ਕਰਦੇ ਹਾਂ ਕਿ ਜਿਹੜੀ ਇਹ ਖੰਡ ਹੈ ਚੀਨੀ ਹੈ, ਇਹਦੀ ਜਿਹੜੀ ਹੈ ਕੀਮਤ ਹੈ ਜਿਹੜੀ ਹੈ ਉਹ ਹੋਰ ਥੋੜ੍ਹੀ ਹੋਰ ਘਟੇ, ਤਾਂ ਜੋ ਜਿਹੜੇ ਆਮ ਲੋਕ ਹੈ ਉਹਨਾਂ ਦਾ ਜਿਹੜਾ ਜਨਜੀਵਨ ਹੈ ਉਹ ਵੀ ਜਿਹੜਾ ਹੈ ਉਹ ਵਧੀਆ ਉਸ 'ਤੇ ਚੱਲਦਾ ਰਹੇ। ਸੋ ਮੈਂ ਇੱਕ ਹੋਰ ਖਬਰ ਲੈਣਾ ਚਾਹੂੰਗਾ ਪੰਜਾਬੀ ਟ੍ਰਿਬਿਊਨ ਦੇ ਹੀ ਮੁੱਖ ਸਫ਼ੇ ਤੋਂ। ਸੁਰਖੀ ਹੈ ਜੀ, ਇਹ SS ਨਗਰ ਤੋਂ ਬਣੀ ਹੈ ਜੀ। ਸੁਰਖੀ ਹੈ, ਮੋਹਾਲੀ ਸਰਹਿੰਦ ਕੌਮੀ ਮਾਰਗ ਦੀ ਉਸਾਰੀ ਮੁਕੰਮਲ। ਮੋਹਾਲੀ ਤੋਂ ਸਰਹਿੰਦ ਦਾ ਸਫ਼ਰ 25 ਤੋਂ 30 ਮਿੰਟ ਦਾ ਰਹਿ ਜਾਵੇਗਾ। ਜੀ ਹਾਂ, ਲਾਂਡਰਾ ਤੋਂ ਬਨੂੜ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਭਾਗੋ ਮਾਜਰਾ ਨੇੜਿਓਂ ਨਵੇਂ ਬਣੇ 206 AG ਮੋਹਾਲੀ ਸਰਹਿੰਦ 6 ਲਾਈਨ ਕੌਮੀ ਸਹਾਰਾਹ ਦੀ ਉਸਾਰੀ ਮੁਕੰਮਲ ਹੋ ਗਈ ਹੈ। ਤਕਰੀਬਨ 27.5 ਕਿਲੋਮੀਟਰ ਲਾਂਘੇ ਉੱਤੇ ਕਰੀਬ 1500 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਦੇ ਸਤੰਬਰ ਦੇ ਅਖੀਰ ਤੱਕ ਆਵਾਜਾਈ ਲਈ ਖੁੱਲ੍ਹਣ ਦੀ ਸੰਭਾਵਨਾ ਹੈ। ਕੌਮੀ ਮਾਰਗ ਸ਼ੁਰੂ ਹੋਣ ਨਾਲ ਮੋਹਾਲੀ, ਚੰਡੀਗੜ੍ਹ, ਪੰਚਕੁਲਾ ਆਦਿ ਅਤੇ ਵਸਨੀਕਾਂ ਨੂੰ ਫਤਿਹਗੜ੍ਹ ਸਾਹਿਬ ਅਤੇ ਨੇੜਲੇ ਖੇਤਰਾਂ ਤੱਕ ਜਾਣ ਲਈ ਸਿੱਧਾ ਰਸਤਾ ਉਹ ਹਾਸਲ ਹੋ ਜਾਵੇਗਾ। ਸੋ ਤਸਵੀਰ ਸਹਿਤ ਸੁਰਖੀ ਇਸ ਨੂੰ ਪੰਜਾਬੀ ਟ੍ਰਿਬਿਊਨ ਨੇ ਆਪਣੇ ਮੁੱਖ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ।

ਅਗਲੀ ਸੁਰਖੀ ਹੈ ਜੀ ਅਜੀਤ ਅਖਬਾਰ ਦੇ ਸਫ਼ਾ ਨੰਬਰ 6 ਤੋਂ। ਖਬਰ ਲੱਗੀ ਹੈ ਬਠਿੰਡਾ ਤੋਂ, ਲੋਕਾਂ ਦੀ ਸਿਹਤ ਸੰਭਾਲ ਦੇ ਨਾਲ ਜੁੜੀ ਹੋਈ ਖਬਰ ਹੈ ਜੀ। ਸੀਐਮ ਦੀਆਂ ਯੋਗਸ਼ਾਲਾਵਾਂ 'ਤੇ 76 ਕਰੋੜ ਤੋਂ ਵੱਧ ਖਰਚ। ਪੰਜਾਬ 'ਚ 10,953 ਯੋਗਸ਼ਾਲਾਵਾਂ, 3,30,000 ਤੋਂ ਵੱਧ ਲੋਕ ਲੈ ਰਹੇ ਹਨ ਲਾਭ। ਇਹ ਖਬਰ ਹੈ ਜੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਮਕਸਦ ਨਾਲ ਚਲਾਈਆਂ ਜਾ ਰਹੀਆਂ ਸੀਐਮ ਦੀਆਂ ਯੋਗਸ਼ਾਲਾਵਾਂ 'ਤੇ ਪਿਛਲੇ ਕੁਝ ਸਾਲਾਂ ਦੌਰਾਨ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਸੂਚਨਾ ਦੇ ਅਧਿਕਾਰ ਕਾਨੂੰਨ 2005 ਦੇ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਫਰਵਰੀ 2022 ਤੋਂ ਜੁਲਾਈ 2026 ਤੱਕ ਇਹਨਾਂ ਯੋਗਸ਼ਾਲਾਵਾਂ 'ਤੇ 76 ਕਰੋੜ 2,79,000

0: 472 ਰੁਪਏ ਖਰਚ ਆ ਚੁੱਕੇ ਹਨ। RTI ਰਾਹੀਂ ਸਾਹਮਣੇ ਆਏ ਅੰਕੜਿਆਂ ਮੁਤਾਬਕ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 10,953 CM ਦੀਆਂ ਯੋਗਸ਼ਾਲਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਦਾ 3,23,830 ਲੋਕ ਲਾਭ ਰਹੇ ਹਨ ਔਰ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਲੋਕ ਇਹਨਾਂ ਯੋਜਨਾਵਾਂ ਦਾ ਲਾਭ ਲੈ ਰਹੇ ਹਨ ਜੀ।
1: ਅਜਿਹਾ ਦੈਨਿਕ ਜਾਗਰਣ ਦੇ ਜਿਵੇਂ ਮੁੱਖ ਸਫ਼ਿਆਂ ਦੀ ਗੱਲ ਕਰਾਂ ਅੰਮ੍ਰਿਤਪਾਲ ਜੀ, ਅਤੇ ਇਸਦੇ ਵੀ ਬਹੁਤ ਸਾਰੀਆਂ ਕੁਝ ਸੁਰਖੀਆਂ ਨੇ ਅਤੇ ਮੈਂ ਕੁਝ ਹੀ ਸੁਰਖੀਆਂ ਇਸਦੇ ਵਿੱਚ ਸ਼ਾਮਿਲ ਕਰਨਾ ਚਾਹੂੰਗਾ। ਸੋ ਸਭ ਤੋਂ ਪਹਿਲਾਂ ਮੈਂ ਸੁਰਖੀ ਲੈਣਾ ਚਾਹੂੰਗਾ, ਇਹ ਲੱਗੀ ਹੈ ਜੀ ਜਲਾਲਾਬਾਦ ਤੋਂ ਸੁਰਖੀ ਬਣੇ ਜੀ, ਪੈਸੋਂ ਕੇ ਲਾਲਚ ਮੇਂ ਫੇਂਕਾ ਤਾਂ ਥਾਣੇ ਪਰ ਗ੍ਰਨੇਡ, ਦੋ ਯੁਵਕ ਗ੍ਰਿਫਤਾਰ। ਜੀ ਹਾਂ, ਜਲਾਲਾਬਾਦ ਕੇ ਥਾਣਾ ਸਿਟੀ ਪਰਿਸਰ ਮੇਂ ਸ਼ਨੀਵਾਰ ਦੇਰ ਰਾਤ ਦੋ ਬੜੇ ਧਮਾਕੇ ਹੋਏ, ਜਿਸਕੇ ਕਾਰਨ ਕਈ ਵਾਹਨ ਕੀ ਬੈਟਰੀਆਂ ਵੋ ਹੈ ਵੋ ਉੜ ਗਈ, ਬਲਕਿ ਗ੍ਰੇਡ ਹਮਲਾ ਥਾ। ਪੁਲਿਸ ਨੇ 24 ਘੰਟੇ ਕੇ ਭੀਤਰ ਮਾਮਲੇ ਕੋ ਟਰੇਸ ਕਰਤੇ ਹੋਏ ਦੋ ਯੁਵਕੋਂ ਕੋ ਖਿਲਾਫ ਗ੍ਰਿਫਤਾਰ ਕੀ ਹੈ। ਆਰੋਪਿਤ ਪੈਦਲ ਹੀ ਆਏ ਥੇ ਔਰ ਗ੍ਰਨੇਡ ਫੇਂਕ ਕਰ ਫਰਾਰ ਹੋ ਗਏ ਥੇ। ਸੋ ਦੈਨਿਕ ਜਾਗਰਣ ਨੇ ਇਸ ਖਬਰ ਨੂੰ ਆਪਣੇ ਇਸ ਮੁੱਖ ਸਫ਼ੇ ਉੱਪਰ ਜਗ੍ਹਾ ਦਿੱਤੀ। ਇੱਕ ਹੋਰ ਸੁਰਖੀ ਲੈਣਾ ਚਾਹੂੰਗਾ, ਗੁਰੂਗ੍ਰਾਮ ਤੋਂ ਜੀ, ਮਹਿਲਾ ਬਾਈਕ ਰਾਈਡਰ ਕੋ ਪਹਿਲੇ ਰੋਕਾ ਫਿਰ ਟੱਕਰ ਮਾਰ ਕਿਰਾਇਆ। ਇਹ ਵੀ ਇੱਕ ਤਸਵੀਰ ਸਹਿਤ ਸੁਰਖੀ ਹੈ ਜਿਸ ਨੂੰ ਦੈਨਿਕ ਜਾਗਰਣ ਨੇ ਆਪਣੇ ਮੁੱਖ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ।

ਸੋ ਚਲਦੇ ਚਲਦੇ ਮਾਰਦੇ ਸਾਡੇ ਜਾਗਰਣ ਸਿਟੀ ਬਠਿੰਡਾ ਮਾਨਸਾ ਦੀ ਕੁਝ ਸੁਰਖੀਆਂ ਮੈਂ ਸ਼ਾਮਿਲ ਕਰਨਾ ਚਾਹੁੰਗਾ। ਬਰਨਾਲਾ ਤੋਂ ਸੁਰਖੀਆਂ ਜੀ, PRT ਬੱਸ 'ਚ ਟਕਰਾਈ ਸਕੂਲ ਵੈਨ, ਚਾਲਕ ਸਮੇਤ 3 ਘਾਇਲ, ਕੁੱਲ 11 ਵਿਦਿਆਰਥੀ ਤੇ ਸਵਾਰ। ਮਾਨਸਾ ਸੇ ਜਾਖਲ ਜਾ ਰਹੀ ਥੀ PRTC ਬੱਸ, ਗਾਂਵ ਦਿਆਲਪੁਰ ਕੇ ਪਾਸ ਹੋਇਆ ਹਾਦਸਾ। ਸੋ ਇਹ ਤਸਵੀਰ ਸਹਿਤ ਸੁਰਖੀ, ਜਿਸ ਦੇ ਵਿੱਚ ਜਿਹੜੇ ਘਾਇਲ ਨੇ ਉਹ ਵੀ ਜਿਹੜੇ ਹਸਪਤਾਲ ਦੇ ਵਿੱਚ ਇਲਾਜ ਜਿਹੜੇ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ। ਬਠਿੰਡਾ ਤੋਂ ਸੁਰਖੀ ਲੈਣਾ ਚਾਹੁੰਗਾ ਜੀ, ਸਵਰਨ ਸਿੰਘ ਨੇ ਚੇਅਰਮੈਨ ਵਾ, ਜਸਕਰਨ ਕੌਰ ਨੇ ਵਾਈਸ ਚੇਅਰਮੈਨ ਚੇਅਰਪਰਸਨ ਕਾ ਸੰਭਾਲਾ ਪਦਭਾਰ। ਸੁਖਬੀਰ ਸਿੰਘ ਬਾਦਲ ਨੇ ਗਾਂਵੋਂ ਕੇ ਵਿਕਾਸ ਪਰ ਧਿਆਨ ਦੇਣੇ ਕੋ ਕਹਾ। ਸੋ ਇਹ ਮੈਂ ਜੇ ਕਹਾਂ ਜ਼ਿਲ੍ਹਾ ਪ੍ਰੀਸ਼ਦ ਦੀ ਚੁਣਾਵਾਂ ਦੀ ਗੱਲ ਹੈ ਜੀ, ਜ਼ਿਲ੍ਹਾ ਪ੍ਰੀਸ਼ਦ ਕੇ ਨਏ ਚੇਅਰਮੈਨ ਕੇ ਰੂਪ ਮੇਂ ਸਵਰਨ ਸਿੰਘ ਪੂਹਲੀ ਔਰ ਵਾਈਸ ਚੇਅਰਮੈਨ ਚੇਅਰਪਰਸਨ ਕੇ ਰੂਪ ਮੇਂ ਜਸਕਰਨ ਕੌਰ ਨੇ ਪਦ ਭਾਰ ਸੰਭਾਲੇ। ਇਸ ਮੌਕੇ ਪਰ ਸ਼੍ਰੋਮਣੀ ਅਕਾਲੀ ਦਲ ਕੇ ਅਧਿਆਪਕ ਐਵ ਪੂਰਵ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਪਰ ਹਾਜ਼ਰ ਹੋਏ। ਸੋ ਇਹ ਵੀ ਤਸਵੀਰ ਸੁਰਖੀ, ਇਸ ਨੂੰ ਬਠਿੰਡਾ ਮਾਨਸਾ ਨੇ ਆਪਣੇ ਇਸ ਮੁੱਖ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ।

ਸੋ ਅੰਮ੍ਰਿਤਪਾਲ ਜੀ, ਜਿਹੜੀ ਘੜੀ ਦੀਆਂ ਸੂਈਆਂ ਸਾਨੂੰ ਇਸ਼ਾਰਾ ਕਰਦੀਆਂ ਨੇ ਕਿ ਅਖਬਾਰੀ ਸੁਰੱਖਿਆ ਦਾ ਆਪਾਂ ਇੱਥੇ ਹੀ ਵੇਲਾ ਜਿਹੜਾ ਉਹ ਖਤਮ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ ਅਖਬਾਰੀ ਸੁਰੱਖਿਆ ਲੈ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ, ਅਤੇ ਨਾਲ ਹੀ ਮੈਂ ਧੰਨਵਾਦ ਕਰਨਾ ਚਾਹੂੰਗਾ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਅਤੇ ਇਸ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਆਰਜੇ ਪਵਨ ਨੂੰ ਸਾਥੀ। ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੀ ਜੋ ਆਗਿਆ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮੌਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ।

ਇੱਕ ਸਰਕਾਰੀ ਗਜਟ ਨੋਟੀਫਿਕੇਸ਼ਨ ਅਨੁਸਾਰ ਕੋਈ ਵੀ ਬੈਂਕ ਜਾਂ ਭੁਗਤਾਨ ਪ੍ਰਣਾਲੀ ਮੁਹੱਈਆ ਕਰਨ ਵਾਲਾ ਇਹਨਾਂ ਤਰੀਕਿਆਂ ਰਾਹੀਂ ਲੈਣ ਦੇਣ ਕਰਨ ਵਾਲੇ ਵਿਅਕਤੀਆਂ ਤੇ ਸਿੱਧੇ ਜਾਂ ਸਿੱਧੇ ਚਾਰਜ ਨਹੀਂ ਲਾ ਸਕਦਾ। ਵਿੱਤ ਮੰਤਰਾਲੇ ਨੇ UPI ਲੈਣ ਦੇਣ ਤੇ ਚਾਰਜਾਂ ਸੰਬੰਧੀ ਨਿਯਮਾਂ ਨੂੰ ਸਪਸ਼ਟ ਕਰਨ ਲਈ ਭੁਗਤਾਨ ਅਤੇ ਸੈਟਲਮੈਂਟ ਸਿਸਟਮ ਐਕਟ ਤਹਿਤ ਇਹਨਾਂ ਬਦਲਾਵਾਂ ਨੂੰ ਨੋਟੀਫਾਈ ਕੀਤਾ ਹੈ। ਖਾਸ ਤੌਰ ਤੇ UPI ਤੇ ਰੁਪਏ ਸਮਰੱਥ ਡੈਬਿਟ ਕਾਰਡਾਂ ਰਾਹੀਂ ਕੀਤੇ ਗਏ 2000 ਰੁਪਏ ਤੱਕ ਦੇ ਲੈਣ ਦੇਣ ਜਾਂ ਇਲੈਕਟ੍ਰੋਨਿਕ ਭੁਗਤਾਨ ਵਿਧੀਆਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਪਿਛਲੇ ਮਹੀਨੇ ਸਰਕਾਰ ਨੇ ਸਪਸ਼ਟ ਕੀਤਾ ਸੀ ਕਿ ਖਪਤਕਾਰਾਂ ਤੋਂ UPI ਭੁਗਤਾਨਾਂ ਲਈ ਚਾਰਜ ਨਹੀਂ ਲਏ ਜਾਣਗੇ। ਭਵਿੱਖ ਵਿੱਚ ਲਾਗੂ ਹੋਣ ਵਾਲੀ ਕੋਈ ਵੀ ਵਪਾਰੀ ਛੋਟਦਾਰ MDR ਨਿਰਧਾਰਿਤ ਸੀਮਾ ਤੋਂ ਵੱਧ ਦੇ ਚੋਣਵੇਂ ਲੈਣ ਦੇਣ ਤੱਕ ਹੀ ਸੀਮਤ ਰਹੇਗੀ। ਇਹ ਚਾਰਜ ਡੈਬਿਟ ਜਾਂ ਕ੍ਰੈਡਿਟ ਕਾਰਡ ਲੈਣ ਦੇਣ ਤੇ ਲਾਗੂ MDR ਨਾਲੋਂ ਕਾਫ਼ੀ ਘੱਟ ਹੋਏਗੇ। ਪ੍ਰਤਿਸ਼ਠਿਤ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਅੱਜ ਗੁਜਰਾਤ ਦੇ ਗਾਂਧੀ ਨਗਰ ਸਥਿਤ ਮਹਾਤਮਾ ਮੰਦਿਰ 'ਚ ਸ਼ੁਰੂ ਹੋਏਗੀ। ਦੱਖਣੀ ਏਸ਼ੀਆ ਵਿੱਚ ਪਹਿਲੀ ਵਾਰ ਆਯੋਜਿਤ ਹੋ ਰਹੀ ਇਹ ਕਾਨਫਰੰਸ ਦਾ ਉਦਘਾਟਨ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਸਾਂਝੇ ਤੌਰ ਤੇ ਕਰਨਗੇ। ਇਸ ਸਮਾਗਮ ਵਿੱਚ 65 ਤੋਂ ਵੱਧ ਦੇਸ਼ਾਂ ਦੇ 2000 ਤੋਂ ਵੱਧ ਹਿੱਸੇਦਾਰ ਸ਼ਾਮਲ ਹੋਣਗੇ। ਇਹ ਸਮਾਗਮ ਸਰਕੂਲਰ ਇਕਾਨਮੀ, ਲੋਕਾਂ ਅਤੇ ਖੁਸ਼ਹਾਲੀ ਲਈ ਤਬਦੀਲੀ ਵਿਸ਼ੇ ਤੇ ਆਯੋਜਿਤ ਕੀਤਾ ਜਾ ਰਿਹਾ ਹੈ। 2 ਦਿਨਾਂ ਸਮਾਰੋਹ ਦੌਰਾਨ 4 ਮੁੱਖ ਸੈਸ਼ਨ ਅਤੇ 16 ਵਿਸ਼ਾ ਆਧਾਰਿਤ ਸੈਸ਼ਨ ਹੋਣਗੇ, ਜਿਨ੍ਹਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ, ਸਾਫ਼ ਸੁਥਰੀ ਊਰਜਾ, ਟਿਕਾਊ ਵਿੱਤ ਸ਼ਾਸਨ ਅਤੇ ਸਟਾਰਟਅਪ ਇਕੋਸਿਸਟਮ ਵਰਗੇ ਅਹਿਮ ਖੇਤਰ ਸ਼ਾਮਲ ਹੋਣਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਵੀਅਤਨਾਮ ਭਾਰਤ ਦੀ ਐਕਟ ਈਸਟ ਪਾਲਿਸੀ, ਸਾਗਰ ਵਿਜ਼ਨ ਅਤੇ ਹਿੰਦ ਪ੍ਰਸ਼ਾਂਤ ਪਹੁੰਚ ਵਿੱਚ ਇੱਕ ਅਹਿਮ ਭਾਈਵਾਲ ਹੈ। ਨਵੀਂ ਦਿੱਲੀ ਵਿਖੇ ਵਪਾਰ, ਆਰਥਿਕ, ਵਿਗਿਆਨਕ ਅਤੇ ਤਕਨੀਕੀ ਸਹਿਯੋਗ ਬਾਰੇ ਭਾਰਤ ਵੀਅਤਨਾਮ ਸੰਯੁਕਤ ਕਮਿਸ਼ਨ ਦੀ 19ਵੀਂ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਦਿਆਂ ਡਾ ਜੈਸ਼ੰਕਰ ਨੇ ਕਿਹਾ ਕਿ ਵੀਅਤਨਾਮ ਆਸੀਅਨ ਨਾਲ ਵਿਆਪਕ ਰਣਨੀਤਿਕ ਭਾਈਵਾਲੀ ਦੇ ਢਾਂਚੇ ਤਹਿਤ ਇੱਕ ਮਹੱਤਵਪੂਰਨ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸਮਝੌਤਿਆਂ ਦੇ ਅਮਲ ਦੀ ਸਮੀਖਿਆ ਕਰਨ ਅਤੇ ਦੋਹਾਂ ਦੇਸ਼ਾਂ ਵਿਚਕਾਰ ਉੱਚ ਪੱਧਰੀ ਰਾਜਨੀਤਿਕ ਗਤੀਸ਼ੀਲਤਾ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਦਾ ਮੌਕਾ ਹੈ। ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ 3 ਸਾਲ ਪਹਿਲਾਂ ਹੋਈ ਸੰਯੁਕਤ ਕਮਿਸ਼ਨ ਦੀ ਪਿਛਲੀ ਮੀਟਿੰਗ ਤੋਂ ਬਾਅਦ ਦਵੱਲੇ ਸਬੰਧਾਂ ਵਿੱਚ ਕਾਫ਼ੀ ਪ੍ਰਗਤੀ ਹੋਈ ਹੈ। ਭਾਰਤ ਅਤੇ ਕੈਨੇਡਾ ਨੇ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਦਾ ਚੌਥਾ ਗੇੜ ਨਵੀਂ ਦਿੱਲੀ ਵਿੱਚ ਸ਼ੁਰੂ ਕਰ ਦਿੱਤਾ ਹੈ। ਦੋਹਾਂ ਦੇਸ਼ਾਂ ਦਾ ਟੀਚਾ 2030 ਤੱਕ ਦਵੱਲੇ ਵਪਾਰ ਨੂੰ ਵਧਾ ਕੇ $50 ਅਰਬ ਤੱਕ ਪਹੁੰਚਾਉਣਾ ਹੈ। 5 ਦਿਨਾਂ ਤੱਕ ਚੱਲਣ ਵਾਲੀ ਇਹ ਗੱਲਬਾਤ ਕੱਲ੍ਹ ਸ਼ੁਰੂ ਹੋਈ ਅਤੇ 18 ਸਤੰਬਰ ਤੱਕ ਜਾਰੀ ਰਹੇਗੀ। ਇਸ ਦੌਰਾਨ ਵਸਤਾਂ ਅਤੇ ਸੇਵਾਵਾਂ ਦੇ ਵਪਾਰ ਵਿੱਚ ਤਕਨੀਕੀ ਰੁਕਾਵਟਾਂ ਵਰਗੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾਏਗੀ। ਦੋਹਾਂ ਦੇਸ਼ਾਂ ਵਿਚਕਾਰ ਦਵੱਲਾ ਵਪਾਰ 2024-25 ਵਿੱਚ $8.66 ਅਰਬ ਤੋਂ ਘੱਟ ਕੇ 2025-26 ਵਿੱਚ $7.95 ਅਰਬ ਰਹਿ ਗਿਆ, ਜੋ ਕਿ 8.22% ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਭਾਰਤ ਤੋਂ ਕੈਨੇਡਾ ਨੂੰ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਬਰਾਮਦਾਂ ਵਿੱਚ ਦਵਾਈਆਂ, ਲੋਹਾ ਅਤੇ ਸਟੀਲ, ਸਮੁੰਦਰੀ ਭੋਜਨ, ਸੂਤੀ ਕੱਪੜੇ, ਇਲੈਕਟ੍ਰੋਨਿਕਸ ਅਤੇ ਰਸਾਇਣ ਸ਼ਾਮਲ ਨੇ। ਕੇਂਦਰੀ ਜਾਂਚ ਬਿਊਰੋ CBI ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਅਨ ਦੀ ਮੌਤ ਦੇ ਸਬੰਧ ਵਿੱਚ ਇੱਕ FIR ਦਰਜ ਕੀਤੀ ਹੈ। ਦਿਸ਼ਾ ਸਾਲੀਅਨ ਦੀ ਮੌਤ 8 ਜੂਨ 2020 ਨੂੰ ਇੱਕ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ। ਇਹ FIR ਬੰਬੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦਰਜ ਕੀਤੀ ਗਈ ਹੈ। ਇਸ ਵਿੱਚ ਕਈ ਵਿਅਕਤੀਆਂ ਦੇ ਨਾਂ ਸ਼ਾਮਲ ਨੇ, ਜਿਨ੍ਹਾਂ ਵਿੱਚ ਸਾਬਕ ਮੁੱਖ ਮੰਤਰੀ ਉਧਵ ਠਾਕਰੇ, ਆਦਿਤਿਆ ਠਾਕਰੇ, ਉਹਨਾਂ ਦੇ ਸੁਰੱਖਿਆ ਕਰਮਚਾਰੀ ਡੀਨੋ ਮੋਰੀਆ, ਰੋਹਨ ਰੋਏ, ਸੂਰਜ ਪੰਚੋਲੀ, ਰੀਆ ਚੱਕਰਵਰਤੀ, ਸ਼ੋਭਿਕ ਚੱਕਰਵਰਤੀ ਅਤੇ ਪੁਲਿਸ ਅਧਿਕਾਰੀ ਸਚਿਨ ਵਾਜ਼ੇ ਅਤੇ ਪਰਮਵੀਰ ਸਿੰਘ ਸ਼ਾਮਲ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRN ਜਲੰਧਰ। ਭਾਰਤ ਦੇ ਚੀਫ਼ ਜਸਟਿਸ ਜਸਟਿਸ ਸੂਰਿਆ ਕਾਂਤ ਨੇ ਜੱਜਾਂ ਵਿਰੁੱਧ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵੱਲੋਂ ਵਿਕਸਿਤ ਕੀਤੀ ਗਈ ਪ੍ਰਣਾਲੀ ਨੂੰ ਮਜ਼ਬੂਤ, ਸਰਗਰਮ ਅਤੇ ਸਮਾਂਬੱਧ ਦੱਸਿਆ ਹੈ। ਉਨ੍ਹਾਂ ਨੇ ਨਿਆਂਪਾਲਕਾਂ ਅੰਦਰ ਨਿਰੰਤਰ ਸੁਧਾਰ ਅਤੇ ਵਧੇਰੇ ਪਾਰਦਰਸ਼ਤਾ ਦੀ ਲੋੜ ਤੇ ਜ਼ੋਰ ਦਿੱਤਾ। ਨਵੀਂ ਦਿੱਲੀ ਵਿੱਚ 6ਵੇਂ ਰਾਮ ਜੇਠਮਲਾਨੀ ਮੈਮੋਰੀਅਲ ਲੈਕਚਰ ਵਿੱਚ ਮੁੱਖ ਭਾਸ਼ਣ ਦਿੰਦਿਆਂ ਉਨ੍ਹਾਂ ਕਿਹਾ ਕਿ ਸੁਧਾਰ ਇੱਕ ਨਿਯਮਤ ਪ੍ਰਕਿਰਿਆ ਹੋਣੀ ਚਾਹੀਦੀ ਹੈ ਅਤੇ ਕੋਈ ਵੀ ਸੰਸਥਾ ਸਥਿਰ ਰਹਿਣ ਤੇ ਮਾਣ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਨਿਆਂਪਾਲਕਾਂ ਨੇ ਆਲੋਚਨਾ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਅਤੇ ਸੁਪਰੀਮ ਕੋਰਟ ਤੇ ਇਸ ਪੱਖ ਨੂੰ ਦੁਹਰਾਇਆ ਕਿ ਇਹ ਸੰਸਥਾ ਆਲੋਚਨਾ ਤੋਂ ਪਰਹੇਜ਼ ਨਹੀਂ ਕਰਦੀ। ਜਸਟਿਸ ਸੂਰਿਆ ਕਾਂਤ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਅਦਾਲਤ ਖੁਦ ਨੂੰ ਜਾਂਚ ਪੜਤਾਲ ਤੋਂ ਪਰੇ ਰੱਖ ਕੇ ਜਨਤਕ ਭਰੋਸਾ ਹਾਸਲ ਨਹੀਂ ਕਰ ਸਕਦੀ। ਰਾਜਸਥਾਨ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਦੀ ਜਿੱਤ ਝੂਠ ਦੀ ਗੂੰਜ ਉੱਪਰ ਸੱਚ ਦੀ ਜਿੱਤ ਦਾ ਪ੍ਰਮਾਣ ਹੈ। ਸ੍ਰੀ ਮੋਦੀ ਨੇ ਕਿਹਾ ਕਿ ਰਾਜਸਥਾਨ ਦੇ ਲੋਕਾਂ ਨੇ ਇੱਕ ਵਾਰ ਫਿਰ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਡਬਲ ਇੰਜਨ ਸਰਕਾਰ ਅਧੀਨ

ਚੰਗੇ ਸ਼ਾਸਨ ਅਤੇ ਵਿਕਾਸ ਦੀਆਂ ਨੀਤੀਆਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਨੇ। ਉਹਨਾਂ ਅੱਗੇ ਕਿਹਾ ਕਿ ਇਸ ਨਾਲ ਨਾ ਸਿਰਫ ਰਾਜ ਤਰੱਕੀ ਦੀਆਂ ਨਵੀਆਂ ਉਚਾਈਆਂ ਤੇ ਪਹੁੰਚੇਗਾ, ਸਗੋਂ ਹਰ ਵਿਅਕਤੀ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਦੇ ਸਰਕਾਰ ਦੇ ਸੰਕਲਪ ਨੂੰ ਵੀ ਮਜ਼ਬੂਤੀ ਮਿਲੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਇੱਕ ਦੂਜੇ ਦੇ ਊਰਜਾ ਟਿਕਾਣਿਆਂ ਤੇ ਹਮਲੇ ਰੋਕਣ ਲਈ ਸਹਿਮਤ ਹੋ ਗਏ ਨੇ, ਹਾਲਾਂਕਿ ਉਹਨਾਂ ਨੇ ਇਸ ਸਮਝੌਤੇ ਨੂੰ ਲਾਗੂ ਕਰਨ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੇ ਇੱਕ ਪੋਸਟ ਵਿੱਚ ਸ੍ਰੀ ਟਰੰਪ ਨੇ ਕਿਹਾ ਕਿ ਯੂਕਰੇਨ ਰੂਸੀ ਊਰਜਾ ਟਿਕਾਣਿਆਂ ਤੇ ਹਮਲਾ ਨਾ ਕਰਨ ਲਈ ਰਾਜ਼ੀ ਹੋ ਗਿਆ ਅਤੇ ਰੂਸ ਨੇ ਵੀ ਅਜਿਹਾ ਕਰਨ ਲਈ ਆਪਣੀ ਸਹਿਮਤੀ ਜਤਾਈ ਹੈ। ਹਾਲਾਂਕਿ ਪੋਸਟ ਵਿੱਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਸ ਸਮਝੌਤੇ ਹੇਠ ਕਿਹੜੇ ਊਰਜਾ ਟਿਕਾਣੇ ਆਉਣਗੇ ਜਾਂ ਕੀ ਕਿਸੇ ਧਿਰ ਨੇ ਕੋਈ ਸ਼ਰਤਾਂ ਰੱਖੀਆਂ ਨੇ। ਰਾਸ਼ਟਰਪਤੀ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦਮੀ

0: ਕਿ ਟਰੰਪ ਨੇ ਯੂਕਰੇਨ ਦੇ ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮੀਰ ਜ਼ੇਲੈਂਸਕੀ ਨੇ ਕਿਹਾ ਕਿ ਜੇਕਰ ਇਸ ਦੇ ਸਹਿਯੋਗੀ ਦੇਸ਼ ਰੂਸ ਤੋਂ ਯੂਕਰੇਨ ਦੇ ਅਹਿਮ ਬੁਨਿਆਦੀ ਢਾਂਚੇ 'ਤੇ ਹਮਲੇ ਨਾ ਕਰਨ ਦੀ ਪੱਕੀ ਵਚਨਬੱਧਤਾ ਹਾਸਲ ਕਰ ਸਕਦੇ ਨੇ ਤਾਂ ਯੂਕਰੇਨ ਰੂਸੀ ਇਲਾਕਿਆਂ 'ਤੇ ਹਮਲੇ ਰੋਕਣ ਲਈ ਤਿਆਰ ਹੈ। ਕ੍ਰਿਕਟ ਵਿੱਚ ਭਾਰਤ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਅਫਗਾਨਿਸਤਾਨ ਵਿਰੁੱਧ ਦੂਜਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਐਤਵਾਰ ਨੂੰ ਖੇਡੇ ਗਏ ਪਹਿਲੇ ਮੈਚ ਵਿੱਚ 7 ਵਿਕਟਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ 3 ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਏਸ਼ੀਆਈ ਟ੍ਰੈਪ ਚੈਂਪੀਅਨ ਨਿਸ਼ਾਨੇਬਾਜ਼ ਸਾਬੀਰਾ ਹੈਰਿਸ ਦੀ ਅਗਵਾਈ ਹੇਠ 20 ਮੈਂਬਰੀ ਭਾਰਤੀ ਟੀਮ ਅੱਜ ਤੋਂ ਇਟਲੀ ਵਿੱਚ ਸ਼ੁਰੂ ਹੋਣ ਵਾਲੇ ISSF ਜੂਨੀਅਰ ਵਿਸ਼ਵ ਕੱਪ ਸ਼ਾਟਗਨ ਵਿੱਚ ਹਿੱਸਾ ਲਏਗੀ। ਇਹ ਮੁਕਾਬਲੇ 19 ਸਤੰਬਰ ਨੂੰ ਖਤਮ ਹੋਣਗੇ। ਭਾਰਤੀ ਟੀਮ 5 ਤਮਗਾ ਮੁਕਾਬਲਿਆਂ ਵਿੱਚ ਹਿੱਸਾ ਲਏਗੀ, ਜਿਨ੍ਹਾਂ ਵਿੱਚ ਪੁਰਸ਼ਾਂ ਅਤੇ ਔਰਤਾਂ ਦੇ ਟ੍ਰੈਪ ਅਤੇ ਸਕੀਟ ਮੁਕਾਬਲੇ ਨਾਲ ਨਾਲ ਮਿਕਸਡ ਟੀਮ ਟ੍ਰੈਪ ਮੁਕਾਬਲਾ ਵੀ ਸ਼ਾਮਲ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਗਲੇ 2 ਤੋਂ 3 ਦਿਨਾਂ ਤੱਕ ਜੰਮੂ ਕਸ਼ਮੀਰ, ਲੱਦਾਖ, ਰਾਜਸਥਾਨ ਅਤੇ ਬਿਹਾਰ ਵਿੱਚ ਗਰਜ ਨਾਲ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਸ ਵੀਡੀਓ ਦਾ ਖੰਡਨ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ 50,000 ਰੁਪਏ ਤੋਂ ਘੱਟ ਕਮਾਈ ਵਾਲੇ ਵਿਅਕਤੀਆਂ ਨੂੰ ਮੁਫ਼ਤ ਕਾਰ ਦੇਵੇਗੀ। ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਯੂਨਿਟ ਨੇ ਕਿਹਾ ਹੈ ਕਿ ਇਹ ਦਾਅਵਾ ਝੂਠਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ। PIB ਨੇ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ। ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਬੱਕਲ ਸੁਰੰਗ ਇਲਾਕੇ ਨੇੜੇ ਸੋਮਵਾਰ ਨੂੰ ਇੱਕ ਮਿੰਨੀ ਪੈਸੰਜਰ ਬੱਸ 'ਤੇ ਪਲਟਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜੰਮੂ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਬੱਸ ਬੱਕਲ ਤੋਂ ਰਿਆਸੀ ਵੱਲ ਜਾ ਰਹੀ ਸੀ ਜਦੋਂ ਇਹ ਸੁਰੰਗ ਨੇੜੇ ਸੜਕ 'ਤੇ ਪਲਟ ਗਈ। ਪੁਲਿਸ ਅਤੇ ਬਚਾਅ ਦਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਕਿਹਾ ਹੈ ਕਿ 2,000 ਰੁਪਏ ਤੱਕ ਦੇ UPI ਭੁਗਤਾਨ 'ਤੇ ਬੈਂਕ ਕੋਈ ਚਾਰਜ ਨਹੀਂ ਲਾ ਸਕਦੇ। ਪ੍ਰਤਿਸ਼ਠਿਤ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਸੰਮੇਲਨ ਅੱਜ ਤੋਂ ਗਾਂਧੀ ਨਗਰ 'ਚ ਸ਼ੁਰੂ ਹੋ ਰਿਹਾ ਹੈ। ਭਾਰਤ ਅਤੇ ਕੈਨੇਡਾ ਵਿਚਕਾਰ ਤਜਵੀਜ਼ਸ਼ੁਦਾ ਵਿਆਪਕ ਵਪਾਰ ਸਮਝੌਤੇ 'ਤੇ ਗੱਲਬਾਤ ਦਾ ਅਗਲਾ ਗੇੜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਿਆ ਹੈ। ਚੀਫ ਜਸਟਿਸ ਸੂਰਿਆਕਾਂਤ ਨੇ ਜੱਜਾਂ ਵਿਰੁੱਧ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵੱਲੋਂ ਵਿਕਸਿਤ ਪ੍ਰਣਾਲੀ ਨੂੰ ਮਜ਼ਬੂਤ ਅਤੇ ਕਾਰਗਰ ਦੱਸਿਆ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਨਵੀਂ ਦਿੱਲੀ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਵੇਰ ਦੇ 8:40 ਅਤੇ 12 ਸੈਕਿੰਟ ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ।

ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤਪਾਲ ਸਿੰਘ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਰੋਤਿਓ, ਅੱਜ ਅਸੀਂ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਸੁਣਾਂਗੇ ਪੰਜਾਬੀ ਫਿਲਮੀ ਗੀਤ ਅਤੇ ਸੁਣਦੇ ਹਾਂ ਇਸੇ ਹੀ ਸਿਲਸਿਲੇ ਵਿੱਚ ਪਹਿਲਾ ਗੀਤ ਫਿਲਮ ਬਾਜਰੀ ਦਾ ਸਿੱਟਾ ਵਿੱਚੋਂ ਆਵਾਜ਼ਾਂ ਜੋਤਿਕਾ ਅਤੇ ਨੂਰ ਚਹਿਲ ਦੀਆਂ।

ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬ ਦੀ। ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ ਸਵੇਰ ਦੇ 8:47, ਅਤੇ ਸੁਣਦੇ ਹਾਂ ਅਗਲਾ ਗੀਤ ਵੀਰ ਸਿੰਘ ਦੇ ਹੀ ਲਿਖੇ ਨੂੰ, ਵੀਰ ਸਿੰਘ ਦੇ ਹੀ ਲਿਖੇ ਗੀਤ ਨੂੰ ਵੀਰ ਸਿੰਘ ਦੀ ਆਵਾਜ਼ ਵਿੱਚ, ਜਿਸ ਨੂੰ ਸੰਗੀਤਬੱਧ ਕੀਤਾ ਹੈ ਜੀ ਜਤਿੰਦਰ ਸ਼ਾਹ ਹੋਰਾਂ ਨੇ, ਅਤੇ ਫਿਲਮ ਹੈ ਜੀ ਗੋਲਕ, ਬੁਗਣੀ, ਬੈਂਕ ਅਤੇ ਬਟੂਆ।

ਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੇ ਲਿਖੇ ਗੀਤ ਨੂੰ ਉਹਨਾਂ ਦੀ ਹੀ ਆਵਾਜ਼ ਫਿਲਮ ਸ਼ਾਇਰ ਵਿੱਚੋਂ, ਅਤੇ ਪੇਸ਼ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਹੁਣ ਮੈਨੂੰ ਅੰਮ੍ਰਿਤਪਾਲ ਸਿੰਘ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਨਮਸਕਾਰ।

ਸਰੋਤਿਓ, ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਐਫ ਐਮ ਬੈਂਡ 1.1 ਮੈਗਾਹਰਟਸ 'ਤੇ। ਸਟੂਡੀਓ ਦੀ ਘੜੀ ਅਨੁਸਾਰ 8:59 ਅਤੇ 52 ਸਕਿੰਟ ਹੋ ਚੁੱਕੇ ਨੇ। ਹੁਣ ਤੁਸੀਂ ਸੁਣੋ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਸਵੇਰੇ 9 ਵਜੇ ਤੁਸੀਂ ਸੁਣਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ ਤਹਿਤ ਪ੍ਰੋਗਰਾਮ ਆਜ ਕੇ ਫਨਕਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਸ ਅਤੇ ਸਟੂਡੀਓ ਦੀ ਕੜੀ ਮੁਤਾਬਕ ਸਮਾਂ 10:23 ਸਕਿੰਟ ਦਾ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

ये जो चिलमन है दुश्मन है हमारी। ਤੁਸੀਂ ਆਨੰਦ ਮਾਰੇ ਸੀ ਇਸ ਗੀਤ ਦਾ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਸਨ ਆਨੰਦ ਬਖਸ਼ ਨੇ ਅਤੇ ਗੀਤ ਨੂੰ ਸੰਗੀਤਬੱਧ ਕੀਤਾ ਸੀ ਲਕਸ਼ਮੀ ਕਾਂਤ ਪਿਆਰੇ ਲਾਲ ਨੇ ਔਰ ਫਿਲਮ ਸੀ ਦੋਸਤੋ ਮਹਿਬੂਬ ਕੀ ਮਹਿੰਦੀ। ਤਿਉਂ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ ਮਹਿੰਦਰ ਕਪੂਰ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ। ਗੀਤ ਰਚਨਾ ਸਾਹਿਰ ਲੁਧਿਆਨਵੀ ਦੀ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਹਰਜੇਸ਼ ਰੋਸ਼ਨ ਨੇ। ਫਿਲਮ ਹੈ ਦੋਸਤੋ ਕਾਲਾ ਪੱਥਰ।

0: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका जोड़ी पक्की इनाम तगड़ा 1 करोड़ रुपए तो ज्यादा दे इनाम 2 थार 6 बाइक 12 स्कूटी 1000 प्लस विनर्स 2 लीटर एमिस्टार टॉप प्लस 1 किलो चेस यानी 1 लकी ड्रॉ कूपन आज ही खरीदो।
1: वीडियो लाइक करने ते पैसे मिलेंगे सो इजी
2: फसिया
3: अनजान लिंकां ते क्लिक ना करो RBI कहंदा है
4: जानकार बनो सुचेत रहो
5: आकाशवाणी FM बठिंडा 101.1 मेगाहर्ट्ज़ ते तुसी आनंद मान रहे हो प्रोग्राम गीत पिटारा दा
6: ਸਮਾਂ ਸਾਥੀਓ ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਤੇ ਮੋਬਾਈਲ ਤੇ ਮਿਲਾ ਸਕਦੇ ਹੋ ਜੀ 10:13 ਤੇ 48 ਸਕਿੰਟ ਦਾ ਜੀ ਆਕਾਸ਼ਵਾਣੀ FM ਬਠਿੰਡਾ ਤੇ ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ ਇਹ ਸਫ਼ਰ ਸੋ ਸੁਣਦੇ ਹਾਂ ਸਫ਼ਰ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ ਜਿਸ ਨੂੰ ਲਿਆ ਗਿਆ ਫਿਲਮ ਪ੍ਰਤਿਗਿਆ ਵਿੱਚੋਂ ਗੀਤ ਰਚਨਾ ਆਨੰਦ ਬਖਸ਼ੀ ਦੀ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਲਕਸ਼ਮੀਕਾਂਤ ਪਿਆਰੀਲਾਲ ਨੇ।

ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਤੁਸੀਂ ਆਨੰਦ ਮਾ ਰਹੇ ਸੀ ਫਿਲਮ ਪ੍ਰਤਿਗਿਆ ਦਾ ਇੱਕ ਗੀਤ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਯਸ਼ੂਦਾਸ ਨੇ। ਗੀਤ ਰਚਨਾ ਕੁਲਵੰਤ ਅਜਾਨੀ ਦੀ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਊਸ਼ਾ ਖੰਨਾ ਨੇ ਅਤੇ ਫਿਲਮ ਹੈ ਦੋਸਤੋ ਦਾਦਾ।

दिल के टुकड़े टुकड़े करके मुस्कुरा के चल दिए। ਤੁਸੀਂ ਆਨੰਦ ਮਾਰੇ ਸੀ ਇਸ ਗੀਤ ਦਾ। ਤੇ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ।

ਨੂੰ ਲਿਆ ਗਿਆ ਫਿਲਮ ਅਭਿਮਾਨ ਦੇ ਵਿੱਚੋਂ। ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਅਤੇ ਮਨਹਰ ਨੇ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਐਸ ਡੀ ਬਰਮਨ ਨੇ, ਗੀਤ ਰਚਨਾ ਮਜਰੋ ਦੀ। ਆਨੰਦ ਮਾਣਦੇ ਹਾਂ ਇਸ ਗੀਤ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਦੋਸਤਾਨਾ ਦਾ ਇਹ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਸਨ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਨੇ। ਗੀਤ ਰਚਨਾ ਸੀ ਆਨੰਦ ਬਖਸ਼ੀ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਲਕਸ਼ਮੀ ਕਾਂਤ ਪਿਆਰੇ ਲਾਲ ਨੇ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਮੁਹੰਮਦ ਰਫੀ, ਕਿਸ਼ੋਰ ਕੁਮਾਰ ਅਤੇ ਸ਼ੈਲਿੰਦਰ ਸਿੰਘ ਦੀਆਂ ਆਵਾਜ਼ਾਂ ਦੇ ਵਿੱਚ। ਫਿਲਮ ਹੈ ਦੋਸਤੋ ਪਰਵਰਿਸ਼।

0: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।
1: ਜੀ ਦੋਸਤੋ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਅਤੇ ਮੋਬਾਈਲ 'ਤੇ ਸਮਾਂ ਮਿਲਾ ਸਕਦੇ ਜੀ, 10:41। ਬਿਲਕੁਲ ਜੀ, ਅਤੇ ਪ੍ਰੋਗਰਾਮ ਚੱਲ ਰਿਹਾ ਸਾਥੀਓ ਗੀਤ ਪਿਟਾਰਾ। ਜੇ ਮੈਂ ਮੌਸਮ ਦੀ ਗੱਲ ਕਰਾਂ ਤਾਂ ਮੌਸਮ ਦੇ ਅੰਦਰ ਦੋਸਤੋ ਜਿਹੜੀ ਧੁੱਪ ਹੈ ਉਹ ਪਹਿਲਾਂ ਨਾਲੋਂ ਤਿੱਖੀ ਨਹੀਂ ਹੈ, ਹਲਕੀ ਜਿਹੀ ਤੁਸੀਂ ਧੁੱਪ ਦੇ ਅੰਦਰ ਠੰਡਕ ਨੂੰ ਮਹਿਸੂਸ ਕਰ ਸਕਦੇ ਹੋ, ਜੋ ਕਿ ਇਸ਼ਾਰਾ ਕਰ ਰਿਹਾ ਕਿ ਸਾਥੀਓ ਕਿ ਮੌਸਮ ਇਹ ਬਦਲ ਰਿਹਾ ਹੈ। ਖੈਰ ਦੋਸਤੋ, ਮੌਸਮ ਕੈਸਾ ਵੀ ਹੋਵੇ, ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡੇ ਵਿਹੜੇ ਪਹੁੰਚ ਜਾਂਦਾ ਹੈ। ਸੋ ਜੀ, ਦਿਨ ਹੈ ਅੱਜ ਮੰਗਲਵਾਰ ਅਤੇ ਸਤੰਬਰ ਮਹੀਨੇ ਦੀ ਤਰੀਕ ਹੈ ਸਾਥੀਓ ਅੱਜ 15, ਅਤੇ ਚੱਲ ਰਿਹਾ ਪ੍ਰੋਗਰਾਮ ਗੀਤ ਪਿਟਾਰਾ। ਅਤੇ ਪ੍ਰੋਗਰਾਮ ਦੌਰਾਨ ਅੱਜ ਮੈਂ ਤੁਹਾਡੇ ਨਾਲ ਹਾਂ ਜੀ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ, ਤੁਹਾਡਾ ਆਪਣਾ ਆਰ ਜੇ ਪਵਨ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਲਿਆ ਗਿਆ ਫਿਲਮ ਕਭੀ ਹਾਂ ਕਭੀ ਨਾ ਦੇ ਵਿੱਚੋਂ।

ਤੇ ਸੁਣੇ ਸੀ ਅਲਕਾ ਯਾਗਨਿਕ ਤੇ ਕੁਮਾਰ ਸਾਨੂ ਹੋਰਾਂ ਦੀ ਆਵਾਜ਼ ਦੇ ਵਿੱਚ ਫਿਲਮ ਕਭੀ ਹਾਂ ਕਭੀ ਨਾਂ ਦਾ ਇਹ ਗੀਤ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਜਿਸਨੂੰ ਆਵਾਜ਼ਾਂ ਦਿੱਤੀਆਂ ਨੇ ਅਲਕਾ ਯਾਗਨਿਕ ਤੇ ਹੰਸ ਰਾਜ ਹੰਸ ਨੇ। ਫਿਲਮ ਹੈ ਦੋਸਤੋ ਕੱਚੇ ਧਾਗੇ। ਗੀਤ ਰਚਨਾ ਅਨੰਤ ਬਖਸ਼ੀ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਨੁਸਰਤ ਨੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਤੇ ਤੁਸੀਂ ਸੁਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 18 ਸਕਿੰਟ ਦਾ ਹੋ ਰਿਹਾ ਹੈ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: 1-0 after a convincing 7-wicket win in the opening match on Sunday. The Intermeteorological Department has forecast heavy rainfall over Arunachal Pradesh, Assam, Meghalaya, Haryana, Chandigarh and Delhi today. Similar weather conditions are also expected to prevail over Kerala, Mahe, Punjab, South Interior, Karnataka, Sub-Himalayan, West Bengal, Sikkim, Tamil Nadu, Puducherry and Karaikal for the day. Benchmark domestic equity indices were trading in the negative territory during the forenoon session today. The Sensex dropped 131 points to 74,651, while the Nifty dipped 66 points to 23,332 when reports last came in. On the sectoral front, capital goods, realty and chemicals were dragging the most, with IT emerging as a key gainer. And with that, we end this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਆਈਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਦੇ ਮੁਤਾਬਿਕ ਦੁਪਹਿਰ ਦੇ 12:10 ਹੋਏ ਨੇ ਤੇ ਹੁਣ ਪੇਸ਼ ਹੈ ਨੱਚਣ ਟੱਪਣ ਵਾਲਾ ਮਸਤੀ ਭਰਿਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ।

0: ਆਰਿਆ ਹੈ ਗਾਣਾ ਡੀਜੇ ਤੇ, ਨਹੀਂ ਸਮਝੇ? ਤੁਹਾਡੇ ਰੇਡੀਓ ਸੈੱਟ ਤੇ। ਜੀ ਹਾਂ ਦੋਸਤੋ, ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਡੀਜੇ ਹੋਸਟ ਯਾਨੀ ਰੇਡੀਓ ਦੋਸਤ ਕਾਜਲ ਮਨਜੀਤ ਬਰਾੜ, ਤੇ ਮੇਰੇ ਵੱਲੋਂ ਆਕਾਸ਼ਵਾਣੀ FM ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੇ ਨਮਸਕਾਰ। ਤੇ ਫਿਰ ਹੋ ਜਾਓ ਤਿਆਰ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦੇ ਗੀਤਾਂ ਤੇ ਭੰਗੜਾ ਪਾਉਣ ਲਈ। ਸ਼ੁਰੂ ਕਰਦੇ ਹਾਂ ਇਸ ਗੀਤ ਦੇ ਨਾਲ।
1: Your man, this is Feroz Khan with Gurmit and AB Shake. Talking about the patlo and the way she shakes her luck on the floor.

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

ਜਾਨੂੰ ਕਰਮ ਤਿਆਗ ਅਤੇ ਆਤਮਿਕ ਸ਼ਾਂਤੀ ਦਾ ਡੂੰਘਾ ਸੰਦੇਸ਼ ਬਿਲਕੁਲ ਸੌਖੀ ਪੰਜਾਬੀ ਵਿੱਚ। ਵਾਚਕ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 15 ਸਤੰਬਰ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਇਸੇ ਗੀਤ ਦੇ ਨਾਲ ਮੈਨੂੰ ਕਾਜਲ ਮਨਜੀਤ ਬਰਾੜ ਨੂੰ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਮਿਲਦੇ ਹਾਂ ਅਗਲੀ ਵਾਰ ਕੁਝ ਹੋਰ ਧੜਕਦੇ ਭੜਕਦੇ ਗੀਤਾਂ ਦੇ ਨਾਲ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਹੁਣ ਪੇਸ਼ ਹੈ ਪੈਣਾ ਦਾ ਆਪਣਾ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਤੇ ਮਹਿਮਾਨ ਹੋਣਗੇ ਉੱਘੇ ਚਿੱਤਰਕਾਰ ਕੇਵਲ ਕ੍ਰਿਸ਼ਨ ਜੀ ਅਤੇ ਮੇਜ਼ਬਾਨ ਹੋਣਗੇ ਸ਼੍ਰੀ ਸੰਦੀਪ ਸ਼ੇਰਗਿੱਲ ਜੀ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
1: ਪ੍ਰੋਗਰਾਮ ਘਰ ਪਰਿਵਾਰ।
2: ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਦੇ ਤਹਿਤ ਤੁਹਾਡੇ ਨਾਲ ਜੁੜ ਚੁੱਕਿਆ ਤੁਹਾਡਾ ਆਪਣਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ। ਸਰੋਤਿਓ, ਇਸ ਪ੍ਰੋਗਰਾਮ ਦੇ ਤਹਿਤ ਅਸੀਂ ਮੁਲਾਕਾਤ ਕਰਵਾਉਂਦੇ ਹਾਂ ਕਿਸੇ ਅਜਿਹੀ ਉੱਘੀ ਸ਼ਖਸੀਅਤ ਦੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਪੜਾਅ, ਯਾਨੀ ਕਿ ਰਿਟਾਇਰਮੈਂਟ ਤੋਂ ਪਹਿਲਾਂ ਦੀ ਜ਼ਿੰਦਗੀ ਦਾ ਪੜਾਅ ਹੰਡਾਇਆ ਹੁੰਦਾ ਹੈ, ਤੇ ਸੀਨੀਅਰ ਸਿਟੀਜ਼ਨ ਦੇ ਤੌਰ ਤੇ ਅੱਜ ਉਹ ਆਪਣੀ ਜ਼ਿੰਦਗੀ ਦਾ ਗੁਜ਼ਰ ਬਸਰ ਕਰ ਰਹੇ ਹੁੰਦੇ ਨੇ। ਸੋ ਇਸੇ ਹੀ ਲੜੀ ਦੇ ਤਹਿਤ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਬਠਿੰਡਾ ਦੇ ਉੱਘੇ ਆਰਟਿਸਟ ਸ਼੍ਰੀ ਕੇਵਲ ਕ੍ਰਿਸ਼ਨ ਜੀ। ਅਸੀਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਦੇ ਤਹਿਤ।
3: ਧੰਨਵਾਦ ਜੀ ਤੁਹਾਡਾ, ਆਕਾਸ਼ਵਾਣੀ ਬਠਿੰਡਾ ਦਾ ਅਤੇ ਸੰਦੀਪ ਸ਼ੇਰਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ।
2: ਆਰਟਿਸਟ ਸ਼ਬਦ ਤੁਹਾਡੇ ਨਾਮ ਨਾਲ ਜੁੜਿਆ ਸਰ ਕੇਵਲ ਕ੍ਰਿਸ਼ਨ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਪਹਿਲਾਂ ਤੁਹਾਡੀ ਪੜ੍ਹਾਈ ਲਿਖਾਈ, ਤੁਹਾਡੇ ਬਚਪਨ, ਤੁਹਾਡੇ ਪਰਿਵਾਰ ਬਾਰੇ, ਉਸ ਤੋਂ ਬਾਅਦ ਆਪਾਂ ਤੁਹਾਡੀ ਕਲਾ ਦੀ ਗੱਲ ਸ਼ੁਰੂ ਕਰਾਂਗੇ।
3: ਮੇਰਾ ਜਨਮ ਡਿਸਟ੍ਰਿਕਟ ਮਾਨਸਾ ਤੇ ਪਿੰਡ ਗੇਲੇ ਦੇ ਵਿੱਚ ਹੋਇਆ 1963 ਦੇ ਵਿੱਚ, ਤੇ ਮੇਰੀ ਪੜ੍ਹਾਈ ਸੀ ਮਾਨਸਾ ਗਵਰਨਮੈਂਟ ਸਕੂਲ ਤੋਂ। ਮੈਂ 1980 ਦੇ ਵਿੱਚ ਮੈਟ੍ਰਿਕ ਕੀਤੀ ਸੀ, ਜਿਹੜੀ ਪਹਿਲੇ ਦਰਜੇ ਦੇ ਵਿੱਚ ਪਾਸ ਕੀਤੀ, ਤੇ ਉਸ ਤੋਂ ਬਾਅਦ ਫਿਰ ਮੈਂ ਇਹ ਪੇਂਟਿੰਗ ਲਾਈਨ ਦੇ ਨਾਲ ਜੁੜਿਆ। ਇਹ ਮੇਰਾ ਬਚਪਨ ਦਾ ਸ਼ੌਕ ਸੀ ਤੇ ਅੱਜ ਇਹ ਮੇਰਾ ਕਿੱਤਾ ਹੈ।
2: ਬਹੁਤ ਤੁਸੀਂ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ, ਤੇ ਹੁਣ ਅਸੀਂ ਤੁਹਾਡੀ ਪੇਂਟਿੰਗ, ਤੁਹਾਡੀ ਕਲਾ ਦੇ ਵੱਲ ਆਵਾਂਗੇ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਬਠਿੰਡਾ ਦੇ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਜਦੋਂ ਕੋਈ ਚਿੱਤਰਕਲਾ ਵਰਕਸ਼ਾਪ ਜਾਂ ਚਿੱਤਰਕਲਾ ਦੀ ਐਗਜੀਬਿਸ਼ਨ ਲਗਵਾਈ ਜਾਂਦੀ ਹੈ, ਪ੍ਰਦਰਸ਼ਨੀ ਲਾਈ ਜਾਂਦੀ ਹੈ, ਤਾਂ ਉੱਥੇ ਅਕਸਰ ਤੁਹਾਡੇ ਚਿੱਤਰ ਵੀ ਦੇਖਣ ਨੂੰ ਮਿਲਦੇ ਨੇ, ਤੇ ਇਹਦੇ ਬਾਰੇ ਤੁਹਾਡਾ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਕਿ ਤੁਸੀਂ ਚਿੱਤਰਕਲਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ?
3: ਪਹਿਲੀ ਗੱਲ ਤਾਂ ਇਹ ਹੈ ਜੀ, 1985 ਦੇ ਵਿੱਚ ਮੈਂ ਪੇਂਟਿੰਗ ਦੇ ਕੰਮ ਦੀ ਹੀ ਸ਼ੌਕ ਕੀਤੀ ਸੀ
2: ਜੀ।
3: ਉਸ ਤੋਂ ਬਾਅਦ 1999 ਦੇ ਵਿੱਚ ਜਿਹੜੀ ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਦੇ ਵਿੱਚ ਬਣੀ ਹੈ, ਉਸਦਾ ਮੈਂ ਫਾਊਂਡਰ ਮੈਂਬਰ ਸੀ, ਤੇ ਅਸੀਂ ਇਸ ਸੁਸਾਇਟੀ ਨੂੰ ਸ਼ੁਰੂ ਕੀਤਾ ਸੀ ਤੇ ਅੱਜ ਤੱਕ ਇਸ ਸੁਸਾਇਟੀ ਦੇ ਨਾਲ ਜੁੜੇ ਹੋਏ ਹਾਂ। ਅੱਜ ਜੋ ਵੀ ਜਿੰਨੇ ਵੀ ਮੇਰਾ ਖਿਆਲ ਹੈ ਵੀ ਇਸ ਸੁਸਾਇਟੀ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨੇ, ਉਹ ਤਕਰੀਬਨ ਮੇਰਾ ਖਿਆਲ ਹੈ ਵੀ 90% ਦੇ ਵਿੱਚ ਮੈਂ ਪਾਰਟੀਸਪੇਟ ਕੀਤਾ। ਜੋ ਅੱਜ ਜਿੱਥੇ ਤੁਸੀਂ ਇੰਟਰਵਿਊ ਕਰ ਰਹੇ ਹੋ, ਅੱਜ ਵੀ ਇਸ ਸੁਸਾਇਟੀ ਦੀ ਵਰਕਸ਼ਾਪ ਹੈ, ਅੱਜ ਉੱਥੇ ਵੀ ਮੈਂ ਪੇਂਟਿੰਗ ਮਤਲਬ ਬਣਾਉਂਦਾ ਹਾਂ
2: ਜੀ। ਬਹੁਤ ਖੂਬ। ਜੋ ਇਨਸਾਨ ਕਲਾ ਦੇ ਨਾਲ ਖੁੱਭ ਜਾਂਦਾ ਹੈ, ਕਲਾ ਦੇ ਨਾਲ ਘੁਲ ਮਿਲ ਜਾਂਦਾ ਹੈ, ਤੇ ਉਹ ਫਿਰ ਕਲਾ ਤੋਂ ਪਾਸੇ ਹੋ ਕੇ ਗੱਲ ਨਹੀਂ ਕਰਦਾ। ਤੇ ਅੱਜ ਵੀ ਜਿੱਦਾਂ ਤੁਸੀਂ ਕਿਹਾ ਕਿ ਇਸ ਇੰਟਰਵਿਊ ਦੇ ਦੌਰਾਨ ਤੁਸੀਂ ਇੱਕ ਕਲਾ ਵਰਕਸ਼ਾਪ ਦੇ ਵਿੱਚ ਹਿੱਸਾ ਲੈ ਰਹੇ ਹੋ, ਜਿਹੜੀ ਕਿ ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਰਜਿਸਟਰ ਬਠਿੰਡਾ ਦੇ ਵੱਲੋਂ 59ਵੀਂ ਚਿੱਤਰਕਲਾ ਵਰਕਸ਼ਾਪ ਕਰਵਾਈ ਜਾ ਰਹੀ ਹੈ, ਤੇ ਇਸ ਦੇ ਨਾਲ ਹੀ ਤੁਹਾਡੀਆਂ ਜ਼ਿੰਮੇਵਾਰੀਆਂ, ਤੁਹਾਡੀਆਂ ਸਮਾਜ ਪ੍ਰਤੀ, ਤੁਹਾਡੀਆਂ ਪਰਿਵਾਰ ਪ੍ਰਤੀ ਜੋ ਜ਼ਿੰਮੇਵਾਰੀਆਂ ਨੇ, ਉਹਨਾਂ ਬਾਰੇ ਸਾਨੂੰ ਜ਼ਰੂਰ ਜਾਣੂ ਕਰਵਾਇਓ ਕਿ ਚਿੱਤਰਕਲਾ ਦੇ ਨਾਲ ਨਾਲ ਤੁਸੀਂ ਆਪਣੇ ਪਰਿਵਾਰ ਤੇ ਸਮਾਜ ਨੂੰ ਕਿਵੇਂ ਸਮਾਂ ਦਿੰਦੇ ਰਹੇ।
3: ਹਾਂਜੀ, ਇਹ ਵੀ ਬਹੁਤ ਜ਼ਰੂਰੀ ਹੈ ਜੋ ਆਪਾਂ ਦੋਨਾਂ ਚੀਜ਼ਾਂ ਨੂੰ ਬੈਲੈਂਸ ਬਣਾ ਕੇ ਰੱਖਣਾ। ਚਿੱਤਰਕਲਾ ਦਾ ਸ਼ੌਕ ਵੀ ਇਹ ਵੀ ਇੱਕ ਮਹਿੰਗਾ ਸ਼ੌਕ ਹੈ, ਤੇ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਸੰਭਾਲਣਾ। ਮੈਂ ਕਿਉਂਕਿ ਸ਼ੁਰੂ ਤੋਂ ਸਾਈਨ ਬੋਰਡ ਲਿਖਣ ਦਾ ਕੰਮ ਕੀਤਾ ਸੀ, ਉਹ ਦੋਨੋਂ ਨਾਲੇ ਤਾਂ ਉਹ ਮੇਰਾ ਸ਼ੌਕ ਵੀ ਪੂਰਾ ਕਰਦਾ ਸੀ ਤੇ ਮੇਰੇ ਘਰ ਦੀਆਂ ਜ਼ਿੰਮੇਵਾਰੀਆਂ ਵੀ। ਮੇਰੇ ਦੋ ਬੇਟੇ ਤੇ ਦੋ ਬੇਟੀਆਂ ਨੇ, ਉਹਨਾਂ ਦੀ ਮੈਂ ਵਧੀਆ ਤਰੀਕੇ ਨਾਲ ਪੜ੍ਹਾਈ ਇਸੇ ਲਾਈਨ ਦੇ ਵਿੱਚ ਕੰਮ ਕਰਕੇ ਕੀਤੀ। ਹਾਂਜੀ, ਉਹਨਾਂ ਦੀ ਪੜ੍ਹਾਈ ਤੋਂ ਬਾਅਦ ਅੱਜ ਵੀ ਮੈਂ ਬਠਿੰਡੇ ਦੇ ਵਿੱਚ, ਵੈਸੇ ਖਾਲੀ ਹੱਥੀ ਆਇਆ ਸੀ, ਇਹ ਮੈਂ ਆਪਣੇ ਜਾਂ ਪਰਮਾਤਮਾ ਦਾ ਵੀ ਸ਼ੁਕਰ ਕਰਦਾ, ਜਾਂ ਜੋ ਮੇਰੀ ਮਿਹਨਤ ਹੈ, ਮੈਂ ਇਹ ਸਮਝਦਾ ਵੀ ਉਹ ਮੇਰੀ ਮਿਹਨਤ ਦਾ ਮੈਨੂੰ ਮੁੱਲ ਪੂਰਾ ਮਿਲਿਆ। ਮੈਂ ਬਠਿੰਡਾ ਦੇ ਵਿੱਚ ਖਾਲੀ ਹੱਥ ਆਇਆ ਸੀ, ਅੱਜ ਮੇਰਾ ਖੁਦ ਆਪਦਾ ਵਧੀਆ ਮਕਾਨ ਹੈ, ਅੱਜ ਮੇਰੀ ਆਪਣੀ ਆਪਦੀ ਵਧੀਆ ਸ਼ੋਪ ਹੈ ਜਿੱਥੇ ਅਸੀਂ ਕੰਮ ਕਰਦੇ ਹਾਂ। ਅੱਜ ਪੂਰੇ ਪੰਜਾਬ ਦੇ ਵਿੱਚ ਮੈਂ

0: ਇੰਟਰ ਦੀ ਕੰਮ ਦੀਆਂ ਸੇਵਾਵਾਂ ਵਧੀਆ ਟੌਪ ਦੀਆਂ ਕੰਪਨੀਆਂ ਨੂੰ ਜਿਵੇਂ ਅਡਾਨੀ ਗਰੁੱਪ, ਅਦਿੱਤਿਆ ਬਿਰਲਾ ਗਰੁੱਪ, ਬੰਡਰ ਗਰੁੱਪ, ਇਹਨਾਂ ਸਾਰਿਆਂ ਨੂੰ ਪੂਰੇ ਪੰਜਾਬ ਦੇ ਵਿੱਚ ਸੇਵਾਵਾਂ ਦੇ ਰਹੇ ਹਾਂ
1: ਜੀ। ਕਲਾ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਹੁੰਦੀ ਹੈ ਤੇ ਬਹੁਤ ਵੱਡੇ ਲੈਵਲ ਤੱਕ ਚਲੀ ਜਾਂਦੀ ਹੈ, ਜਿਸ ਤਰ੍ਹਾਂ ਤੁਸੀਂ ਖੁਦ ਵੀ ਜ਼ਿਕਰ ਕੀਤਾ ਕਿ ਕਲਾ ਬਹੁਤ ਮਹਿੰਗਾ ਪ੍ਰੋਫੈਸ਼ਨ ਹੈ ਕਿਉਂਕਿ ਇਹਦੇ ਜਿਹੜੇ ਰੰਗ ਬਰੱਸ਼ ਨੇ ਉਹ ਵੀ ਬੜੇ ਮਹਿੰਗੇ ਤੇ ਕੀਮਤੀ ਹੁੰਦੇ ਨੇ, ਤੇ ਨਾਲ ਨਾਲ ਤੁਸੀਂ ਸ਼ੌਂਕ ਨੂੰ ਵੀ ਪਾਲਿਆ ਤੇ ਨਾਲ ਨਾਲ ਤੁਸੀਂ ਇਹਨੂੰ ਰੁਜ਼ਗਾਰ ਦੇ ਤੌਰ ਤੇ ਵੀ ਬਰਾਬਰ ਲੈ ਕੇ ਚੱਲੇ। ਅੱਜ ਵਧੀਆ ਤੁਸੀਂ ਕੰਮ ਸਟੈਂਡ ਕੀਤਾ ਹੋਇਆ, ਬਠਿੰਡਾ ਦੇ ਵਿੱਚ ਤੁਹਾਡਾ ਨਾਮ ਬਣਿਆ ਹੋਇਆ ਹੈ।
2: ਜੀ ਸਰੋਤਿਓ, ਛਾਵਾਂ ਠੰਡੀਆਂ ਨੇ ਬੋਰਡ ਦੀਆਂ ਤੇ ਸਾਡੇ ਨਾਲ ਜੁੜੇ ਹੋਏ ਨੇ ਸ਼੍ਰੀ ਕੇਵਲ ਕ੍ਰਿਸ਼ਨ ਜੀ, ਜੋ ਬਠਿੰਡਾ ਦੇ ਉੱਘੇ ਚਿੱਤਰਕਾਰ ਨੇ, ਔਰ ਚਿੱਤਰਕਾਰ ਹੋਣ ਦੇ ਨਾਲ ਨਾਲ ਇਸੇ ਕੰਮ ਨੂੰ ਪ੍ਰੋਫੈਸ਼ਨ ਬਣਾਇਆ ਉਹਨਾਂ ਨੇ। ਬਠਿੰਡਾ ਸ਼ਹਿਰ ਦੇ ਅੰਦਰ ਦੁਕਾਨਾਂ ਦੇ, ਸਕੂਲਾਂ ਦੇ, ਹਰ ਤਰ੍ਹਾਂ ਦੇ ਬੋਰਡ ਜਿਹੜੇ ਸੀ ਉਹ ਡਿਜ਼ਾਈਨ ਕੀਤੇ, ਔਰ ਨਾਲ ਨਾਲ ਉਹਨਾਂ ਨੇ ਇਸ ਕਿੱਤੇ ਨੂੰ ਹੋਰ ਅੱਗੇ ਵਧਾਇਆ। ਜਿਵੇਂ ਜਿਵੇਂ ਤਕਨੀਕ ਆਉਂਦੀ ਗਈ, ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ, ਉਵੇਂ ਉਵੇਂ ਇਹਨਾਂ ਨੇ ਕਲਾ ਦੇ ਖੇਤਰ ਵਿੱਚ ਵੀ ਉਸ ਦਾ ਭਰਪੂਰ ਲਾਹਾ ਲਿਆ। ਮੇਰੇ ਕਹਿਣ ਦਾ ਭਾਵ ਸੀ ਕਿ ਜਿਵੇਂ ਫਲੈਕਸ ਡਿਜ਼ਾਈਨ ਦਾ ਕੰਮ ਚੱਲਿਆ ਤਾਂ ਇਹਨਾਂ ਨੇ ਫਲੈਕਸ ਨੂੰ ਅਪਣਾਇਆ, ਤੇ ਬਾਕੀ ਆਪਾਂ ਇਹਨਾਂ ਤੋਂ ਹੀ ਜਾਣਾਂਗੇ ਕਿ ਕਿਵੇਂ ਕਿਵੇਂ ਕੰਮ ਦੇ ਵਿੱਚ ਨਵੀਂ ਤਕਨੀਕ ਦੇ ਨਾਲ ਇਹ ਸਮੇਂ ਸਮੇਂ ਤੇ ਜੁੜਦੇ ਰਹੇ।
0: ਸ਼ੇਰਗਿੱਲ ਜੀ, ਮੈਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੀਆਂ ਕੰਪਨੀਆਂ ਦੇ ਨਾਲ ਜੁੜਿਆ ਮੈਂ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਸਰਵਿਸ ਦੇ ਰਿਹਾ, ਉਸ ਦੀ ਵਜ੍ਹਾ ਮੇਰਾ ਆਰਟ ਹੀ ਹੈ। ਕਿਉਂਕਿ ਸਭ ਤੋਂ ਪਹਿਲੀ ਵਾਰ ਜਦੋਂ ਮੈਨੂੰ ਸੀਮਿੰਟ ਦਾ ਕੰਮ ਮਿਲਿਆ ਤਾਂ ਉਹਨਾਂ ਨੇ ਮੇਰੀਆਂ ਪੇਂਟਿੰਗਾਂ, ਜੋ ਉਸ ਵੇਲੇ ਅਸੀਂ ਪੇਂਟਿੰਗ ਕਰਦੇ ਸੀ, ਇੱਕ ਛੋਟੀ ਜਿਹੀ ਐਲਬਮ ਬਣਾਈ ਹੁੰਦੀ ਸੀ, ਉਹ ਲੈਬ ਵਾਲੇ ਸਾਨੂੰ ਇੱਕ ਪੂਰੀ ਰੀਲ ਤੋਂ ਦੇ ਨਾਲ ਫ੍ਰੀ ਦਿੰਦੇ ਹੁੰਦੇ ਸੀ, ਉਹਨਾਂ ਦੇ ਵਿੱਚ ਮੈਂ ਆਪਣੀਆਂ ਪੇਂਟਿੰਗਾਂ ਦੀਆਂ ਫੋਟੋਆਂ ਪਾਈਆਂ ਹੋਈਆਂ ਸੀ। ਉਹ ਪੇਂਟਿੰਗਾਂ ਤੋਂ ਪ੍ਰਭਾਵਿਤ ਹੋ ਕੇ ਹੀ ਕੰਪਨੀ ਵਾਲਿਆਂ ਨੇ ਮੈਨੂੰ ਪਹਿਲੀ ਵਾਰ ਇਹ ਵੱਡੇ ਲੈਵਲ ਦਾ ਕੰਮ ਦਿੱਤਾ, ਤੇ ਉਸ ਤੋਂ ਬਾਅਦ ਫਿਰ ਮੈਂ ਸਮਝਦਾ ਵੀ ਕੋਈ ਵੀ ਬੰਦਾ ਸਹੀ ਤਰੀਕੇ ਨਾਲ ਇਮਾਨਦਾਰੀ ਨਾਲ ਮਿਹਨਤ ਕਰੇ ਤਾਂ ਉਹ ਜ਼ਰੂਰ ਕੁਦਰਤ ਪ੍ਰਕਿਰਤੀ ਹੈ ਜਿਹੜਾ ਉਹਦਾ ਸਾਥ ਦਿੰਦੀ ਹੈ। ਮੈਨੂੰ ਵੀ ਪੂਰੇ ਦਾ ਪੂਰਾ ਸਾਥ ਮਿਲਿਆ ਪ੍ਰਕਿਰਤੀ ਦਾ। ਮੈਂ ਵੈਸੇ ਵਿਗਿਆਨਕ ਵਿਚਾਰਾਂ ਦਾ ਬੰਦਾ, ਲੇਕਿਨ ਮੈਂ ਸੱਚਾਈ ਦੇ ਵਿੱਚ ਵਿਸ਼ਵਾਸ ਰੱਖਦਾ, ਤੇ ਉਸੇ ਦੇ ਕਾਰਨ ਹੀ ਇੱਕ ਕੰਪਨੀ ਮੈਂ ਕਦੇ ਵੀ ਕਿਸੇ ਦੇ ਗਿਆ ਨਹੀਂ ਵੀ ਮੈਨੂੰ ਤੁਸੀਂ ਕੰਮ ਦਿਓ। ਮੈਂ ਜਦੋਂ ਜੋ ਵੀ ਕੰਮ ਜਿਹੜੀ ਕੰਪਨੀ ਨੂੰ ਸਰਵਿਸ ਦਿੱਤੀ ਉਸ ਕੰਪਨੀ ਦੇ ਵਿੱਚੋਂ ਉੱਪਰੋਂ ਟੌਪ ਦੇ ਵਿੱਚੋਂ ਮੈਨੇਜਮੈਂਟ ਦੇ ਵਿੱਚੋਂ ਕੋਈ ਵੀ ਅਫਸਰ ਕਿਸੇ ਦੂਸਰੀ ਕੰਪਨੀ ਚ ਗਿਆ ਤਾਂ ਉਹਨਾਂ ਨੇ ਨਾਲ ਦੀ ਨਾਲ ਮੈਨੂੰ ਹੀ ਚੁਣਿਆ ਕੰਮ ਲਈ। ਉਸੇ ਦੀ ਵਜ੍ਹਾ ਦੇ ਕਾਰਨ ਹੀ ਅੱਜ ਮੈਂ ਆਪਣਾ ਪੂਰਾ ਵਧੀਆ ਜਿਹੜਾ ਜ਼ਿੰਦਗੀ ਦਾ ਗੁਜ਼ਾਰਾ ਹੈ ਉਹ ਕਰ ਰਿਹਾ, ਤੇ ਆਪਣੇ ਬੱਚਿਆਂ ਨੂੰ ਵਧੀਆ ਮੈਂ ਐਜੂਕੇਸ਼ਨ ਦਵਾਈ ਹੈ। ਇੱਕ ਬੇਟੀ ਮੇਰੀ ਕੇਨਰਾ ਬੈਂਕ ਦੇ ਵਿੱਚ ਜੋਬ ਕਰ ਰਹੀ ਹੈ, ਇੱਕ ਬੇਟਾ ਬੀਟੈਕ ਇੰਜੀਨੀਅਰਿੰਗ ਕਰਕੇ ਮੇਰੇ ਨਾਲ ਹੀ ਕੰਮ ਦੇ ਵਿੱਚ ਕਰ ਰਿਹਾ, ਇੱਕ ਬੇਟਾ ਮੇਰਾ ਕੈਨੇਡਾ ਦੇ ਵਿੱਚ ਸੈਟਲ ਹੈ, ਤੇ ਇੱਕ ਬੇਟੀ ਮੇਰੀ ਚੰਡੀਗੜ੍ਹ ਯੂਨੀਵਰਸਿਟੀ ਤੋਂ MBA ਕਰਕੇ ਜੰਮੂ ਮੈਰਿਟ।
1: ਜੀ ਬਹੁਤ ਸੋਹਣੀ ਤੁਸੀਂ ਵਿਸਥਾਰ ਦੇ ਵਿੱਚ ਗੱਲ ਕੀਤੀ ਕਿ ਸਭ ਤੋਂ ਵੱਧ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਪਰਿਵਾਰ ਦੀ, ਤੇ ਪਰਿਵਾਰ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਉਹਨਾਂ ਦਾ ਪਾਲਣ ਪੋਸ਼ਣ ਤੇ ਨਾਲ ਉਹਨਾਂ ਦੇ ਵਿਆਹ ਸ਼ਾਦੀਆਂ ਦਾ ਫਿਕਰ ਤਮਾਮ ਉਮਰ ਵਿਅਕਤੀ ਦੇ ਮਨ ਵਿੱਚ ਰਹਿੰਦਾ ਹੈ, ਤੇ ਤੁਸੀਂ ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਲਗਭਗ ਫਾਰਗ ਹੋ ਚੁੱਕੇ ਹੋ ਤੇ ਅੱਜ ਤੁਸੀਂ ਆਪਣੇ ਬੇਟੇ ਦੇ ਨਾਲ ਨਾਲ ਇਸ ਕੰਮ ਦੇ ਵਿੱਚ ਜੁੜੇ ਹੋਏ ਹੋ। ਬੇਸ਼ੱਕ ਅੱਜ ਤੁਸੀਂ 62 ਸਾਲਾਂ ਦੀ ਉਮਰ ਨੂੰ ਕ੍ਰੋਸ ਕਰ ਚੁੱਕੇ ਹੋ, ਪਰ ਹਲੇ ਵੀ ਤੁਸੀਂ ਜਵਾਨ ਹੋ, ਕਿਉਂਕਿ ਤੁਹਾਡਾ ਜਿਹੜਾ ਮਨ ਹੈ ਹਲੇ ਵੀ ਉਹਨਾਂ ਕੰਮਾਂ ਦੇ ਵਿੱਚ ਉਸੇ ਤਰ੍ਹਾਂ ਲੱਗਦਾ ਹੈ, ਤੇ ਅਸੀਂ ਹੋਰ ਤੁਹਾਡੇ ਤੋਂ ਇਸ ਬਾਰੇ ਜਾਣਾਂਗੇ ਕਿ ਜ਼ਿੰਦਗੀ ਦੇ ਕੋਈ ਖੱਟੇ ਮਿੱਠੇ ਤਜਰਬੇ ਉਹ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ, ਕਿਉਂਕਿ ਕਈ ਵਾਰੀ ਤੁਹਾਡੇ ਚਿੱਤਰਕਲਾ ਦੇ ਖੇਤਰ ਵਿੱਚ ਅਜਿਹਾ ਹੁੰਦਾ ਹੈ ਕਿ ਤੁਸੀਂ ਆਪਣੇ ਮਨ ਦੀ ਕਲਾ ਨਾਲ ਕਿਸੇ ਵਿਅਕਤੀ ਦਾ ਕੋਈ ਆਰਡਰ ਤਿਆਰ ਕਰਦੇ ਹੋ, ਪਰ ਕਈ ਵਾਰ ਉਸ ਵਿਅਕਤੀ ਦੇ ਮਨ 'ਚ ਉਸ ਪ੍ਰਤੀ ਕੋਈ ਹੋਰ ਸੋਚ ਹੁੰਦੀ ਹੈ, ਤੇ ਕਦੇ ਕੋਈ ਅਜਿਹਾ ਹੋਇਆ ਹੋਵੇ। ਵੈਸੇ ਤਾਂ ਤੁਹਾਡੀ ਕਲਾ ਦੇ ਵਿੱਚ ਜਿਵੇਂ ਤੁਸੀਂ ਨਿਪੁੰਨ ਹੋ, ਅਜਿਹਾ ਹੋਣਾ ਬਣਦਾ ਨਹੀਂ, ਪਰ ਫਿਰ ਵੀ ਕੋਈ ਇਸ ਤਰ੍ਹਾਂ ਦਾ ਕਿੱਸਾ ਤੁਹਾਡੇ ਯਾਦ ਹੋਵੇ ਕਿ ਕਿਸੇ ਨੇ ਤੁਹਾਡੇ ਨਾਲ ਕੋਈ ਗਿਲਾ ਸ਼ਿਕਵਾ ਕੀਤਾ ਹੋਵੇ ਤੇ ਉਹਨੂੰ ਕਿਸੇ ਕਾਰਨ ਕੋਈ ਉਹ ਪਸੰਦ ਨਾ ਆਇਆ ਹੋਵੇ ਕੰਮ ਜਿਹੜਾ ਤੁਸੀਂ ਇੰਨੀ ਮਿਹਨਤ ਨਾਲ ਤਿਆਰ ਕਰਕੇ ਦਿੱਤਾ ਕਿਸੇ ਨੂੰ।
0: ਸ਼ੇਰਗਿੱਲ ਜੀ, ਮੈਂ ਤੁਹਾਨੂੰ ਦੱਸਦਿਆਂ ਕਿ ਜ਼ਿੰਦਗੀ ਦੇ ਦੋ ਪਾਸੇ ਤਾਂ ਹੁੰਦੇ ਹੀ ਹੁੰਦੇ ਨੇ ਹਰ ਵਿਅਕਤੀ ਦੇ।
1: ਜੀ,
0: ਕੋਈ ਵੀ ਵਿਅਕਤੀ ਇਸ ਤਰ੍ਹਾਂ 100% ਕੰਪਲੀਟ ਨਹੀਂ ਹੁੰਦਾ ਕਿ ਉਹਦੀ ਜ਼ਿੰਦਗੀ ਦੇ ਵਿੱਚ ਕੱਲਾ ਚਾਨਣੀ ਹੋਵੇ, ਅੰਧੇਰ ਨਾ ਹੋਵੇ, ਕਿਉਂਕਿ ਦੁੱਖ ਤੇ ਸੁੱਖ ਵੀ ਜ਼ਿੰਦਗੀ ਦੇ ਦੋਨੋਂ ਪਹੀਏ ਨੇ ਜਿਹੜੇ ਬਰਾਬਰ ਚੱਲਦੇ ਨੇ। ਮੈਨੂੰ ਲੱਗਦਾ ਉਹ ਲੋਕ ਹੀ ਸਾਨੂੰ ਸਿਖਾਉਂਦੇ ਨੇ ਕੰਮ ਜਿਹੜੇ ਸਾਡੇ ਕੰਮਾਂ ਦੇ ਵਿੱਚ ਨੁਕਸ ਕੱਢਦੇ ਨੇ।
1: ਜੀ,
0: ਜਿਹੜੇ ਬੰਦੇ ਸਾਡੇ ਕੰਮ ਦੀ ਕੱਲੀ ਤਾਰੀਫ ਹੀ ਕਰਦੇ ਰਹਿੰਦੇ ਨੇ ਉਹਨਾਂ ਤੋਂ ਅਸੀਂ ਕੁਛ ਨਹੀਂ ਸਿੱਖ ਸਕਦੇ, ਅਸੀਂ ਜਿੱਥੇ ਵੀ ਖੜੇ ਹੁੰਦੇ ਹਾਂ ਤਾਂ ਉੱਥੇ ਹੀ ਖੜੇ ਰਹਿੰਦੇ ਹਾਂ। ਤੇ ਮੈਨੂੰ ਵੀ ਇਸ ਤਰ੍ਹਾਂ ਬਹੁਤ ਬੰਦੇ, ਜਦੋਂ ਵੀ ਮੈਂ ਕੋਈ ਵੀ ਸ਼ੁਰੂ ਦੇ ਵਿੱਚ ਕੰਮ ਕਰਦਾ ਸੀ, ਜਦੋਂ ਕੋਈ ਵੀ ਵਿਅਕਤੀ ਆ ਕੇ ਮੈਨੂੰ ਟੋਕਦਾ ਵੀ ਤੁਹਾਡੇ ਬੋਰਡ ਦੇ ਵਿੱਚ ਇਹ ਯਾਰ ਨੁਕਸ ਹੈ, ਤੁਹਾਡੀ ਲਿਖਾਈ ਦੇ ਵਿੱਚ ਨੁਕਸ ਹੈ, ਜਾਂ ਜੋ ਤੁਸੀਂ ਫਿਗਰ ਬਣਾਈ ਹੈ ਉਸ ਦੇ ਵਿੱਚ ਕੋਈ ਨੁਕਸ ਹੈ, ਤਾਂ ਮੈਂ ਉਹਨਾਂ ਦਾ ਕਦੇ ਬੁਰਾ ਨਹੀਂ ਮੰਨਦਾ। ਮੈਂ ਇਹ ਸਮਝਦਾ ਕਿ ਤੁਹਾਨੂੰ ਉਹੀ ਬੰਦੇ ਤੁਹਾਡੇ ਵਧੀਆ ਮਿੱਤਰ ਹੁੰਦੇ ਨੇ ਜਿਹੜੇ ਤੁਹਾਨੂੰ ਇਹ ਟੋਕ ਕੇ ਤੁਹਾਡੇ ਨੁਕਸ ਕੱਢ ਕੇ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਦੇ ਨੇ।
1: ਜੀ, ਬਹੁਤ ਸੋਹਣੀ ਤੁਸੀਂ ਗੱਲ ਕੀਤੀ ਸਰ ਕਿ ਜ਼ਿੰਦਗੀ ਦੇ ਵਿੱਚ ਚੰਗਾ ਚੰਗਾ ਹੀ ਸਿਰਫ ਜਿਹੜਾ ਉਹ ਹਿੱਸਾ ਨਹੀਂ ਹੋਣਾ ਚਾਹੀਦਾ, ਤੇ ਜਿਵੇਂ ਦਿਨ ਦੇ ਨਾਲ ਰਾਤ ਹੁੰਦੀ ਹੈ ਤੇ ਚੰਗੇ ਦੇ ਨਾਲ ਥੋੜਾ ਬਹੁਤ ਖੱਟ ਮਿੱਠਾ ਵੀ ਜਿਹੜਾ ਉਹ ਹੋਣਾ ਜ਼ਰੂਰੀ ਹੈ, ਤੇ ਬਾਕੀ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਤਜਰਬੇ ਨਿਕਲ ਕੇ ਬਾਹਰ ਆਉਂਦੇ ਨੇ। ਔਰ ਜਿੰਨੇ ਵੀ ਵਿਅਕਤੀਆਂ ਨੇ ਅੱਜ ਤੱਕ, ਜੇਕਰ ਆਪਾਂ ਬੱਲਬ ਦੀ ਖੋਜ ਦੀ ਗੱਲ ਕਰਦੇ ਹਾਂ, ਥੋਮਸ

ਕਿਸੇ ਪੱਥਰ ਨੂੰ ਤੋੜਦੇ ਹਾਂ, ਘੱਟੋ ਘੱਟ ਜੇ 100 ਵਾਰ ਆਪਾਂ ਸੱਟ ਮਾਰਦੇ ਹਾਂ, ਆਖਰੀ ਸੱਟ ਤੇ ਉਹ ਪੱਥਰ ਟੁੱਟ ਜਾਂਦਾ ਹੈ, ਪਰ ਜਿਹੜੀਆਂ ਉਸ ਤੋਂ ਪਹਿਲਾਂ 99 ਤੁਸੀਂ ਵਾਰ ਕੀਤੇ ਨੇ ਉਹ ਕਦੇ ਵੀ ਅਜਾਈ ਨਹੀਂ ਜਾਂਦੇ। ਉਹਨਾਂ 99 ਦੀ ਮਿਹਨਤ ਨਾਲ ਹੀ ਜਿਹੜਾ 100 ਨੰਬਰ ਤੇ ਪੱਥਰ ਟੁੱਟਿਆ ਉਹ ਉਸੇ ਦੀ ਮਿਹਨਤ ਹੈ ਜਿਹੜਾ ਤੁਹਾਡਾ ਲੋਕਾਂ ਦੇ ਵੱਲੋਂ ਕ੍ਰਿਟੀਸਾਈਜ਼ ਤੁਹਾਨੂੰ ਕੀਤਾ ਜਾਂਦਾ ਹੈ, ਲੋਕਾਂ ਦੇ ਵੱਲੋਂ ਤੁਹਾਡੇ ਕੰਮਾਂ ਦੇ ਵਿੱਚ ਸੁਧਾਰ ਕੀਤਾ ਜਾਂਦਾ ਹੈ। ਸੋ ਇਹ ਬਹੁਤ ਜ਼ਰੂਰੀ ਵੀ ਹੈ ਹੋਣਾ, ਕਿਉਂਕਿ ਬੰਦਾ ਇੱਕ ਦੂਜੇ ਤੋਂ ਹੀ ਸਿੱਖਦਾ ਹੈ। ਜਿਸ ਤੋਂ ਇੱਕ ਵਾਰ ਫੇਰ ਦੱਸ ਦਈਏ ਕਿ ਅੱਜ ਆਪਾਂ ਜੁੜੇ ਹੋਏ ਹਾਂ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਸਿਲਸਿਲੇ ਦੇ ਤਹਿਤ ਬੜੇ ਹੀ ਸਤਿਕਾਰਯੋਗ ਚਿੱਤਰਕਾਰ ਸ਼੍ਰੀ ਕੇਵਲ ਕ੍ਰਿਸ਼ਨ ਜੀ ਹੋਰਾਂ ਨਾਲ, ਜਿਹੜੇ ਲੰਬੇ ਸਮੇਂ ਤੋਂ ਆਪਣੀ ਪੜ੍ਹਾਈ ਲਿਖਾਈ ਤੋਂ ਬਾਅਦ ਚਿੱਤਰਕਲਾ ਦੇ ਖੇਤਰ ਨਾਲ ਜੁੜ ਗਏ। ਬੇਸ਼ੱਕ ਬੱਚਿਆਂ ਨੇ ਕੰਮ ਸੰਭਾਲ ਲਿਆ, ਪਰ ਫਿਰ ਵੀ ਡਿਊਟੀ ਜਿਹੜੀ ਹੈ ਬੱਚਿਆਂ ਦੇ ਨਾਲ ਤਨਦੇਹੀ ਦੇ ਨਾਲ ਨਿਭਾ ਰਹੇ ਨੇ। ਤੋ ਕੇਵਲ ਕ੍ਰਿਸ਼ਨ ਜੀ ਨੂੰ ਅਗਲਾ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਤਕਨੀਕ ਦਾ, ਕਿਉਂਕਿ ਅੱਜ ਕੱਲ ਕਿਸੇ ਦੀ ਮਸ਼ਹੂਰੀ ਕਰਨਾ ਪਹਿਲਾਂ ਵਾਲੇ ਜ਼ਮਾਨੇ ਨਾਲੋਂ ਥੋੜਾ ਜਿਹਾ ਬਦਲਾਵ ਆ ਗਿਆ ਹੈ। ਸੋਸ਼ਲ ਮੀਡੀਆ

0: ਪਹਿਲਾਂ ਜ਼ਿਕਰ ਕੀਤਾ ਸੀ ਤਕਨੀਕ ਦਾ, ਕਿਉਂਕਿ ਅੱਜ ਕੱਲ ਕਿਸੇ ਦੀ ਮਸ਼ਹੂਰੀ ਕਰਨਾ ਪਹਿਲਾਂ ਵਾਲੇ ਜ਼ਮਾਨੇ ਨਾਲੋਂ ਥੋੜਾ ਜਿਹਾ ਬਦਲਾਵ ਆ ਗਿਆ ਹੈ। ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤੇ ਜਾਂ ਫਿਰ ਹੋਰ ਕਹਿ ਲਓ ਵੀ ਅੱਜ ਕੱਲ ਮਹਿੰਗੇ ਮਹਿੰਗੇ ਜਿਹੜੇ ਬੋਰਡ ਤਿਆਰ ਕੀਤੇ ਜਾਂਦੇ ਨੇ, ਸਾਈਨ ਬੋਰਡ ਨੇ, ਲਾਈਟਾਂ ਵਾਲੇ ਸਾਈਨ ਬੋਰਡ ਨੇ, ਆਪਾਂ ਵੇਖਦੇ ਹਾਂ ਕਿ ਰਾਤਾਂ ਨੂੰ ਵੀ ਜਦੋਂ ਬਾਜ਼ਾਰਾਂ ਚੋਂ ਲੰਘਦੇ ਹਾਂ ਤਾਂ ਬੜੀਆਂ ਸੋਹਣੀਆਂ ਲਾਈਟਾਂ ਦੇ ਵਿੱਚ ਕਿਸੇ ਦੁਕਾਨਦਾਰ ਦਾ ਨਾਮ ਲਿਖਿਆ ਨਜ਼ਰ ਆਉਂਦਾ, ਕਿਸੇ ਸ਼ੋਰੂਮ ਦਾ ਨਾਮ ਜਿਹੜਾ ਉਹ ਨਜ਼ਰੀ ਪੈਂਦਾ। ਸੋ ਅਜਿਹੀ ਤਕਨੀਕ ਇਹਨਾਂ ਨੇ ਵੀ ਅਪਣਾਈ, ਆਪਾਂ ਉਹਦੇ ਬਾਰੇ ਵੀ ਇਹਨਾਂ ਤੋਂ ਪੁੱਛਦੇ ਹਾਂ।
1: ਹਾਂਜੀ ਸ਼ੇਰਗਿੱਲ ਜੀ, ਜਿਵੇਂ ਤੁਸੀਂ ਵਿਗਿਆਨੀ ਐਡੀਸਨ ਦਾ ਨਾਮ ਲਿਆ ਬੱਲਬ ਦੇ ਬਾਰੇ ਦੇ ਵਿੱਚ, ਮੈਂ ਤੁਹਾਨੂੰ ਦੱਸਦਾ ਮੈਂ ਵੀ ਵਿਗਿਆਨਕ ਵਿਚਾਰਾਂ ਦਾ ਹੀ ਬੰਦਾ
0: ਜੀ।
1: ਮੈਂ ਹਮੇਸ਼ਾ ਤਕਨੀਕ ਦੇ ਵਿੱਚ ਵਿਸ਼ਵਾਸ ਰੱਖਦਾ। ਮੈਂ ਸਮਝਦਾ ਕਿ ਸਮੇਂ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ। ਜਿਹੜੇ ਬੰਦੇ ਸਮੇਂ ਦੇ ਨਾਲ ਨਹੀਂ ਚੱਲਦੇ ਉਹ ਪਿੱਛੇ ਰਹਿ ਜਾਂਦੇ ਨੇ, ਤੇ ਮੈਨੂੰ ਸ਼ੁਰੂ ਤੋਂ ਇਹ ਸ਼ੌਕ ਰਿਹਾ। ਜਦੋਂ ਪ੍ਰਿੰਟਿੰਗ ਦੇ ਵਿੱਚ ਪਹਿਲੀ ਵਾਰ ਫਲੈਕਸ ਪ੍ਰਿੰਟਿੰਗ ਦੀ ਮਸ਼ੀਨ ਆਈ ਤਾਂ ਬਠਿੰਡਾ ਦੇ ਵਿੱਚ ਲੈ ਕੇ ਆਉਣ ਵਾਲਾ ਵੀ ਉਸਨੂੰ ਮੈਂ ਸੀ। ਮੈਂ ਹੀ ਉਸ ਮਸ਼ੀਨ ਨੂੰ ਸਭ ਤੋਂ ਪਹਿਲੀ ਵਾਰੀ ਬਠਿੰਡੇ ਦੇ ਵਿੱਚ ਲੈ ਕੇ ਆਇਆ ਸੀ, ਕਿਉਂਕਿ ਮੇਰੀ ਸੋਚ ਵਿਗਿਆਨਕ ਸੀ। ਮੈਂ ਹਮੇਸ਼ਾ ਇਹ ਸਮਝਦਾ ਸੀ ਕਿ ਅੱਗੇ ਦਾ ਸਮਾਂ ਜੋ ਆਏਗਾ ਤਾਂ ਉਹ ਵਿਗਿਆਨ ਦੇ ਨਾਲ ਚੱਲਣ ਵਾਲਾ ਹੀ ਆਏਗਾ। ਜੇ ਇਸ ਤਕਨੀਕ ਨੂੰ ਨਾ ਅਪਣਾਇਆ ਤਾਂ ਬਹੁਤ ਪਿੱਛੇ ਰਹਿ ਜਾਵਾਂਗੇ। ਉਸੇ ਸੋਚ ਦੇ ਨਾਲ ਹੀ ਫਿਰ ਜਿਵੇਂ ਜਿਵੇਂ ਹੋਰ ਤਕਨੀਕ ਅੱਗੇ ਚੇਂਜ ਹੁੰਦੀ ਗਈ, ਉਹਦੇ ਵਿੱਚ ਲੇਜ਼ਰ ਮਸ਼ੀਨ, ਰਾਊਟਰ, ਡਿਜੀਟਲ ਪ੍ਰਿੰਟਿੰਗ ਮਸ਼ੀਨ, ਅੱਜ ਮੇਰੇ ਕੋਲ ਪੂਰਾ ਸੈਟਅਪ ਲੱਗਿਆ ਹੋਇਆ ਤੇ ਮੇਰਾ ਬੇਟਾ ਵੀ ਮੇਰੇ ਨਾਲ ਮੈਨੂੰ ਹੀ ਫੋਲੋ ਕਰਦਾ ਹੈ, ਨਵਜੋਤ, ਉਹ ਵੀ ਇਸੇ ਵਿਚਾਰਧਾਰਾ ਦਾ। ਉਹ ਅੱਜ ਸਾਰੇ ਕੰਮਾਂ ਦੇ ਵਿੱਚ ਨਿਪੁੰਨ ਹੈ ਤੇ ਉਹ ਮਸ਼ੀਨਾਂ ਦਾ ਕੰਮ ਟੋਟਲ ਉਹੀ ਦੇਖ ਰਿਹਾ, ਮੈਂ ਸਿਰਫ ਪ੍ਰਿੰਟਿੰਗ ਦਾ ਕੰਮ ਹੀ ਕਰਦਾ।
0: ਜੀ ਬਹੁਤ ਵਧੀਆ ਸਰ। ਜਦੋਂ ਫਲੈਕਸ ਮਸ਼ੀਨਾਂ ਮਾਰਕੀਟ ਦੇ ਵਿੱਚ ਆਈਆਂ ਸੀ ਉਦੋਂ ਇੱਕੋਦਮ ਇਹ ਤਹਿਲਕਾ ਜਿਹਾ ਮੱਚ ਗਿਆ ਸੀ, ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀ। ਕਹਿੰਦੇ ਸੀ ਪੇਂਟਰ ਦਾ ਕੰਮ ਖਤਮ ਹੋ ਜਾਵੇਗਾ, ਕਿਉਂਕਿ ਹੁਣ ਮਸ਼ੀਨਾਂ ਨੇ ਵੱਡੇ ਵੱਡੇ ਪਰਦਿਆਂ ਦੇ ਉੱਤੇ ਪ੍ਰਿੰਟ ਤਿਆਰ ਕਰਦੇ ਨੇ ਔਰ ਘੰਟਿਆਂ ਦਾ ਕੰਮ ਜਿਹੜਾ ਮਿੰਟਾਂ ਸਕਿੰਟਾਂ ਚ ਪ੍ਰਿੰਟਿੰਗ ਮਸ਼ੀਨ ਦੇ ਜ਼ਰੀਏ ਫਲੈਕਸ ਦੇ ਉੱਪਰ ਤਿਆਰ ਹੋ ਜਾਏਗਾ। ਪਰ ਅਜਿਹਾ ਕਦੇ ਵੀ ਨਹੀਂ ਹੁੰਦਾ ਕਿ ਤੁਹਾਡਾ ਕੰਮ ਬੰਦ ਹੋ ਜਾਵੇ, ਤਾਂ ਤੁਸੀਂ ਕਿਤੇ ਨਾ ਕਿਤੇ ਉਸ ਕੰਮ ਨੂੰ ਵੀ ਆਪਣਾ ਹਿੱਸਾ ਬਣਾ ਲੈਂਦੇ ਹੋ ਤੇ ਆਪਣੇ ਪੇਂਟਿੰਗ ਦੇ ਨਾਲ ਨਾਲ ਤੁਸੀਂ ਉਸ ਦੇ ਵਿੱਚ ਵੀ ਜੁੜੇ। ਫਲੈਕਸ ਡਿਜ਼ਾਇਨਿੰਗ ਜਿੱਦਾਂ ਤੁਸੀਂ ਕਿਹਾ ਬਠਿੰਡਾ ਦੇ ਵਿੱਚ ਸਭ ਤੋਂ ਪਹਿਲਾਂ ਕੇਵਲ ਕ੍ਰਿਸ਼ਨ ਜੀ ਤੁਸੀਂ ਲੈ ਕੇ ਆਏ ਤੇ ਉਸ ਤੋਂ ਬਾਅਦ ਫਿਰ ਦੇਖੋ ਦੇਖ ਕੰਮ ਜਿਹੜਾ ਸ਼ਹਿਰ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਡਿਜੀਟਲ ਪ੍ਰਿੰਟਿੰਗ ਦੀ ਗੱਲ ਹੋ ਗਈ, ਲੇਜ਼ਰ ਪ੍ਰਿੰਟਿੰਗ। ਅੱਜ ਕੱਲ ਇੱਕ ਆਮ ਰੁਝਾਨ ਹੋ ਗਿਆ ਕਿ ਘਰਾਂ ਦੇ ਵਿੱਚ ਵੀ ਡੈਕੋਰੇਸ਼ਨ ਦੇ ਲਈ ਆਪਾਂ ਕੋਈ ਚੀਜ਼ ਬਣਾਉਂਦੇ ਹਾਂ ਤਾਂ ਲੇਜ਼ਰ ਕਟਿੰਗ ਲਈ ਜਾਂ ਫਿਰ ਡਿਜੀਟਲ ਪ੍ਰਿੰਟਿੰਗ ਦੇ ਨਾਲ ਜੁੜੀਆਂ ਚੀਜ਼ਾਂ ਵੀ ਲੋਕ ਲਗਵਾਉਂਦੇ ਨੇ ਤੇ ਪਰ ਜਿਹੜੀ ਪੇਂਟਿੰਗ ਹੈ ਉਹਦੀ ਆਪਣੀ ਵੰਨਗੀ ਹੈ। ਜਿਹੜੇ ਲੋਕ ਪੇਂਟਿੰਗ ਨੂੰ ਪਿਆਰ ਕਰਦੇ ਨੇ, ਕਲਾ ਨੂੰ ਪਸੰਦ ਕਰਦੇ ਨੇ, ਉਹ ਪੇਂਟਿੰਗ ਨੂੰ ਖਰੀਦਣਾ ਹੀ ਪਸੰਦ ਕਰਦੇ ਨੇ ਤੇ ਇਸ ਦੇ ਵਿੱਚ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗਾ ਕਿ ਲਗਭਗ ਤੁਸੀਂ ਦੱਸਿਆ ਕਿ ਪੂਰੇ ਪੰਜਾਬ ਦਾ ਹੀ ਕੰਮ ਤੁਹਾਡੇ ਕੋਲੇ ਐਡਵਰਟਾਈਜ਼ਮੈਂਟ ਦਾ ਚੱਲ ਰਿਹਾ ਹੈ, ਤਾਂ ਮੈਂ ਚਾਹਾਂਗਾ ਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਆਪਣੀ ਜ਼ਿੰਦਗੀ ਦੇ ਕੁਝ ਖੱਟੇ ਮਿੱਠੇ ਜਿਹੜੇ ਤਜਰਬੇ ਨੇ ਉਹ ਜ਼ਰੂਰ ਸਾਡੇ ਨਾਲ ਕੋਈ ਇੱਕ ਅੱਧਾ ਕਿੱਸਾ ਸਾਂਝਾ ਕਰਿਓ, ਜਿਹਦੇ ਤੋਂ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਨੂੰ ਵੀ ਪਤਾ ਲੱਗੇ ਕਿ ਜ਼ਿੰਦਗੀ ਦੇ ਵਿੱਚ ਕਿੰਨਾ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
1: ਹਾਂਜੀ ਸ਼ੇਰਗਿੱਲ ਜੀ, ਦੇਖੋ ਪੇਂਟਿੰਗ ਹੈ ਜਿਹੜੀ ਉਹ ਮੇਰੀ ਰੂਹ ਦੀ ਖੁਰਾਕ ਹੈ
0: ਜੀ।
1: ਜਿਹੜਾ ਆਰਟ ਹੈ ਨਾ ਇਹ ਸਕੂਨ ਦਿੰਦਾ ਹੈ। ਬੇਸ਼ੱਕ ਅੱਜ ਜਿੰਨੀਆਂ ਮਰਜ਼ੀ ਮਸ਼ੀਨਾਂ ਲੱਗੀਆਂ ਨੇ, ਜੋ ਵੀ ਮਰਜ਼ੀ ਹੋਰ ਤਕਨੀਕ ਚੇਂਜ ਹੋਈ ਹੈ, ਪਰ ਜਿਹੜਾ ਕੰਮ ਹੱਥੀਂ ਕਰਕੇ ਹੱਥ ਦੇ ਨਾਲ ਕੋਈ ਵੀ ਆਰਟ ਜਦੋਂ ਬਣਾਉਂਦੇ ਆ, ਜਿਹੜੀ ਉਹ ਸਕੂਨ ਮਿਲਦਾ ਆਪਣੇ, ਉਹ ਮਸ਼ੀਨਾਂ ਦੇ ਰਾਹੀਂ ਨਹੀਂ ਮਿਲਦਾ
0: ਜੀ।
1: ਅੱਛਾ ਤੁਸੀਂ ਮੈਨੂੰ ਪੁੱਛਿਆ ਹੈ ਕਿ ਜ਼ਿੰਦਗੀ ਦੇ ਕੋਈ ਖੱਟੇ ਮਿੱਠੇ ਤਜਰਬੇ, ਕਿਉਂਕਿ ਮੈਂ ਆਪ ਖੁਦ ਵਾਲ ਪੇਂਟਿੰਗ ਕਰਦਾ ਰਿਹਾ
0: ਜੀ।
1: ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਿਹੜੇ ਤਜਰਬੇ ਦੀ, ਮੈਂ ਤੇ ਇੱਕ ਮੇਰਾ ਰਿਸ਼ਤੇਦਾਰ ਸੀ ਗਿਰਧਾਰੀ, ਲੇਕਿਨ ਉਹ ਅੱਜ ਦੁਨੀਆਂ ਦੇ ਵਿੱਚ ਨਹੀਂ ਹੈ
0: ਜੀ।
1: ਅਸੀਂ ਤਪੇ ਇੱਕ ਦੀਵਾਰ ਲਿਖ ਰਹੇ ਸੀ
0: ਜੀ ਜੀ,
1: ਉਹਦੇ ਉੱਪਰ ਦੀਵਾਰ ਦੇ ਉੱਪਰ ਮੈਂ ਟਾਇਰ ਦੀ ਫੋਟੋ ਬਣਾਈ ਸੀ
0: ਜੀ,
1: ਤਾਂ ਉਹ ਗਿਰਧਾਰੀ ਉੱਪਰ ਉਸਦੀ ਕੋਈ ਲਾਈਨ ਲਿਖ ਰਿਹਾ ਸੀਗਾ, ਲੇਕਿਨ ਉਸ ਤੋਂ ਇੱਕ ਡੱਬਾ ਸਫੈਦ ਰੰਗ ਦਾ ਉਹ ਟਾਇਰ ਦੇ ਉੱਪਰ ਡਿੱਗ ਪਿਆ, ਤਾਂ ਮੈਂ ਪਿੱਛੇ ਹਟ ਕੇ ਟਾਇਰ ਨੂੰ ਦੇਖ ਰਿਹਾ ਸੀ ਦੂਰੋਂ ਵੀ ਦੇਖਾਂ ਕਿਸ ਤਰ੍ਹਾਂ ਦਾ ਲੱਗਦਾ, ਤਾਂ ਮੈਨੂੰ ਜਦੋਂ ਟਾਇਰ ਦੇ ਉੱਤੇ ਵਾਈਟ ਪੇਂਟ ਦੇਖਿਆ ਤਾਂ ਮੈਨੂੰ ਬੜਾ ਗੁੱਸਾ ਆਇਆ। ਮੈਂ ਕਿਹਾ ਯਾਰ ਗਿਰਧਾਰੀ ਤੂੰ ਇਹ ਕੀ ਕਰਤਾ, ਮੈਂ ਮੇਰੀ ਇੰਨੇ ਟਾਈਮ ਦੀ ਮਿਹਨਤ ਹੈ ਯਾਰ, ਤੂੰ ਤਾਂ ਸਾਰਾ ਰੰਗ ਇਹਦੇ ਉੱਪਰ ਡੋਲਤਾ
0: ਜੀ।
1: ਪਰ ਉਹ ਗਿਰਧਾਰੀ ਦੀਵਾਰ ਦੇ ਨਾਲ ਉਹਨੇ ਮੂੰਹ ਚਿਪਕਾਇਆ ਹੋਇਆ ਸੀ ਤੇ ਉਹ ਪਿੱਠ ਸੀ ਮੇਰੇ ਵੱਲ
0: ਜੀ,
1: ਤੇ ਉਹ ਕੁਛ ਵੀ ਨਹੀਂ ਬੋਲ ਰਿਹਾ ਸੀ। ਮੇਰੇ ਬਾਰ ਬਾਰ ਪੁੱਛਣ ਤੇ ਜਦੋਂ ਮੈਂ ਉਹਦੇ ਵੱਲ ਦੇਖਿਆ ਤਾਂ ਉਹਦਾ ਸਾਰਾ ਮੂੰਹ ਬਿਲਕੁਲ ਚਿੱਟਾ ਹੋਇਆ ਹੋਇਆ ਸੀਗਾ, ਕਿਉਂਕਿ ਡੱਬਾ ਉਹਦੇ ਉੱਪਰ ਹੀ ਮੂੰਹ ਦੇ ਉੱਪਰ ਵੀ ਪਿਆ ਹੋਇਆ ਸੀਗਾ
0: ਜੀ ਜੀ।
1: ਤਾਂ ਉਹ ਮੈਨੂੰ ਉਸ ਵੇਲੇ ਇਸ ਤਰ੍ਹਾਂ ਲੱਗਿਆ ਕਿ ਮੈਂ ਇਸ ਨੂੰ ਇਸ ਤਰੀਕੇ ਨਾਲ ਬੋਲ ਰਿਹਾ ਸੀ, ਵਿਚਾਰਾ ਬੋਲਣ ਦੇ ਹੱਕ ਚ ਵੀ ਨਹੀਂ ਸੀਗਾ ਵੀ ਇਸ ਤਰ੍ਹਾਂ ਉਹ ਭਰਿਆ ਹੋਇਆ ਸੀ
0: ਜੀ ਜੀ।
1: ਤੇ ਇਸ ਤਰ੍ਹਾਂ ਦੇ ਜ਼ਿੰਦਗੀ ਦੇ ਵਿੱਚ ਤਜਰਬੇ ਬਹੁਤ ਹੋਏ ਨੇ ਗੇ, ਕਿਤੇ ਰੰਗਾਬ ਦੇ ਉੱਪਰ ਪਿਆ, ਕਿਤੇ ਜਾਂਦੇ ਤਿਲਕ ਕੇ ਡਿੱਗੇ, ਕਿਤੇ ਸਕੂਟਰ ਤੇ ਡਿੱਗੇ, ਇਸ ਤਰ੍ਹਾਂ ਦੇ ਤਜਰਬੇ ਬਹੁਤ ਹੋਏ ਨੇ ਜੀ।
0: ਜਿੱਦਾਂ ਤੁਸੀਂ ਕਿਹਾ ਕਿ ਬਠਿੰਡਾ ਤੇ ਨਾਲ ਲੱਗਦੇ ਬਾਹਰਲੇ ਇਲਾਕਿਆਂ ਦੇ ਵਿੱਚ ਵੀ ਤੁਸੀਂ ਦੀਵਾਰਾਂ ਦੇ ਉੱਪਰ ਵੀ ਪੇਂਟਿੰਗਸ ਕੀਤੀ, ਕਿਉਂਕਿ ਉਦੋਂ ਹੱਥੀਂ ਜਿਹੜਾ ਪੇਂਟਿੰਗ ਕਰਨ ਦਾ ਹੀ ਜ਼ਮਾਨਾ ਸੀ, ਕਿਤੇ ਕੋਈ ਸਲੋਗਨ ਲਿਖਣਾ ਹੈ, ਕਿਤੇ ਕੋਈ ਨਿਸ਼ਾਨ ਚਿੰਨ ਬਣਾਉਣੇ ਹਨ, ਜਾਂ ਕੋਈ ਸੜਕਾਂ ਤੇ ਸਾਈਨ ਬੋਰਡ ਤਿਆਰ ਕਰਨੇ ਨੇ, ਤਾਂ ਉਹ ਜ਼ਿਆਦਾਤਰ ਕੰਮ ਹੱਥੀਂ ਹੁੰਦਾ ਸੀ ਔਰ ਉਦੋਂ ਮਿਹਨਤੀ ਸਾਡੇ ਲੋਕ ਦਿਨ ਰਾਤ ਇਹਨਾਂ ਕੰਮਾਂ ਦੇ ਵਿੱਚ ਜੁੜੇ ਰਹਿੰਦੇ ਸੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੰਮ ਕਿਉਂ ਨਾ ਹੋਵੇ, ਤੇ ਨਾਲ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਕੁਝ ਖੱਟੇ ਮਿੱਠੇ ਤਜਰਬੇ ਵੀ ਸਾਡੇ ਨਾਲ ਸਾਂਝੇ ਕੀਤੇ ਨੇ। ਇਨਸਾਨ ਸਮਾਜ ਦੇ ਬਿਨਾਂ ਕੁਝ ਵੀ ਨਹੀਂ, ਇਨਸਾਨ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹੈ।

0: ਹੈ, ਜੇ ਇਨਸਾਨ ਹੈ ਤਾਂ ਸਮਾਜ ਹੈ, ਜੇ ਸਮਾਜ ਹੈ ਤਾਂ ਇਨਸਾਨ ਨੂੰ ਆਪਣਾ ਇਨਸਾਨੀ ਰੂਪ ਦਿਖਾਉਣਾ ਪੈਂਦਾ ਹੈ। ਤਾਂ ਇੱਥੇ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਦੀ, ਜਿਹੜੀ ਕਿ ਚਿੱਤਰਕਲਾ ਦੇ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰਦੀ ਆ ਰਹੀ ਹੈ, ਤੇ ਅੱਜ ਵੀ ਜਿੱਥੇ ਆਪਾਂ ਇਸ ਸਮਾਗਮ ਦੇ ਵਿੱਚ ਇਕੱਠੇ ਹੋਏ ਇਸ ਰਿਕਾਰਡਿੰਗ ਦੇ ਲਈ, ਇੱਥੇ ਵੀ ਮੈਂ ਤੁਹਾਡੇ ਦੇਖ ਰਿਹਾ ਸੀ ਤੁਸੀਂ ਬ੍ਰਸ਼ ਦੇ ਨਾਲ ਲਗਾਤਾਰ ਆਪਣੇ ਮਨ ਦੇ ਖਿਆਲਾਂ ਦੇ ਨਾਲ ਟਿਕਟਿਕੀ ਲਗਾ ਕੇ ਸਿਰਫ ਤੇ ਸਿਰਫ ਆਪਣੀ ਪੇਂਟਿੰਗ ਦੇ ਵੱਲ ਹੀ ਤੁਸੀਂ ਧਿਆਨ ਕੇਂਦਰਿਤ ਕੀਤਾ ਹੋਇਆ ਸੀ। ਜੇ ਕੋਈ ਸੱਜਣ ਤੁਹਾਨੂੰ ਕੋਲ ਆ ਕੇ ਬੁਲਾ ਲੈਂਦਾ ਸੀ ਤਾਂ ਤੁਸੀਂ ਜ਼ਰੂਰ ਖੜੇ ਹੋ ਕੇ ਹਰ ਇੱਕ ਨੂੰ ਗਲਵੱਕੜੀ ਪਾ ਕੇ ਮਿਲਦੇ ਰਹੇ। ਮੇਰਾ ਕਹਿਣ ਦਾ ਮਤਲਬ ਸੀ ਕਿ ਤੁਹਾਡੀ ਸਮਾਜਿਕ ਜਿਹੜੀ ਸਾਂਝ ਹੈ ਲੋਕਾਂ ਦੇ ਨਾਲ ਉਹ ਬਹੁਤ ਪਿਆਰ ਭਰੀ ਹੈ, ਬੜੀ ਸਤਿਕਾਰਤ ਹੈ, ਔਰ ਤੁਹਾਡੀ ਜਿਹੜੀ ਇਮੇਜ ਹੈ, ਸ਼ਖਸੀਅਤ ਹੈ ਤੁਹਾਡੀ, ਉਹ ਵੀ ਬੜੀ ਪਿਆਰੀ ਹੈ। ਤਾਂ ਇਸ ਦੇ ਵਿੱਚ ਮੈਂ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਸਮਾਜਿਕ ਰਿਸ਼ਤਿਆਂ ਬਾਰੇ, ਦੋਸਤਾਂ ਮਿੱਤਰਾਂ ਬਾਰੇ ਤੁਹਾਡੀ ਕੀ ਵਿਚਾਰਧਾਰਾ ਹੈ, ਸਮਾਜ ਪ੍ਰਤੀ ਤੁਹਾਡੇ ਕੀ ਖਿਆਲ ਨੇ, ਇਹ ਜ਼ਰੂਰ ਤੁਹਾਡੇ ਤੋਂ ਜਾਣਾਂਗੇ।
1: ਦੇਖੋ ਸ਼ੇਰਗਿੱਲ ਜੀ, ਮੈਨੂੰ ਦੋਸਤਾਂ ਤੋਂ ਬਹੁਤ ਪਿਆਰ ਮਿਲਿਆ, ਮੈਨੂੰ ਤਾਂ ਲੱਗਦਾ ਮੇਰਾ ਕੋਈ ਵੀ ਦੁਸ਼ਮਣ ਨਹੀਂ ਹੈ ਇਸ ਦੁਨੀਆਂ ਦੇ ਵਿੱਚ
0: ਜੀ।
1: ਮੈਂ ਸੱਚਾਈ ਨੂੰ ਹੀ ਧਰਮ ਮੰਨਦਾ, ਸੱਚਾਈ ਔਰ ਇਮਾਨਦਾਰੀ ਇਸ ਤੋਂ ਵੱਡਾ ਕੋਈ ਧਰਮ ਨਹੀਂ ਹੈ। ਤੇ ਮੇਰੇ ਜਿੰਨੇ ਵੀ ਮਿੱਤਰ ਨੇ ਉਹ ਸਾਰੇ ਦੇ ਸਾਰੇ ਬਹੁਤ ਹੀ ਵਧੀਆ ਨੇਗੇ, ਉਹਨਾਂ ਤੋਂ ਮੈਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ। ਮੈਂ ਕਹਿੰਦਾ ਕੋਈ ਵੀ ਵਿਅਕਤੀ ਕਿਸੇ ਵੀ ਸੰਸਥਾ ਨਾਲ ਜਦੋਂ ਜੁੜਦਾ, ਉਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਕਿ ਮੈਂ ਇਸ ਤੋਂ ਪਹਿਲਾਂ ਕੁਝ ਵੀ ਨਹੀਂ ਸੀ, ਕਿਉਂਕਿ ਉਹ ਦੋਸਤਾਂ ਮਿੱਤਰਾਂ ਤੋਂ ਹੀ ਸਿੱਖਦਾ, ਉਹਦੇ ਵਿੱਚ ਖੱਟੇ ਮਿੱਠੇ ਤਜਰਬੇ ਹੁੰਦੇ ਨੇ, ਆਪਦੀਆਂ ਗਲਤੀਆਂ ਦਾ ਪਤਾ ਲੱਗਦਾ। ਅੱਜ ਵੀ ਮੇਰੇ ਨਾਲ ਜਦੋਂ ਇੱਥੇ ਦੇਖਦੇ ਆ, ਛੋਟੇ ਛੋਟੇ ਬੱਚੇ ਵੀ ਇੰਨਾ ਸੋਹਣਾ ਕੰਮ ਕਰਦੇ ਨੇ ਗੇ, ਤਾਂ ਉਸ ਵੇਲੇ ਇਹ ਪਤਾ ਲੱਗਦਾ ਵੀ ਇਹ ਮਨੁੱਖ ਨਾ ਜੋ ਮਰਜ਼ੀ ਜਿੱਥੋਂ ਤੱਕ ਮਰਜ਼ੀ ਪਹੁੰਚ ਜਾਵੇ, ਪਰ ਉਸ ਤੋਂ ਅੱਗੇ ਹੋਰ ਵੀ ਬਹੁਤ ਕੁਝ ਪਿਆ ਸਿੱਖਣ ਲਈ। ਕੋਈ ਵੀ ਬੰਦਾ 100% ਕਦੇ ਵੀ ਪੂਰਾ ਸੰਪੂਰਨ ਨਹੀਂ ਹੁੰਦਾ, ਅੱਗੇ ਪਤਾ ਨਹੀਂ ਇਹ ਕੁਦਰਤ ਨੇ ਕਿੰਨਾ ਵੱਡਾ ਮਤਲਬ ਜਿਹੜਾ ਖਲਾ ਹੈ ਉਹ ਰੱਖਿਆ ਹੋਇਆ, ਉਹਦੇ ਵਿੱਚੋਂ ਜਾਣਨ ਲਈ ਅਥਾਹ ਸਮੁੰਦਰ ਹੈ ਅੱਗੇ ਗਿਆਨ ਦਾ। ਤੇ ਮੈਂ ਵੀ ਆਪਣੇ ਮਿੱਤਰਾਂ ਤੋਂ, ਦੋਸਤਾਂ ਤੋਂ ਬਹੁਤ ਕੁਝ ਅੱਜ ਵੀ ਸਿੱਖ ਰਿਹਾ। ਅੱਜ ਦੇ ਉਸ ਦੇ ਵਿੱਚ ਵੀ ਮੈਂ ਇੱਕ ਪੇਂਟਿੰਗ ਜੋ ਬਣਾ ਰਿਹਾ, ਉਹ ਬਾਬਾ ਨਜ਼ਮੀ ਦੀ ਹੈ। ਉਹ ਪਾਕਿਸਤਾਨ ਦੇ ਇੱਕ ਉੱਘੇ ਸ਼ਾਇਰ ਨੇ ਜਿਹੜੇ ਪ੍ਰੇਮ ਦੀ ਗੱਲ ਕਰਦੇ ਨੇ, ਤਾਂ ਮੈਂ ਸੋਚਿਆ ਕਿ ਜਦੋਂ ਪਾਕਿਸਤਾਨ ਦੇ ਵਿੱਚ ਰਹਿ ਕੇ ਪ੍ਰੇਮ ਦੀ ਗੱਲ ਕਰ ਰਹੇ ਨੇ, ਤਾਂ ਸਾਨੂੰ ਵੀ ਉਸ ਦੇ ਜਵਾਬ ਦੇ ਵਿੱਚ ਘੱਟੋ ਘੱਟ ਉਹਨਾਂ ਦਾ ਸਤਿਕਾਰ ਦੇਣਾ ਬਣਦਾ। ਇਸੇ ਲਈ ਮੈਂ ਉਹਨਾਂ ਨੂੰ ਚੁਣਿਆ ਕਿ ਮੈਂ ਉਹਨਾਂ ਦਾ ਇੱਕ ਪੋਰਟਰੇਟ ਬਣਾ।
0: ਜੀ ਬਹੁਤ ਖੂਬ, ਮੈਂ ਇਹੀ ਵੇਖ ਰਿਹਾ ਸੀ ਕਿ ਬਾਬਾ ਨਜ਼ਮੀ ਹੋਰਾਂ ਦੀ ਤੁਸੀਂ ਬਹੁਤ ਸੁੰਦਰ ਤਸਵੀਰ ਜਿਹੜੀ ਬਣਾ ਰਹੇ ਹੋ। ਬਾਬਾ ਨਜ਼ਮੀ ਜੀ ਪੰਜਾਬੀ ਦੇ ਉਹ ਸ਼ਾਇਰ ਨੇ ਜਿਨ੍ਹਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਤੇ ਯਾਦ ਕੀਤਾ ਜਾਂਦਾ, ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹ ਇਹਨਾਂ ਨੂੰ ਬਹੁਤ ਦਿਲੋਂ ਸਤਿਕਾਰ ਕਰਦੇ ਨੇ ਔਰ ਪ੍ਰੇਮ ਕਰਦੇ ਨੇ। ਤੇ ਜੇਕਰ ਇਹਨਾਂ ਦੀ ਕੋਈ ਲਿਖੀ ਹੋਈ ਕਵਿਤਾ ਜਿਹੜੀ ਬਹੁਤ ਫੇਮਸ ਹੈ, ਤੇ ਜੇਕਰ ਤੁਹਾਡੇ ਕੁਛ ਦੋ ਲਾਈਨਾਂ ਯਾਦ ਨੇ ਤਾਂ ਤੁਸੀਂ ਉਹ ਵੀ ਸਾਡੇ ਨਾਲ ਸਾਂਝੀਆਂ ਕਰਿਓ।
1: ਹਾਂਜੀ ਸ਼ੇਰਗਿੱਲ ਜੀ, ਮੈਂ ਜ਼ਰੂਰ ਨਜ਼ਮੀ ਜੀ ਦੀਆਂ ਇਹ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ
0: ਜੀ।
1: ਮੈਨੂੰ ਉਹਨਾਂ ਦਾ ਵੈਸੇ ਤਾਂ ਬਹੁਤ ਸਾਰੀ ਸ਼ਾਇਰੀ ਉਹਨਾਂ ਨੇ ਕੀਤੀ ਹੋਈ ਹੈ, ਮੈਂ ਤੁਹਾਨੂੰ ਜੋ ਪ੍ਰੇਮ ਦੀ ਇੱਕ ਉਹਨਾਂ ਦੀ ਸ਼ਾਇਰੀ ਹੈ ਆਪਣੇ ਪ੍ਰਤੀ, ਜੋ ਹਿੰਦੁਸਤਾਨ ਪ੍ਰਤੀ, ਉਹ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਣਾ ਜੀ। ਉਹਨਾਂ ਨੇ ਲਿਖਿਆ, ਤੂੰ ਕਿਉਂ ਮੇਰੀ ਮਸਜਿਦ ਢਾਵੀਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ, ਪਹਿਲਾਂ ਵਾਂਗੂ ਕੁਝ ਨਹੀਂ ਜਾਣਾ ਮਸਜਿਦ ਅਤੇ ਮੰਦਰ ਦਾ, ਫੂਨ ਤਾਂ ਤੇਰਾ ਮੇਰਾ ਲੱਗਣਾ
0: ਜੀ
1: ਇੱਕ ਦੂਜੇ ਦੇ ਖੰਜਰ ਨੂੰ।
0: ਵਾਹ ਜੀ ਵਾਹ, ਵਾਹ ਜੀ ਵਾਹ, ਬੜਾ ਮਕਬੂਲ ਉਹਨਾਂ ਦਾ ਇਹ ਸ਼ੇਅਰ ਹੋਇਆ ਸੀ, ਔਰ ਜਿੱਥੇ ਵੀ ਉਹ ਜਾਂਦੇ ਨੇ ਤਾਂ ਇਹ ਸ਼ੇਅਰ ਜ਼ਰੂਰ ਪੜ੍ਹਦੇ ਨੇ ਨਜ਼ਮੀ ਸਾਹਿਬ ਜੀ। ਇੱਥੋਂ ਪਤਾ ਲੱਗਦਾ ਸਰੋਤਿਓ ਕਿ ਜਿਹੜੇ ਕਲਾ ਪ੍ਰੇਮੀ ਹੁੰਦੇ ਨੇ ਉਹ ਸਿਰਫ ਚਿੱਤਰਕਲਾ ਨੂੰ ਹੀ ਪਿਆਰ ਨਹੀਂ ਕਰਦੇ, ਉਹਨਾਂ ਨੂੰ ਸ਼ਾਇਰੀ ਵੀ ਪਸੰਦ ਨੇ, ਗੀਤ ਵੀ ਪਸੰਦ ਨੇ। ਤੇ ਇੱਥੇ ਜ਼ਰੂਰ ਆਪਾਂ ਸਾਡੇ ਅੱਜ ਦੇ ਮਹਿਮਾਨ ਸ਼ਾਮਾਂ ਠੰਡੀਆਂ ਨੇ ਬੋਰਡ ਦੀਆਂ ਦੇ ਤਹਿਤ ਜੁੜੇ ਹੋਏ ਸ਼੍ਰੀ ਕੇਵਲ ਕ੍ਰਿਸ਼ਨ ਜੀ, ਇਹਨਾਂ ਤੋਂ ਜਾਣਾਂਗੇ ਕਿ ਇਹਨਾਂ ਦਾ ਕੋਈ ਪਸੰਦੀਦਾ ਨਗਮਾ, ਕੋਈ ਗੀਤ ਜਿਹੜਾ ਆਪਾਂ ਅੱਜ ਇਹਨਾਂ ਦੇ ਲਈ ਰੇਡੀਓ ਤੋਂ ਵਜਾ ਸਕੀਏ।
1: ਤੁਸੀਂ ਸੰਦੀਪ ਸ਼ੇਰਗਿੱਲ ਜੀ, ਮੇਰਾ ਪਸੰਦੀਦਾ ਗੀਤ ਹੰਸ ਰਾਜ ਹੰਸ ਦਾ ਗੀਤ ਜ਼ਰੂਰ ਸੁਣਾਓ।
0: ਤੇ ਕੋਈ ਖਾਸ ਵਜ੍ਹਾ ਸਰ ਇਹਨਾਂ ਦਾ ਗੀਤ ਸੁਣਨ ਦੇ ਲਈ?
1: ਮੈਨੂੰ ਸੂਫੀ ਸੰਗੀਤ ਬਹੁਤ ਪਸੰਦ ਹੈ ਜੀ
0: ਜੀ।
1: ਮੈਨੂੰ ਹੰਸ ਰਾਜ ਹੰਸ, ਨੁਸਰਤ ਫਤਿਹ ਅਲੀ ਖਾਨ
0: ਜੀ,
1: ਮਾਸਟਰ ਸਲੀਮ, ਇਹਨਾਂ ਦੇ ਗੀਤ ਮੈਨੂੰ ਬਹੁਤ ਵਧੀਆ ਲੱਗਦੇ ਨੇ। ਵੈਸੇ ਤਾਂ ਮੈਨੂੰ ਗੁਰਦਾਸ ਮਾਨ ਵੀ ਬਹੁਤ ਵਧੀਆ ਲੱਗਦਾ
0: ਜੀ,
1: ਗੁਰਦਾਸ ਮਾਨ ਦੇ ਗੀਤ ਵੀ ਮੈਨੂੰ ਬਹੁਤ ਵਧੀਆ ਲੱਗਦੇ ਨੇ। ਚਲੋ ਤੁਸੀਂ ਹੰਸ ਰਾਜ ਹੰਸ ਜੀ ਦਾ ਕੋਈ ਵੀ ਗੀਤ ਸੁਣਾ ਦਿਓ
0: ਜੀ। ਇੱਥੇ ਮੈਨੂੰ ਇਹ ਵੀ ਯਾਦ ਆਉਂਦਾ ਕਿ ਕਾਫੀ ਸਾਲ ਪਹਿਲਾਂ ਤੁਸੀਂ ਇੱਕ ਪੋਰਟਰੇਟ, ਇੱਕ ਸਕੈਚ ਤਿਆਰ ਕੀਤਾ ਸੀ ਹੰਸ ਰਾਜ ਹੰਸਾਂ ਦਾ, ਉਹਦੇ ਪਿੱਛੇ ਕੀ ਘਟਨਾ ਹੈ ਜੀ?
1: ਉਹ ਮੇਰਾ ਸਗਿਰਦ ਹੈ ਜਸਪਾਲ ਗਿੱਲਪੱਤੀ ਤੋਂ ਜੀ, ਉਸ ਨੇ ਹੰਸ ਰਾਜ ਹੰਸ ਦਾ ਪੋਰਟਰੇਟ ਬਣਾਇਆ, ਤਾਂ ਉਸ ਨੂੰ ਮੈਂ ਦੱਸਣ ਲਈ ਵੀ ਜੋ ਉਹਦੇ ਵਿੱਚ ਨੁਕਸ ਸੀਗੇ, ਤਾਂ ਮੈਂ ਤੁਰੰਤ ਹੀ ਉਸ ਨੂੰ ਕਿਹਾ ਵੀ ਚਲੋ ਮੈਂ ਤੈਨੂੰ ਦੱਸਾਂਗਾ, ਮੈਂ ਤੈਨੂੰ ਬਣਾ ਕੇ ਦਿਖਾ ਦਿੰਦਾ ਇੱਕ ਪੋਰਟਰੇਟ। ਮੈਂ ਉਸ ਵੇਲੇ ਹਾਰਡਬੋਰਡ ਹੁੰਦੇ ਸੀ ਜਿਹੜੇ ਪਿੱਛੇ ਤੋਂ ਡੱਬੀਦਾਰ ਬਣੇ ਹੁੰਦੇ ਸੀਗੇ, ਗੱਤੇ ਵਾਲੇ, ਉਹ ਗੱਤੇ ਵਾਲੇ ਇੱਕ ਮੇਰੇ ਕੋਲ ਟੁਕੜਾ ਜਿਹਾ ਪਿਆ ਸੀ ਛੋਟਾ ਜਿਹਾ, ਤੇ ਮੈਂ ਉਸੇ ਤੇ ਨਾਲ ਦੀ ਨਾਲ ਡਰਾਇੰਗ ਕੀਤੀ ਤੇ ਉਹਨਾਂ ਦਾ ਪੋਰਟਰੇਟ ਬਣਾਇਆ, ਤੇ ਫਿਰ ਉਸ ਨੂੰ ਜਸਪਾਲ ਨੂੰ ਦਿਖਾਇਆ
0: ਜੀ,
1: ਫਿਰ ਉਹਨੂੰ ਜਸਪਾਲ ਨੂੰ ਉਹਦੇ ਵਿੱਚ ਫਰਕ ਦਿਖਾਏ
0: ਜੀ
1: ਵੀ ਇਹਦੇ ਵਿੱਚ ਦੋਨਾਂ ਚ ਫਰਕ ਦੇ, ਉਹ ਤਾਂ ਉਹ ਜਸਪਾਲ ਨੂੰ ਉਸ ਵੇਲੇ ਸਮਝ ਆ ਗਏ
0: ਜੀ,
1: ਤੇ ਅੱਜ ਵੀ ਉਹ ਪੋਰਟਰੇਟ ਮੇਰੇ ਘਰ ਦੇ ਵਿੱਚ ਲੱਗਿਆ ਹੋਇਆ ਜੀ।
0: ਕਿਆ ਬਾਤ ਹੈ, ਬਹੁਤ ਸੋਹਣੀ ਗੱਲ ਜੀ, ਔਰ ਯਾਦਾਂ ਪੁਰਾਣੀਆਂ ਚੇਤੇ ਆ ਗਈਆਂ ਹਨਾ। ਇੱਕ ਤੁਸੀਂ ਕਿਹਾ ਗੱਤੇ ਦੇ ਉੱਪਰ ਹੀ ਇੱਕ

0: ਬਣਾ ਕੇ ਆਪਣੇ ਸ਼ਾਗਿਰਦ ਨੂੰ ਸਿਖਾਉਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਸੀ, ਬਰੀਕੀਆਂ ਦੱਸ ਰਹੇ ਸੀ, ਤੇ ਉਹ ਕਹਿੰਦੇ ਇੰਨਾ ਕੁ ਖੂਬਸੂਰਤ ਬਣਿਆ ਕਿ ਉਹਨੂੰ ਆਪਣੇ ਘਰ ਦੇ ਵਿੱਚ ਹੀ ਸਜਾ ਕੇ ਲਗਾਇਆ ਹੋਇਆ। ਤੇ ਆਓ ਸਰੋਤਿਓ, ਪਹਿਲਾਂ ਕੇਵਲ ਕ੍ਰਿਸ਼ਨ ਜੀ ਹੋਰਾਂ ਦੀ ਪਸੰਦ ਤੇ ਸੁਣਦੇ ਹਾਂ ਹੰਸ ਰਾਜ ਹੰਸ ਹੋਰਾਂ ਦੀ ਆਵਾਜ਼ ਚ ਇਹ ਗੀਤ, ਤੇ ਉਸ ਤੋਂ ਬਾਅਦ ਫਿਰ ਜੁੜਦੇ ਹਾਂ ਆਪਾਂ ਇੱਥੇ।
1: ਹੋਰ ਕੀ ਮੰਗਣਾ

0: ਸਰੋਤਿਓ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਤਹਿਤ ਤੁਹਾਡੇ ਨਾਲ ਜੁੜਿਆ ਤੁਹਾਡਾ ਆਪਣਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਤੇ ਅੱਜ ਸਾਡੇ ਨਾਲ ਮਹਿਮਾਨ ਜੁੜੇ ਨੇ 62 ਸਾਲਾਂ ਦੀ ਉਮਰ ਦੇ ਵਿੱਚ ਜਵਾਨ ਦਿਖਣ ਵਾਲੇ ਸਾਡੇ ਨੌਜਵਾਨ ਸਾਥੀ ਹੀ ਅਸੀਂ ਕਹਿ ਸਕਦੇ ਹਾਂ ਕੇਵਲ ਕ੍ਰਿਸ਼ਨ ਜੀ ਜਿਹੜੇ ਕਿ ਉੱਘੇ ਚਿੱਤਰਕਾਰ ਨੇ ਬਠਿੰਡਾ ਸ਼ਹਿਰ ਦੇ ਜਨਾਬ ਅਸੀਂ ਤੁਹਾਡੇ ਤੋਂ ਇੱਥੇ ਹੁਣ ਜ਼ਰੂਰ ਜਾਣਨਾ ਚਾਹਾਂਗੇ ਕਿ ਸਾਡੇ ਨੌਜਵਾਨਾਂ ਦੇ ਲਈ ਜਾਂ ਸਾਡੀ ਨਵੀਂ ਪੀੜ੍ਹੀ ਦੇ ਲਈ ਕੋਈ ਸੁਨੇਹਾ ਤੁਹਾਡੇ ਵੱਲੋਂ ਕੀ ਹੋ ਸਕਦਾ ਹੈ ਉਹ ਜ਼ਰੂਰ ਸਾਂਝਾ ਕਰਿਓ
1: ਮੈਂ ਨਵੀਂ ਜੋ ਪੀੜ੍ਹੀ ਹੈ ਉਸਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਜੀ ਕਿ ਉਹ ਨਸ਼ਿਆਂ ਤੋਂ ਬਿਲਕੁਲ ਦੂਰ ਰਹਿਣ ਉਹ ਕਿਸੇ ਨਾ ਕਿਸੇ ਕਲਾ ਨਾਲ ਜਾਂ ਖੇਡਾਂ ਨਾਲ ਜ਼ਰੂਰ ਜੁੜਨ ਕੰਮ ਤੋਂ ਬਿਲਕੁਲ ਨਾ ਭੱਜਣ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਤੁਸੀਂ ਛੋਟੇ ਕੰਮ ਨੂੰ ਇਮਾਨਦਾਰੀ ਨਾਲ ਕਰੋਗੇ ਤੁਸੀਂ ਜ਼ਰੂਰ ਕਿਸੇ ਉੱਚੇ ਮੁਕਾਮ ਤੇ ਪਹੁੰਚੋਗੇ ਲੇਕਿਨ ਜੇ ਤੁਸੀਂ ਕਿਸੇ ਵੀ ਨਸ਼ਿਆਂ ਦੇ ਵਿੱਚ ਪੈ ਗਏ ਤਾਂ ਤੁਹਾਡਾ ਜਿੱਡਾ ਮਰਜ਼ੀ ਵੱਡਾ ਰੁਤਬਾ ਹੈ ਉਹ ਸਾਰਾ ਮਿੱਟੀ 'ਚ ਮਿਲ ਜਾਣਾ ਤੇ ਇਸ ਕਰਕੇ ਨਸ਼ਿਆਂ ਤੋਂ ਜ਼ਰੂਰ ਬਚੋ ਖੇਡਾਂ ਨਾਲ ਜੁੜੋ ਕਿਸੇ ਕਲਾ ਨਾਲ ਜੁੜੋ ਸੰਗੀਤ ਨਾਲ ਜੁੜੋ ਆਰਟ ਨਾਲ ਜੁੜੋ ਚਿੱਤਰਕਾਰੀ ਨਾਲ ਜੁੜੋ ਜ਼ਰੂਰ ਕਿਸੇ ਕਲਾ ਦੇ ਨਾਲ ਆਪਣਾ ਰਾਬਤਾ ਜ਼ਰੂਰ ਬਣਾਓ
0: ਜੀ ਸ਼੍ਰੀ ਕੇਵਲ ਕ੍ਰਿਸ਼ਨ ਜੀ ਤੁਸੀਂ ਥੋੜੀ ਦੇਰ ਪਹਿਲਾਂ ਜਦੋਂ ਆਪਾਂ ਗੀਤ ਦੀ ਗੱਲ ਕਰ ਰਹੇ ਸੀ ਗੀਤ ਦੀ ਚੋਣ ਦੀ ਗੱਲ ਕਰ ਰਹੇ ਸੀ ਤੁਸੀਂ ਕਈ ਕਲਾਕਾਰਾਂ ਦੇ ਨਾਮ ਲਏ ਤੇ ਗੁਰਦਾਸ ਮਾਨ ਸਾਹਿਬ ਹੋਰਾਂ ਦਾ ਨਾਮ ਵੀ ਤੁਹਾਡੇ ਜ਼ੁਬਾਨੀ ਅਸੀਂ ਸੁਣਿਆ ਤੇ ਕੀ ਉਹਨਾਂ ਦਾ ਕੋਈ ਗੀਤ ਅੱਜ ਤੁਹਾਨੂੰ ਯਾਦ ਹੈ ਜੋ ਅਸੀਂ ਤੁਹਾਡੇ ਤੋਂ ਸੁਣ ਸਕੀਏ ਕਿਉਂਕਿ ਮੈਨੂੰ ਲੱਗਦਾ ਹੈ ਕਿ ਥੋੜਾ ਬਹੁਤ ਤੁਸੀਂ ਵੀ ਸ਼ਾਇਰਾਨਾ ਅੰਦਾਜ਼ ਰੱਖਦੇ ਹੋ ਤੇ

0: ਕਲਾ ਪ੍ਰੇਮੀ ਨੇ ਤੇ ਕਲਾ ਨੂੰ ਪਿਆਰ ਕਰਨ ਵਾਲੇ ਨੇ ਤੇ ਉਹ ਕਿਸੇ ਵੀ ਕਲਾ ਚ ਖੁੱਬ ਸਕਦੇ ਨੇ, ਕਿਸੇ ਵੀ ਕਲਾ ਨੂੰ ਸਿਖਰ ਤੇ ਲਿਜਾ ਸਕਦੇ ਨੇ।
1: ਹਾਂਜੀ ਸ਼ੇਰਗਿੱਲ ਜੀ, ਮੈਂ 80-81 ਦੇ ਵਿੱਚ ਜਦੋਂ ਗੁਰਦਾਸ ਮਾਨ ਜੀ ਦੇ ਇਹ ਫੇਮਸ ਹੋਏ ਨੇ, ਇਹਨਾਂ ਦੇ ਉਸ ਵੇਲੇ ਪਹਿਲੇ ਗੀਤ ਆਏ ਨੇ, ਮੈਂ ਉਹਨਾਂ ਚੋਂ ਤੁਹਾਨੂੰ ਇੱਕ ਗੀਤ ਦੀਆਂ 2-4 ਲਾਈਨਾਂ ਸੁਣਾਉਣਾ। ਹੱਸ ਲੈ ਨੱਚ ਲੈ ਟੱਪ ਲੈ ਨੀ, ਬੀਤੇ ਵੇਲੇ ਨੂੰ ਫੇਰ ਪਛਤਾਏਂਗੀ ਤੂੰ, ਨੀ ਜਦੋਂ ਮੂੰਹ ਵਿੱਚ ਤੇਰੇ ਨਾ ਦੰਦ ਰਹਿਣੇ, ਕਿਹਨੂੰ ਹੱਸ ਕੇ ਫੇਰ ਵਿਖਾਏਂਗੀ ਤੂੰ, ਤੇਰੇ ਨੈਣਾਂ ਦੀ ਜੋਤ ਜਵਾਬ ਦੇ ਜੂ, ਤੇ ਕਿਹਦੇ ਨਾਲ ਫਿਰ ਨੈਣ ਮਿਲਾਏਂਗੀ ਤੂੰ, ਨੀ ਮਾਹੀ ਵਾਸਤੇ ਜੋੜ ਲੈ ਦਾਜ ਆਪਣਾ, ਖਾਲੀ ਹੱਥ ਨੀ ਕਮੀਏ ਜਾਏਂਗੀ ਤੂੰ।
0: ਵਾਹ ਜੀ ਵਾਹ, ਵਾਹ ਜੀ ਵਾਹ। ਸੋ ਬਹੁਤ ਵਧੀਆ ਲੱਗਿਆ ਜੀ, ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ, ਦਿਲਾਂ ਦੀ ਸਾਂਝ ਪਈ, ਔਰ ਕਾਫੀ ਬਰੀਕੀਆਂ ਦੇ ਵਿੱਚ ਤੁਹਾਡੇ ਤੋਂ ਜਾਣਿਆ, ਤੁਹਾਡੇ ਸੰਘਰਸ਼ ਬਾਰੇ ਜਾਣਿਆ ਕਿ ਕਿਵੇਂ ਤੁਸੀਂ ਦੀਵਾਰਾਂ ਰੰਗਣ ਤੋਂ ਕੰਮ ਸ਼ੁਰੂ ਕੀਤਾ, ਸ਼ਹਿਰ ਦੇ ਵਿੱਚ ਤੁਸੀਂ ਸਾਈਨ ਬੋਰਡ ਬਣਾਏ, ਦੁਕਾਨਾਂ ਦੇ ਬੋਰਡ ਬਣਾਏ, ਔਰ ਹੌਲੀ ਹੌਲੀ ਤੁਸੀਂ ਤਕਨੀਕ ਵੱਲ ਗਏ, ਨਵੇਂ ਯੁੱਗ ਵੱਲ ਗਏ, ਤੇ ਸਾਇੰਸ ਵਿਗਿਆਨਿਕ ਯੁੱਗ ਔਰ ਵਿਗਿਆਨਿਕ ਸੋਚ ਦੇ ਨਾਲ ਤੁਸੀਂ ਅੱਗੇ ਵਧੇ, ਔਰ ਪਰਿਵਾਰ ਦੇ ਲਈ, ਆਪਣੇ ਬੱਚਿਆਂ ਦੇ ਲਈ ਜੋ ਮਾਂ ਬਾਪ ਦਾ, ਚੰਗੇ ਮਾਂ ਬਾਪ ਦਾ ਫਰਜ਼ ਹੁੰਦਾ ਹੈ, ਉਹ ਤੁਸੀਂ ਨਿਭਾਇਆ, ਅਦਾ ਕੀਤਾ। ਸੋ ਅਸੀਂ ਵੀ ਤੁਹਾਡੇ ਬਹੁਤ ਧੰਨਵਾਦੀ ਹਾਂ, ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਟੀਮ, ਔਰ ਸਾਡੇ ਜੋ ਅੱਜ ਸੁਣਨ ਵਾਲੇ ਸਰੋਤੇ ਨੇ ਉਹ ਤੁਹਾਨੂੰ ਜ਼ਰੂਰ ਆਪਣੇ ਹਿਰਦੇ ਵਿੱਚ ਹਮੇਸ਼ਾ ਯਾਦ ਰੱਖਣਗੇ, ਤੁਹਾਡੀਆਂ ਖੱਟੀਆਂ ਮਿੱਠੀਆਂ ਯਾਦਾਂ। ਸੋ ਅੱਜ ਤੁਸੀਂ ਜੁੜੇ ਸਮੇਂ ਚੋਂ ਸਮਾਂ ਕੱਢਿਆ, ਸ਼੍ਰੀ ਕੇਵਲ ਕ੍ਰਿਸ਼ਨ ਜੀ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ।
1: ਸੰਦੀਪ ਸ਼ੇਰਗਿੱਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਲਜੀਤ ਸ਼ਰਮਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਅਤੇ ਆਕਾਸ਼ਵਾਣੀ ਬਠਿੰਡਾ ਦਾ ਵੀ ਦਿਲੋਂ ਬਹੁਤ ਬਹੁਤ ਧੰਨਵਾਦ, ਅਤੇ ਨਾਲ ਸਾਰੇ ਹੀ ਸਰੋਤਿਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸੁਣਿਆ, ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਸ਼੍ਰੀ ਕੇਵਲ ਕ੍ਰਿਸ਼ਨ ਜੀ, ਜੋ ਕਿ ਉੱਘੇ ਚਿੱਤਰਕਾਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਔਰ ਅੱਜ 62 ਸਾਲਾਂ ਦੀ ਉਮਰ ਦੇ ਵਿੱਚ, ਜਿਹਨੂੰ ਆਪਾਂ ਰਿਟਾਇਰਮੈਂਟ ਦੀ ਉਮਰ ਕਹਿੰਦੇ ਹਾਂ, ਉਸ ਦੇ ਨਾਲ ਨਾਲ ਫਿਰ ਵੀ ਆਪਣੇ ਸਮੇਂ ਚੋਂ ਸਮਾਂ ਆਪਣੇ ਕੰਮ ਨੂੰ ਦੇ ਰਹੇ ਨੇ। ਸੋ ਇਸ ਦੇ ਨਾਲ ਹੀ ਸਰੋਤਿਓ, ਤੁਹਾਡਾ ਆਪਣਾ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਤੁਹਾਡੇ ਤੋਂ ਆਗਿਆ ਚਾਹੁੰਦਾ ਹੈ। ਅਗਲੇ ਹਫ਼ਤੇ ਫਿਰ ਮਿਲਾਂਗੇ ਅਗਲੀ ਸ਼ਖਸੀਅਤ ਦੇ ਨਾਲ, ਤਦ ਤੱਕ ਲਈ ਰੱਬ ਰਾਖਾ, ਜਿਉਂਦੇ ਵਸਦੇ ਰਹੋ।
2: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ, ਤੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
4: ਜੀਵਨ ਦੇ ਹਰ ਸਵਾਲ ਦਾ ਜਵਾਬ ਸ਼੍ਰੀਮਦ ਭਾਗਵਤ ਗੀਤਾ ਦੇ ਅਨਮੋਲ ਗਿਆਨ ਵਿੱਚ।

0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

0: ਪੰਜਾਬ ਵਿੱਚ ਬਿਜਲੀ ਦੀ ਘਾਟ ਕਾਰਨ ਕੋਈ ਵੀ ਬਿਜਲੀ ਕੱਟ ਨਹੀਂ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ ਐਟ ਦਾ ਰੇਟ AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਿਨ ਤੋਂ ਸੁਣੋਗੇ 1:40 'ਤੇ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਅਤੇ ਇਸ ਦੇ ਨਾਲ ਹੀ ਰਿਹਾਇਸ਼ੀ ਵਪਾਰਕ ਉਦਯੋਗਿਕ ਅਤੇ ਖੇਤੀਬਾੜੀ ਖੇਤਰਾਂ ਵਿੱਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਬਹਾਲ ਕੀਤੀ ਗਈ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਦੌਰਾਨ ਬਿਜਲੀ ਮੰਤਰੀ ਸੋਂਧ ਨੇ ਕਿਹਾ ਕਿ ਬੀਤੇ ਕੱਲ੍ਹ 13 ਸਤੰਬਰ ਸਵੇਰੇ 7 ਵਜੇ ਤੋਂ ਲੈ ਕੇ ਹੁਣ ਤੱਕ

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਏ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਏ 1:15 ਤੇ 35 ਸਕਿੰਟ।

ਹੁਣ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ, ਮੇਰੇ ਯਾਨੀ ਰੇਡੀਓ ਤੁਹਾਡੇ ਰੇਡੀਓ ਦੋਸਤ ਕੁਲਜੀਤ ਚਹਿਲ ਦੇ ਨਾਲ। ਆਕਾਸ਼ਵਾਣੀ ਐਫ ਐਮ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਇਸ ਲਈ ਤੁਸੀਂ ਡਾਇਲ ਕਰਨਾ ਹੈ ਸਾਡਾ ਟੈਲੀਫੋਨ ਨੰਬਰ 0164-22-40-331, ਅਤੇ ਜਦੋਂ ਤੱਕ ਤੁਹਾਡੇ ਫੋਨ ਦੀ ਘੰਟੀ ਸਾਡੇ ਕੋਲ ਵੱਜਦੀ ਹੈ ਉਦੋਂ ਤੱਕ ਕਰਦੇ ਹਾਂ ਇੰਤਜ਼ਾਰ, ਅਤੇ ਨਾਲ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

0: ਤੇ ਲਓ ਜੀ, ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ, ਕਿਹਨਾਂ ਨੇ ਸਾਡੇ ਫੋਨ ਤੇ ਘੰਟੀ ਮਾਰੀ ਹੈ। ਜੀ
1: ਹੈਲੋ।
0: ਹਾਂਜੀ ਬਾਈ ਜੀ, ਕੀ ਨਾਮ ਹੈ ਤੇ ਕਿੱਥੋਂ ਬਿਲੋਂਗ ਕਰਦੇ ਹੋ?
1: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਹਾਂਜੀ, ਮੇਰਾ ਨਾਮ ਮੀਤਪਾਲ ਹੈ ਜੀ ਤੇ ਮੈਂ ਗਿੱਦੜਵਾਹ ਤੋਂ ਸ਼ੇਖ ਪਿੰਡ ਦਾ ਰਹਿਣ ਵਾਲਾ ਜੀ।
0: ਜੀ, ਤੇ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਸੁਣਨਾ ਚਾਹੋਗੇ ਜੀ?
1: ਤੁਸੀਂ ਸਾਨੂੰ ਗੀਤ ਸੁਣਾ ਦਿਓ ਜੀ, ਆਖਿਰ ਕਿਉਂ ਦਾ ਫਿਲਮ ਆ ਜਿਹੜੀ, ਉਹਦਾ ਗਾਣਾ ਸੁਣਾ ਦਿਓ ਸਾਨੂੰ ਜੀ, ਆਖਿਰ ਕਿਉਂ।
0: ਜੀ, ਤੇ ਪੇਸ਼ਾ ਤੁਹਾਡੇ ਸਾਹਮਣੇ ਲਤਾ ਤੇ ਮਿਤ ਕੁਮਾਰ ਦੀ ਆਵਾਜ਼ ਚ ਫਿਲਮ ਆਖਿਰ ਕਿਉਂ ਦਾ ਗੀਤ। ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
1: ਠੀਕ ਹੈ ਜੀ, ਧੰਨਵਾਦ ਜੀ।

0: ਜੀ, ਤੇ ਦੇਖਦੇ ਹਾਂ ਹੁਣ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ। ਹਾਂਜੀ
1: ਹਾਂਜੀ ਚੋਹਲ ਸਾਹਿਬ ਨਮਸਕਾਰ ਤੁਹਾਨੂੰ ਤੇ ਸਾਰੇ ਰੇਡੀਓ ਆਕਾਸ਼ਵਾਣੀ ਪਰਿਵਾਰ ਨੂੰ। ਮੇਰਾ ਮੱਥੂ ਰਾਮ ਸ਼ਰਮਾ ਬੋਲਦਾ ਜੀ, ਮੈਂ ਅਨਾਜ ਮੰਡੀ ਕਾਲਾਵਾਲੀ ਤੋਂ।
0: ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ, ਬਹੁਤ ਬਹੁਤ ਸਵਾਗਤ ਤੁਹਾਡਾ। ਤੇ ਨੱਥੂ ਰਾਮ ਜੀ, ਦੱਸੋ ਫਿਰ ਗੀਤ ਕਿਹੜਾ ਸੁਣੋਗੇ?
1: ਜੀ ਜੀ ਸੂਰਜ ਫਿਲਮ ਕਾ ਜੀ, ਮੁਹੰਮਦ ਰਫੀ ਸਾਹਿਬ ਕੀ ਆਵਾਜ਼ ਹੈ, ਚਿਹਰੇ ਪੇ ਗਿਰੀ ਜੁਲਫੇ ਕਹਿ ਦੋ ਤੋ ਹਟਾ ਦੂ ਮੈਂ।
0: ਵਾਹ ਵਾਹ, ਕਿਆ ਬਾਤ ਹੈ ਜੀ, ਬਹੁਤ ਸੋਹਣਾ ਗੀਤ। ਤੇ ਫਿਰ ਪੇਸ਼ ਕਰਦੇ ਤੁਹਾਡੀ ਉਹਦੇ ਤੇ ਫਰਮਾਇਸ਼ ਤੇ ਗੀਤ।

0: خيمه ਜੀ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 1:31:06, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਅਤੇ ਆਓ ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ। ਹਾਂਜੀ
1: ਹੈਲੋ।
0: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ?
1: ਮੈਂ ਗੁਰਜੀਤ ਬੋਲਦਾ, ਨੰਬਰਦਾਰ ਮਾਨਸਾ ਕਲਾ ਤੋਂ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਅਤੇ ਗੀਤ ਦੱਸ ਦਿਓ ਬਾਈ ਜੀ, ਕਿਹੜਾ ਸੁਣੋਗੇ?
1: ਦੱਸਿਆ ਜੀ, ਆਰਤੀ ਫਿਲਮ ਦਾ ਦੱਸਿਆ ਜੀ। ਆਰਤੀ
0: ਆਰਸੀ ਫਿਲਮ ਦਾ ਗੀਤ ਨਹੀਂ, ਆਂਧੀ ਆਂਧੀ ਫਿਲਮ ਹੈ ਸਾਡੇ ਕੋਲ।
1: ਹਾਂਜੀ ਆਂਧੀ ਆਂਧੀ। ਠੀਕ ਹੈ
0: ਠੀਕ ਹੈ ਜੀ, ਫਿਰ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਗੀਤ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ।

0: ਜੀ ਸਰੋਤੇ ਸਾਡੇ ਫਰਮਾਇਸ਼ ਬਹੁਤ ਸੋਹਣੀ ਕਰ ਰਹੇ ਨੇ ਤੇ ਦੇਖਦੇ ਆ ਅਗਲੇ ਸਰੋਤਾ ਸਾਡੇ ਨਾਲ ਕੌਣ ਜੁੜੇ ਨੇ। ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਹਾਂਜੀ ਹਾਂਜੀ ਕੌਣ ਬੋਲ ਰਹੇ ਹੋ
1: ਜੀ? ਮੈਂ ਪ੍ਰਕਾਸ਼ ਬੋਲ ਰਹੀ ਹਾਂ ਬਠਿੰਡਾ ਤੋਂ
0: ਜੀ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ ਤੇ ਗੀਤ ਦੱਸ ਦਿਓ ਜੀ ਫਿਰ ਕਿਹੜਾ ਸੁਣੋਗੇ?
1: ਡਿਸਕੋ ਡਾਂਸਰ ਫਿਲਮ ਦਾ ਗੀਤ ਹੈ ਜੀ, ਗੋਰੋਂ ਕੀ ਨਾ ਕਾਲੋਂ ਕੀ ਦੁਨੀਆ ਹੈ ਦਿਲ ਵਾਲੋਂ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਚਲੋ ਤੁਹਾਡੇ ਰੇਡੀਓ ਸੈੱਟ ਤੇ ਪੇਸ਼ ਹੈ ਗੀਤ, ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਧੰਨਵਾਦ ਤੁਹਾਡਾ।
1: ਥੈਂਕ ਯੂ ਬੇਟੇ ਜੀ।
0: ਜੀ ਜੀ।

0: ਜੀ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 1:39 ਅਤੇ 16 ਸਕਿੰਟ, ਅਤੇ ਸਾਡੇ ਸਰੋਤੇ ਜਿਹੜੇ ਹੈਗੇ ਆ ਉਹ ਗਾਣੇ ਬਹੁਤ ਖੂਬਸੂਰਤ ਗਾਣੇ ਦੀ ਜਿਹੜਾ ਉਹ ਡਿਮਾਂਡ ਕਰ ਰਹੇ ਆ, ਅਤੇ ਆਓ ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ। ਹਾਂਜੀ ਹੈਲੋ।
1: ਹਾਂਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਨਮਸਕਾਰ, ਕੀ ਨਾਮ ਹੈ ਜੀ ਅਤੇ ਕਿੱਥੋਂ ਬੋਲਦੇ ਹੋ?
1: ਹਾਂਜੀ ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਾਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਸਰ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਅਤੇ ਗੀਤ ਦੱਸ ਦਿਓ ਬਾਈ ਜੀ ਕਿਹੜਾ ਸੁਣੋਗੇ?
1: ਗੀਤ ਫਿਲਮ ਹੈ ਜੀ ਮੇਰਾ ਗਾਉਂ ਮੇਰਾ ਦੇਸ਼, ਉਹਦੇ ਵਿੱਚ ਗੀਤ ਹੈ

0: ਸੁਣਾ ਲੈ ਜਾ ਰਹੇ ਚਾਂਦੀ ਲੈ ਜਾ ਰਹੇ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਗਾਣੇ ਬੜੇ ਘੈਂਟ ਸੁਣਦੇ ਹੋ ਤੁਸੀਂ, ਫਿਰ ਲਓ ਤੁਹਾਡੇ ਰੇਡੀਓ ਸੈੱਟ ਤੇ ਪੇਸ਼ ਆ ਜੀ ਗੀਤ।
0: ਹਾਂਜੀ ਸਰ, 75ਵਾਂ ਸਾਲ ਆ, ਸਾਰੀ ਉਮਰ ਇਸੇ ਕੰਮ ਦੀ ਹੈਗੀ ਹੈ।
1: ਵਾਹ ਜੀ ਵਾਹ, ਕਿਆ ਬਾਤ ਹੈ, ਸੁਣੋ ਜੀ ਫਿਰ ਗੀਤ ਤੁਹਾਡੇ ਰੇਡੀਓ ਸੈੱਟ ਤੇ।
0: ਧੰਨਵਾਦ ਚਾਰ ਸਾਹਿਬ, ਧੰਨਵਾਦ
1: ਜੀ, ਜੀ ਧੰਨਵਾਦ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

0: ਬੋਲ ਰਿਹਾ ਜੀ, ਪਿੰਡ ਫੱਟਾ ਮਾਲ ਦਾ, ਜ਼ਿਲ੍ਹਾ ਮਾਨਸਾ ਦੇ ਜੀ।
1: ਠੀਕ ਹੈ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਗੀਤ ਦੱਸ ਦਿਓ ਬਾਈ ਜੀ, ਕਿਹੜਾ ਸੁਣੋਗੇ?
0: ਸ਼ੁਕਰੀਆ ਜੀ, ਗੀਤ ਸੁਣਾ ਦਿਓ ਜੀ, ਮੋਹਰਾ ਫਿਲਮ ਦਾ ਜੀ।
1: ਮੋਹਰਾ ਫਿਲਮ ਦਾ, ਠੀਕ ਹੈ ਜੀ, ਚਲੋ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਜੀ ਤੁਹਾਡਾ ਗੀਤ।
0: ਸ਼ੁਕਰੀਆ ਜੀ, ਧੰਨਵਾਦ, ਬਹੁਤ ਬਹੁਤ
1: ਧੰਨਵਾਦ।

0: FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 1:45 ਤੇ 23 ਸਕਿੰਟ। ਦੇਖਦੇ ਹਾਂ ਅਗਲੇ ਸਰੋਤਾ ਸਾਡੇ ਨਾਲ ਕੌਣ ਜੁੜੇ ਨੇ। ਹੈਲੋ
1: ਹੈਲੋ ਬਾਈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ ਤੇ ਕਿੱਥੋਂ ਬਿਲੋਂਗ ਕਰਦੇ ਹੋ?
1: ਮੈਂ ਪਰਮਜੀਤ।

ਜਾਨੂੰ ਕਰਮ ਤਿਆਗ ਅਤੇ ਆਤਮਿਕ ਸ਼ਾਂਤੀ ਦਾ ਡੂੰਘਾ ਸੰਦੇਸ਼ ਬਿਲਕੁਲ ਸੌਖੀ ਪੰਜਾਬੀ ਵਿੱਚ। ਵਾਚਕ ਮਮਤਾ ਅਰੋੜਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 15 ਸਤੰਬਰ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਜੀ ਦੋਸਤੋ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 1:51 ਅਤੇ 45 ਸਕਿੰਟ। ਦੇਖਦੇ ਹਾਂ ਸਾਡੇ ਕਿਹੜੇ ਸਰੋਤਾਂ ਨੇ ਸਾਡੇ ਫੋਨ 'ਤੇ ਘੰਟੀ ਮਾਰੀਏ ਅਤੇ ਆਓ ਗੱਲ ਕਰਦੇ ਹਾਂ। ਹੈਲੋ
1: ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਅਤੇ ਕਿਹੜਾ ਪਿੰਡ ਸ਼ਹਿਰ ਆ ਜੀ ਤੁਹਾਡਾ?
1: ਹਾਂਜੀ ਸਰ ਜੀ, ਪਿੰਡ ਕੋਟਵਸਤੂ, ਜ਼ਿਲ੍ਹਾ ਬਠਿੰਡਾ ਤੋਂ ਬੂਟਾ ਬੋਹੜ ਵਾਲਾ ਬੋਲਦਾ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੂਟਾ ਸਿੰਘ ਜੀ।
1: ਜੀ ਸਰ, ਤੇ ਨਾਲ ਸਰ ਜੀ ਮੇਰੇ ਸੁਖਦੀਪ ਗਿੱਲ ਆ ਜੀ ਢਲਵਾਂ ਗਲਾਂ ਤੋਂ।
0: ਠੀਕ ਹੈ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਸੁਖਦੀਪ ਗਿੱਲ ਜੀ ਦਾ। ਤੇ ਹੋਰ ਠੀਕ ਠਾਕ ਹੋ ਸਾਰੇ?
1: ਹਾਂਜੀ ਬਹੁਤ ਵਧੀਆ ਸਰ ਜੀ, ਕਿਰਪਾ ਵਾਹਿਗੁਰੂ ਦੀ।
0: ਚਲੋ ਬਹੁਤ ਵਧੀਆ ਗੱਲ ਆਈ। ਤੇ ਹੁਣ ਸਾਨੂੰ ਇਹ ਦੱਸ ਦੋ ਵੀ ਤੁਸੀਂ ਫਟਾਫਟ ਵੀ ਗੀਤ ਕਿਹੜਾ ਸੁਣਨਾ ਚਾਹੋਗੇ?
1: ਸਰ ਜੀ ਐਂ ਕਰੋ, ਫਿਰ ਗੀਤ ਨਾ ਤੁਹਾਡੀ ਮਰਜ਼ੀ ਦੇ ਲਾ ਦਿਓ ਜੀ ਅੱਜ ਫਿਰ।
0: ਕਿਆ ਬਾਤ ਆ ਜੀ, ਹਮੇਸ਼ਾ ਤੁਸੀਂ ਆਪਣੀ ਡਿਮਾਂਡ ਕਰਦੇ ਹੋ ਤੇ ਅੱਜ ਤੁਸੀਂ ਕਿਹਾ ਵੀ ਸਾਡੀ ਮਰਜ਼ੀ ਦਾ ਗੀਤ ਸੁਣਾਈਏ। ਠੀਕ ਹੈ ਜੀ, ਫਿਰ ਤੁਹਾਨੂੰ
1: ਬਿਲਕੁਲ ਜੀ ਬਿਲਕੁਲ
0: ਬਿਲਕੁਲ ਸਾਡੀ ਚੋਇਸ ਦਾ ਗੀਤ ਸੁਣਾਉਣੇ ਤੁਹਾਨੂੰ। ਤੇ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
1: ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ।
0: ਠੀਕ ਹੈ ਬੂਟਾ ਸਿੰਘ।

ਦੋਸਤੋ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 1:56 ਅਤੇ 45 ਸਕਿੰਟ ਦਾ। ਸੋ ਜਿੱਥੇ ਕਿਤੇ ਵੀ ਆਪਾਂ ਰਹਿੰਦੇ ਹਾਂ, ਹਮੇਸ਼ਾ ਇਹ ਕੋਸ਼ਿਸ਼ ਕਰਨੀ ਹੈ ਕਿ ਪਾਣੀ ਆਪਾਂ ਹਰ ਹੀਲੇ ਬਚਾਉਣਾ ਹੈ, ਕਿਉਂਕਿ ਜਲ ਹੈ ਤਾਂ ਕੱਲ੍ਹ ਹੈ। ਔਰ ਅੱਜ ਇੱਕ ਖਾਸ ਗੱਲ ਜਿਹੜੀ ਤੁਹਾਡੇ ਨਾਲ ਇਹ ਕਰਨੀ ਹੈ ਕਿ ਸਾਡੇ ਅੱਜ ਦੇ ਦਿਨ ਦੀ ਖਾਸ ਗੱਲ ਇਹ ਹੈ ਕਿ ਅੱਜ ਇੰਜੀਨੀਅਰ ਦਿਵਸ ਦੇ ਉੱਤੇ ਅਸੀਂ ਸਾਡੇ ਇੰਜੀਨੀਅਰ ਸਾਹਿਬਾਨ, ਜਿਨ੍ਹਾਂ ਦਾ ਸਹਿਯੋਗ ਸਾਨੂੰ ਹਮੇਸ਼ਾ ਹੀ ਪ੍ਰੋਗਰਾਮਾਂ ਦੇ ਤਹਿਤ ਰਹਿੰਦਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ।

ਪ੍ਰੋਗਰਾਮ ਵਿੱਚ ਤਕਨੀਕੀ ਸਹਿਯੋਗ ਰਿਹਾ ਸਮੂਹ ਤਕਨੀਕੀ ਟੀਮ ਦਾ ਧੰਨਵਾਦ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਵੀ ਧੰਨਵਾਦ। ਇਸ ਦੇ ਨਾਲ ਹੀ ਮੈਨੂੰ ਕੁਲਜੀਤ ਚਹਿਲ ਨੂੰ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਧੰਨਵਾਦ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 2 ਵਜੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਯਾਨੀ ਕਾਜਲ ਮਨਜੀਤ ਬਰਾੜ ਹਾਜ਼ਰ ਹਾਂ ਤੁਹਾਡੀ ਮਨਪਸੰਦ ਫਿਲਮੀ ਤੇ ਗੈਰ ਫਿਲਮੀ ਪੰਜਾਬੀ ਗੀਤਾਂ ਦੇ ਨਾਲ ਤੁਹਾਡੀ ਦੁਪਹਿਰ ਨੂੰ ਸੁਰੀਲੀ ਬਣਾਉਣ ਲਈ। ਤੇ ਦੋਸਤੋ, ਇਹ ਪ੍ਰੋਗਰਾਮ ਆਧਾਰਿਤ ਹੁੰਦਾ ਹੈ ਤੁਹਾਡੇ ਖਤਾਂ ਅਤੇ ਵਟਸਐਪ ਮੈਸੇਜਸ ਤੇ, ਜਿਸ ਦਾ ਕਿ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਤੇ ਹੁਣ ਤੁਸੀਂ ਆਪਣੇ ਫਰਮਾਇਸ਼ੀ ਗੀਤਾਂ ਦਾ ਆਨੰਦ ਮਾਣਨ ਲਈ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ। ਸਾਡੇ ਵਟਸਐਪ ਨੰਬਰ 7710 73 146 ਦੇ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ ਜੀ, 7710 73 146। ਤੇ ਜਦ ਤੱਕ ਸਾਡੇ ਸਰੋਤਾ ਸਾਨੂੰ ਮੈਸੇਜ ਕਰਦੇ ਨੇ, ਆਓ ਸੁਣਦੇ ਹਾਂ ਇਹ ਗੀਤ।

0: ਜੀ ਸਰੋਤਿਓ, ਅੱਜ ਇਸ ਪ੍ਰੋਗਰਾਮ ਸੁਰੀਲੀ ਦੁਪਹਿਰ ਵਿੱਚ ਮੇਰੇ ਨਾਲ ਹੋਸਟ ਹੈ ਤੁਹਾਡੇ ਮੇਜ਼ਬਾਨ ਰੇਡੀਓ ਦੋਸਤ ਕੁਲਜੀਤ ਚਹਿਲ ਜੀ, ਤੇ ਤੁਹਾਡਾ ਇਸ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਕੁਲਜੀਤ ਚਹਿਲ ਜੀ।
1: ਜੀ ਕਾਜਲ, ਮਨਜੀਤ ਬਰਾੜ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਆਪਾਂ ਹੁਣ ਜ਼ਿਆਦਾ ਦੇਰੀ ਨਾ ਲਗਾਉਂਦੇ ਹੋਏ ਤੇ ਆਪਾਂ ਸਿੱਧਮ ਸਿੱਧਾ ਆਪਣੇ ਖਤਾਂ ਤੇ ਆਉਂਦੇ ਹਾਂ। ਤੇ ਸਭ ਤੋਂ ਪਹਿਲਾਂ ਖਤ ਜਿਹੜਾ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਭੇਜਿਆ ਜੀ, ਪਾਲਮਪੁਰਾ ਜ਼ਿਲ੍ਹਾ ਕਾਂਗੜਾ, ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ, ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰਖੜਾ, ਅਮਰਜੀਤ ਕੌਰ ਰਖੜਾ, ਪੋਤਰਾ ਤੇਗ ਫਤਿਹ ਸਿੰਘ ਰਖੜਾ, ਪੋਤੀ ਜਸਗੁਨ, ਸਿੰਗਰ ਸਰਤਾਜ, ਸਤਿੰਦਰ ਸਰਤਾਜ ਦਾ ਗਾਣਾ ਇਹਨਾਂ ਨੇ ਸਾਡੇ ਡਿਮਾਂਡ ਕਰਿਆ। ਗਾਂਧੀ ਚੌਕ ਰੋਪੜ ਤੋਂ ਲਿਖਦੇ ਨੇ ਜੀ, ਹਰਦੇਵ ਮੀਕਾ, ਬਲਵਿੰਦਰ ਵਿਰਕ ਤੇ ਜੈ ਤੇਗ ਵਿਰਕ ਤੇ ਮੀਕਾ ਵਿਰਕ। ਮੰਗਾ ਪਿੰਡ ਗੰਗਾ ਅਬਲੂ ਕੀ, ਜ਼ਿਲ੍ਹਾ ਬਠਿੰਡਾ, ਬੇਟਾ ਬੰਟੀ ਬੇਟੀਆਂ, ਰਮਨਦੀਪ ਕੌਰ, ਪ੍ਰਵੀਨ ਕੌਰ, ਦੋਤੀ ਪਰਮਪ੍ਰੀਤ ਕੌਰ, ਨੰਨੀ ਮੁੰਨੀ, ਗੁਰਮੀਤ ਟੇਲਰ, ਬਿੰਦਰ ਮਨੀਆ ਪੱਤੀ, ਪ੍ਰਿਤਪਾਲ ਵਾਰਦ, ਬਾਜਾ ਖਾਨਾ, ਇਹ ਸਤਿ ਸ਼੍ਰੀ ਅਕਾਲ ਲਿਖ ਭੇਜਦੇ ਨੇ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ। ਪਿੰਡ ਬਾਂਡੀ ਕਲਾਂ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਰਜਤ ਔਰ ਬੇਬੀ ਗਰੀਮਾ ਬਗੜੀਆ।
0: ਜੀ ਪਿੰਡ ਨਥਾਣਾ ਤੋਂ ਜ਼ਿਲ੍ਹਾ ਬਠਿੰਡਾ, ਹਰਜਿੰਦਰ ਛਿੰਦਾ, ਜਸਵੀਰ ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ, ਤੇ ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ, ਤੇ ਪਿੰਡ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਸੁੱਖਾ ਸਰਪੰਚ, ਕੋਠੇ ਢਾਬਾ ਵਾਲੇ, ਦੇਬੀ ਕੋਟਲੀ, ਕਿੰਦਾ ਕੁੰਡਾ ਫਾਰ, ਬਰਾੜ ਮੋਟਰਾਂ ਵਾਲਾ, ਨੀਲਾ ਸਰਾਂ ਪਿੰਡ ਗੰਗਾ, ਕਾਲਾ ਹਲਵਾਈ, ਰੂਪ ਸਰਵਿਸ ਸਟੇਸ਼ਨ ਤੇ ਗੁਰਪ੍ਰੀਤ ਕੋਟਲੀ। ਤੇ ਆਓ ਦੋਸਤੋ, ਹੁਣ ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਇਹ ਗੀਤ।

0: ਜੀ ਸਰੋਤਿਓ, ਹੁਣ ਸਾਡੇ ਨਾਲ ਖਤਾ ਰਾਹੀਂ ਜੁੜੇ ਨੇ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਤੇ ਅਭਿਜੋਤਾ, ਮਹਿਜ਼ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ, ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ, ਅਪਾਰ ਢਿੰਗੀਆ, ਤੇ ਇਸ ਦੇ ਨਾਲ ਹੀ ਸਾਡੇ ਨਾਲ ਜੁੜੇ ਨੇ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਉਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਤੇ ਇਸੇ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਨਾਲ ਜੁੜੇ ਨੇ ਦੁਬੀਹਾ ਨਿਵਾਦਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਤੇ ਪ੍ਰਾਂਜਲ ਰਾਏ।
1: ਜੀ ਤੇ ਕਾਜਲ ਜੀ, ਸਾਡੇ ਕੋਲ ਵਟਸਐਪ ਮੈਸੇਜਿਸ ਵੀ ਆਏ ਨੇ। ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੈਤੰਨਿਆ ਮਸਕੀਨ, ਚੰਡੀਗੜ੍ਹ ਤੋਂ ਰਾਹੁਲ ਖੁਰਾਣਾ, ਰਚਿਤਾ ਖੁਰਾਣਾ ਤੇ ਕੇਸ਼ੂ ਰਿਧਾਨ ਖੁਰਾਣਾ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਕਾਲਕਾ, ਕਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਤੇ ਬਿੱਟਾ ਬਜਾਜ। ਅੰਗਰੇਜ਼ ਸਿੰਘ ਫੌਜੀ, ਬਾਦਲ ਰੋਡ, ਪਿੰਡ ਆਨੰਦਗੜ੍ਹ, ਜ਼ਿਲ੍ਹਾ ਬਠਿੰਡਾ ਤੇ ਇਹਨਾਂ ਦਾ ਸਾਰਾ ਗਿੱਲ ਪਰਿਵਾਰ। ਹਰਜਿੰਦਰ ਸਿੰਘ ਬਰਾੜ, ਪਿੰਡ ਜੀਦੇ, ਜੀਦਾ, ਡਿਸਟ੍ਰਿਕਟ ਬਠਿੰਡੇ ਤੋਂ ਇਹਨਾਂ ਨੇ ਵੀ ਇਸ ਗੀਤ ਦੀ ਫਰਮਾਇਸ਼ ਕੀਤੀ ਹੈ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਤੇ ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੰਡ, ਸਿੱਖਾਂ ਹਨੂੰਮਾਨਗੜ੍ਹ ਤੋਂ ਇਸੇ ਗੀਤ ਦੀ ਫਰਮਾਇਸ਼ ਜਿਹੜੀ ਹੈ ਉਹ ਲੈ ਕੇ ਆਏ ਨੇ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਖੁਸ਼ਦਿਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਰਾਜ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਪਰਿਵਾਰ ਅਤੇ ਇਹਨਾਂ ਦਾ ਸਾਰਾ ਹੀ ਪਰਿਵਾਰ। ਰਾਮਾ ਮੰਡੀ ਤੋਂ ਜਗਤਾਰ ਸਿੰਘ ਪੁਰਬਾ, ਹਰਜੋਤ ਸਿੰਘ ਪੁਰਬਾ, ਗਿਆਨੇ ਵਾਲੇ ਅਤੇ ਰਾਸਪ੍ਰੀਤ ਸਿੱਧੂ, ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਇਹ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

0: ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਕੌਰ ਸਿੱਧੂ, ਗੋਪੀ ਭਾਊ ਸਿੱਧੂ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ, ਛੱਤੀਸਗੜ੍ਹ ਤੋਂ ਦਤਰੇਂਗੀ ਤੋਂ ਭਾਗਵਤ ਵਰਮਾ, ਲੇਵਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚਰਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ, ਇਸੇ ਦੇ ਨਾਲ ਮਲੋਠ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸਿੰਘ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ
1: ਜੀ। ਕਾਜਲ ਜੀ, ਤੇ ਸਾਨੂੰ ਵਟਸਐਪ ਤੇ ਵੀ ਮੈਸੇਜ ਭੇਜੇ ਨੇ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੇਫਾਲੀ ਸ਼ੈਫੀ, ਮਾਸਟਰ ਡੇਵਿਸ, ਤੇ ਇਸੇ ਗੀਤ ਦੀ ਜਿਹੜੀ ਡਿਮਾਂਡ ਹੈ ਉਹ ਕੀਤੀ ਹੈ ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਨਿਵਾਨ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਤੇ ਜੱਗਾ ਸਿੰਘ ਰਾਮਾ ਮੰਡੀ, ਬਲਜੀਤ ਕੌਰ ਰਾਮਾ ਮੰਡੀ ਤੇ ਸਾਰੇ ਪੋਤਰਿਆਂ ਤਨਵੀਰ ਅਤੇ ਮਨਵੀਰ ਤੇ ਗੁਰਵੀਰ ਤੇ ਜਸਨੂਰ ਵੱਲੋਂ ਇਹ ਸਤਿ ਸ੍ਰੀ ਅਕਾਲ ਲਿਖ ਭੇਜਦੇ ਨੇ ਜੀ। ਰਮੇਸ਼ ਚਾਵਲਾ ਪਿੰਡ ਤੇ ਪਿੰਡ ਖੂਹੀਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ, ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਇਜਲ, ਹੇਜਲ, ਵਿਹਾਨ ਚਾਵਲਾ, ਰਿਜੂ, ਬੱਬੂ, ਵੀਹੂ ਚਾਵਲਾ। ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਅਤੇ ਇਹਨਾਂ ਦਾ ਸਾਰਾ ਪਰਿਵਾਰ। ਪਿੰਡ ਮੂਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ, ਗੁਰਲੀਨ ਕਾਠਪਾਲ ਅਤੇ ਇਹਨਾਂ ਦਾ ਸਾਰਾ ਕਾਠਪਾਲ ਪਰਿਵਾਰ। ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ ਸ਼ਹੀਦ ਅਜੀਤ ਸਿੰਘ ਨਗਰ ਤੋਂ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਵੱਲੋਂ ਸਾਰੇ ਸਾਡੇ ਜਿਹੜਾ ਆਕਾਸ਼ਵਾਣੀ ਪਰਿਵਾਰ ਹੈ ਇਹਨਾਂ ਲਈ ਸਤਿ ਸ੍ਰੀ ਅਕਾਲ ਲਿਖ ਭੇਜਦੇ ਨੇ ਜੀ। ਸਵਰਨ ਸਿੰਘ ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ ਇਹਨਾਂ ਸਾਰੇ ਹੀ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਦੇ ਉੱਤੇ ਪੇਸ਼ ਹੈ ਜੀ ਇੱਕ ਗੀਤ।

0: ਤੇ ਇਸ ਗੀਤ ਦੇ ਨਾਲ ਮੈਨੂੰ ਕਾਜਲ ਮਨਜੀਤ ਬਰਾੜ
1: ਤੇ ਮੈਨੂੰ ਕੁਲਜੀਤ ਚਹਿਲੂ ਦਿਓ ਇਜਾਜ਼ਤ।
0: ਤੇ ਇਸ ਪ੍ਰੋਗਰਾਮ ਵਿੱਚ ਟੈਕਨੀਕਲ ਸਾਥ ਲਈ ਸਮੂਹ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
2: ਸੁਰੀਲੀ ਦੁਪਹਿਰ
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ। ਤੇ ਹੁਣ ਤੋਂ ਕੁਝ ਹੀ ਪਲ ਬਾਅਦ ਠੀਕ 3 ਵਜੇ ਤੇ ਠੀਕ 3 ਵਜੇ ਤੋਂ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਮੁੰਬਈ ਦੇ ਪ੍ਰੋਗਰਾਮ, ਜਿਸ ਤਹਿਤ 3 ਵਜੇ ਹੋਵੇਗਾ ਪ੍ਰੋਗਰਾਮ ਸਖੀ ਸਹੇਲੀ ਅਤੇ 4 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਮਹਿਮਾਨ।

ਹੁਣੇ ਤੁਸੀਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਸੁਣ ਰਹੇ ਸੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 5:40 ਦਾ। ਹੁਣ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਬਾਣੀ। ਵਿਸ਼ਾ ਹੈ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਦੀ ਕਾਸ਼ਤ। ਪ੍ਰੋਗਰਾਮ ਪੇਸ਼ ਕਰਨਗੇ ਕੁਲਵਿੰਦਰ ਸਿੰਘ ਚਾਨੀ।

0: ਤੁਹਾਡੀਆਂ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ, ਖੇਤੀ ਨਵੇਂ ਬੀਜਾਂ ਬਾਰੇ ਅਤੇ ਹੋਰ ਅਨੇਕਾਂ ਤਰ੍ਹਾਂ ਦੀ ਮਹੱਤਵਪੂਰਨ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਹੈ ਉਹਦੇ ਬਾਰੇ ਗੱਲਬਾਤ ਕਰਦੇ ਨੇ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਮਾਹਰ ਪਹੁੰਚੇ ਨੇ ਉਹਨਾਂ ਦਾ ਨਾਮ ਹੈ ਜੀ ਡਾਕਟਰ ਪ੍ਰਕਾਸ਼ ਮਾਲਾ ਜੀ, ਜਿਹੜੇ ਕਿ PAU ਖੇਤਰੀ ਖੋਜ ਕੇਂਦਰ ਅਬੋਹਰ ਵਿਖੇ ਸਬਜ਼ੀ ਵਿਗਿਆਨੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ।
1: ਜੀ ਧੰਨਵਾਦ ਕੁਲਵਿੰਦਰ ਜੀ।
0: ਜੀ ਤਾਂ ਕਿਸਾਨ ਵੀਰੋ, ਅੱਜ ਦਾ ਸਾਡਾ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਹੈ ਉਹ ਹੈ ਸਬਜ਼ੀਆਂ ਦੀ ਘਰੇਲੂ ਬਗੀਚੀ, ਜਾਂ ਘਰੇਲੂ ਬਗੀਚੀ ਵਿੱਚ ਅਸੀਂ ਕਿਹਨਾਂ ਚੀਜ਼ਾਂ ਦੀ ਕਾਸ਼ਤ ਕਰ ਸਕਦੇ ਹਾਂ। ਸੋ ਜੇ ਕੋਈ ਤੁਹਾਡਾ ਵੀ ਘਰੇਲੂ ਬਗੀਚੀ ਨੂੰ ਲੈ ਕੇ ਸਵਾਲ ਹੈ ਜਾਂ ਤੁਸੀਂ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਸਟੂਡੀਓ ਦੇ ਨੰਬਰ 0164-242-3031 ਡਾਇਲ ਕਰਕੇ ਡਾਕਟਰ ਸਾਹਿਬ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਅਤੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਸੋ ਡਾਕਟਰ ਸਾਹਿਬ, ਜਿੰਨਾ ਚਿਰ ਕੋਈ ਕਿਸਾਨ ਵੀਰ ਸਾਡੇ ਨਾਲ ਜੁੜਦਾ ਤਾਂ ਆਪਾਂ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਾਂਗੇ। ਜਿਵੇਂ ਕਿ ਅੱਜ ਸਾਡਾ ਜਿਹੜਾ ਵਿਸ਼ਾ ਹੈ ਉਹ ਘਰੇਲੂ ਬਗੀਚੀ, ਅਤੇ ਜੇ ਆਪਾਂ ਘਰੇਲੂ ਬਗੀਚੀ ਨੂੰ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਕਿ ਆਮ ਤੌਰ 'ਤੇ ਇਹ ਹੈ ਕਿ ਇਹ ਲੈ ਲਿਆ ਜਾਂਦਾ ਕਿ ਜਿਹੜੀ ਘਰੇਲੂ ਬਗੀਚੀ ਹੈ ਉਹਦੇ ਵਿੱਚ ਸਿਰਫ ਅਸੀਂ ਸਬਜ਼ੀਆਂ ਦੀ ਹੀ ਕਾਸ਼ਤ ਹੀ ਕਰ ਸਕਦੇ ਹਾਂ, ਤਾਂ ਕੀ ਜਿਹੜੀ ਸਬਜ਼ੀਆਂ ਤੋਂ ਬਿਨਾਂ ਵੀ ਜਿਹੜੀ ਘਰੇਲੂ ਬਗੀਚੀ ਦੇ ਵਿੱਚ ਹੋਰ ਕਿਹੜੀ ਕਿਹੜੀ ਚੀਜ਼ ਦੀ ਅਸੀਂ ਕਾਸ਼ਤ ਕਰ ਸਕਦੇ ਹਾਂ?
1: ਜੀ ਕੁਲਵਿੰਦਰ ਜੀ, ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਸਬਜ਼ੀਆਂ ਦੀ ਘਰੇਲੂ ਬਗੀਚੀ, ਜਿਹਦੇ 'ਚ ਇਹਨਾਂ ਦੇ ਸਬਜ਼ੀਆਂ ਦੇ ਇਲਾਵਾ ਵੀ ਆਪਾਂ ਜਿਹੜੇ ਫਲਦਾਰ ਬੂਟਿਆਂ ਦੀ ਗੱਲ ਕਰੇ ਤਾਂ ਆਪਾਂ ਪਪੀਤਾ ਦੇ ਪੌਦੇ ਲਗਾ ਸਕਦੇ ਹਾਂ
0: ਜੀ,
1: ਅਤੇ ਉਹਨਾਂ ਦੇ ਇਲਾਵਾ ਆਪਾਂ ਵੱਖ ਵੱਖ ਪ੍ਰਕਾਰ ਦੇ ਫੁੱਲਾਂ ਦੀ ਕਾਸ਼ਤ ਵੀ ਜਾਂ ਫੁੱਲ ਵੀ ਲਾ ਸਕਦੇ ਹਾਂ ਆਪਾਂ।
0: ਜੀ
1: ਜੀ,
0: ਅਤੇ ਜਿਵੇਂ ਆਪਾਂ ਤੁਹਾਡੇ ਹਿਸਾਬ ਨਾਲ ਸੌਖੇ ਸ਼ਬਦਾਂ ਵਿੱਚ ਇਹ ਸਮਝਣਾ ਹੋਵੇ ਕਿ ਘਰੇਲੂ ਬਗੀਚੀ ਹੁੰਦੀ ਕੀ ਹੈ ਜਾਂ ਇਹਦਾ ਉਦੇਸ਼ ਕੀ ਹੁੰਦਾ, ਪਰਪਜ਼ ਕੀ ਹੁੰਦਾ, ਉਹ ਆਪਾਂ ਕਿਸ ਤਰ੍ਹਾਂ ਸਮਝਾ ਸਕਦੇ?
1: ਜੀ ਕੁਲਵਿੰਦਰ ਜੀ, ਕੁਲਵਿੰਦਰ ਜੀ ਆਪਾਂ ਗੱਲ ਕਰੀਏ ਘਰੇਲੂ ਬਗੀਚੀ, ਸਬਜ਼ੀਆਂ ਦੀ ਘਰੇਲੂ ਬਗੀਚੀ ਦੀ, ਅਤੇ ਜਿਹੜੇ ਘਰ ਦੇ ਨੇੜੇ ਤੇੜੇ ਜਿਹੜੀ ਖਾਲੀ ਥਾਂ ਵਿੱਚ ਵੱਖ ਵੱਖ ਕਿਸਮਾਂ ਦੀਆਂ ਸਬਜ਼ੀਆਂ ਉਗਾਉਣ ਦੀ ਪ੍ਰਣਾਲੀ ਹੈ
0: ਜੀ,
1: ਇਸ ਦਾ ਮੁੱਖ ਉਦੇਸ਼ ਹੈ ਪਰਿਵਾਰ ਨੂੰ ਸਾਲ ਭਰ ਤਾਜ਼ੀਆਂ ਤੇ ਪੌਸ਼ਟਿਕ ਅਤੇ ਸੁਰੱਖਿਅਤ ਸਬਜ਼ੀਆਂ ਪ੍ਰਦਾਨ ਕਰਨ ਦਾ। ਇਹਨਾਂ ਦੇ ਇਲਾਵਾ ਜਿਵੇਂ ਕਿ ਕੁਲਵਿੰਦਰ ਜੀ ਹੁਣ ਆਪਾਂ ਦੇਖ ਰਹੇ ਹਾਂ ਜਿੰਨੀ ਵੀ ਮੰਡੀ ਵਿੱਚ ਸਬਜ਼ੀਆਂ ਆਉਂਦੀ ਹੈ ਉਹ ਸਾਰੀ ਸਬਜ਼ੀਆਂ ਕੈਮੀਕਲੀ ਕੰਟੈਮੀਨੇਟਡ ਹੈ। ਉਹਨਾਂ 'ਚ ਆਪਾਂ ਗੱਲ ਕਰੀਏ ਤੇ ਸਬਜ਼ੀਆਂ ਵਿੱਚ ਜਿਹੜਾ ਰੇਜੀਡਿਊ ਹੈ, ਸਾਡੇ ਕਈ ਕਿਸਾਨ ਵੀ ਧਿਆਨ ਰੱਖਦੇ ਹੈ ਕਈ ਨਹੀਂ ਰੱਖਦੇ ਹੈ, ਤੋ ਜਿਹੜਾ ਕੈਮੀਕਲੀ ਬੋਲੇ ਆਪਾਂ ਕੈਮੀਕਲ ਵਾਲੀ ਸਬਜ਼ੀਆਂ ਖਾ ਰਹੇ ਹੁਣ, ਤੇ ਉਹਨਾਂ ਤੋਂ ਬਚਣ ਲਈ ਆਪਾਂ ਆਪਣੀ ਘਰੇਲੂ ਬਗੀਚੀ ਹੈ ਉਹ ਲਗਾ ਕੇ ਆਪਣੀ ਤਾਜ਼ੀ ਔਰ ਬਿਨਾਂ ਜ਼ਹਿਰ ਮੁਕਤ ਸਬਜ਼ੀਆਂ ਖਾ ਸਕਦੇ ਹਾਂ।
0: ਜੀ ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਜਿਹੜਾ ਦਰੁਸਤ ਫਰਮਾਇਆ ਕਿ ਜਿਹੜੀਆਂ ਅੱਜ ਕੱਲ੍ਹ ਸਬਜ਼ੀਆਂ ਆ ਰਹੀਆਂ ਨੇ, ਅਕਸਰ ਕਿਹਾ ਜਾਂਦਾ ਕਿ ਰੇਹਾਂ ਸਪਰੇਹਾਂ ਨਾਲ, ਜਿਵੇਂ ਕਿ ਸਾਡੇ ਬਠਿੰਡੇ ਦੇ ਵਿੱਚ ਕਿਹਾ ਜਾਂਦਾ ਕਿ ਰੇਹਾਂ ਸਪਰੇਹਾਂ ਵਾਲੀਆਂ ਸਬਜ਼ੀਆਂ ਆ ਰਹੀਆਂ ਨੇ ਜਿਹੜੀਆਂ ਕਿ ਸਾਡੇ ਸਿਹਤ ਲਈ ਬਿਲਕੁਲ ਬੜੀਆਂ ਹਾਨੀਕਾਰਕ ਨੇ, ਅਤੇ ਇਹਦੇ ਲਈ ਜਿਹੜੀਆਂ ਸਾਨੂੰ ਘਰੇਲੂ ਬਗੀਚੀਆਂ ਦੀ ਬੜੀ ਲੋੜ ਹੈ। ਬਿਲਕੁਲ ਤੁਸੀਂ ਸਹੀ ਕਿਹਾ। ਤਾਂ ਜੇ ਅੱਗੇ ਹੁਣ ਆਪਾਂ ਗੱਲ ਕਰੀਏ ਕਿ ਹਰੇਕ ਫਸਲ ਦੇ ਲਈ ਜਿਹੜੀਆਂ ਜਗ੍ਹਾ ਦੀ ਲੋੜ ਹੁੰਦੀ ਹੈ, ਨਿਯਮਤ ਜਗ੍ਹਾ ਦੀ ਲੋੜ ਹੁੰਦੀ ਹੈ, ਘਰੇਲੂ ਬਗੀਚੀ ਦੀ ਗੱਲ ਕਰੀਏ ਤਾਂ ਘਰੇਲੂ ਬਗੀਚੀ ਲਈ ਕਿੰਨੀ ਕੁ ਜਗ੍ਹਾ ਦੀ ਲੋੜ ਹੁੰਦੀ ਹੈ?
1: ਜੀ ਜੀ ਕੁਲਵਿੰਦਰ ਜੀ, ਜਿਹੜੀ ਆਪਾਂ ਅਗਰ ਜਿਹੜੀ ਜਗ੍ਹਾ ਦੀ ਗੱਲ ਕਰੀਏ ਤੇ ਇਹ ਘਰੇਲੂ ਬਗੀਚੀ ਜਿਹੜੀ ਸਬਜ਼ੀਆਂ ਦੀ ਹੈ ਉਹਦੇ ਲਈ ਆਪਾਂ ਨੂੰ 6x6 meter ਦੀ ਜਗ੍ਹਾ ਵਿੱਚ 4 ਮੈਂਬਰ ਪਰਿਵਾਰ ਲਈ ਸਾਲ ਭਰ ਲੋੜ ਦੀਆਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹੈ। ਉਹਦੇ 'ਚ ਆਪਾਂ ਜਿਹੜੀ ਗੱਲ ਕਰੇ ਕਿ ਕਿੰਨੀ ਸਬਜ਼ੀਆਂ ਲੱਗ ਸਕਦੀਆਂ ਸਾਲ ਭਰ ਵਿੱਚ, ਤੋ 27 ਪ੍ਰਕਾਰ ਦੀ ਸਬਜ਼ੀਆਂ ਲੱਗ ਸਕਦੀਆਂ ਹੈ, ਤੇ ਉਹਨਾਂ ਜਿਹੜੀ ਆਪਾਂ ਗੱਲ ਕਰੀਏ ਕਿ ਕਿੰਨਾ ਪ੍ਰੋਡਕਸ਼ਨ ਹੋਣਾ ਹੈ, ਤੇ ਜਿਹੜਾ ਸਾਲ ਭਰ ਵਿੱਚ ਆਪਾਂ 300 ਕਿਲੋ ਸਬਜ਼ੀ ਪੈਦਾ ਕਰ ਸਕਦੇ ਹਾਂ ਜਿਹੜੀ ਆਪਣੇ ਪਰਿਵਾਰ ਲਈ ਸਫੀਸ਼ੀਐਂਟ ਹੈ।
0: ਜੀ ਤਾਂ ਡਾਕਟਰ ਸਾਹਿਬ, ਅਗਲਾ ਮੇਰਾ ਸਵਾਲ ਹੈ ਕਿ ਜਿਹੜੀਆਂ ਘਰੇਲੂ ਬਗੀਚੀ ਦੇ ਵਿੱਚ ਹੁਣ ਜਿਵੇਂ ਕਿ ਸਰਦ ਰੁੱਤ ਦੀਆਂ ਅਸੀਂ ਸਬਜ਼ੀਆਂ ਲਾਉਣੀਆਂ ਨੇ, ਕਈ ਸਬਜ਼ੀਆਂ ਹੁੰਦੀਆਂ ਕਿ ਛੋਟੇ ਪੱਧਰ 'ਤੇ ਉਹਨਾਂ ਦੀ ਅਸੀਂ ਕਾਸ਼ਤ ਨਹੀਂ ਕਰ ਸਕਦੇ, ਅਤੇ ਘਰੇਲੂ ਬਗੀਚੀ ਦੇ ਵਿੱਚ ਜਿਵੇਂ ਕਿ ਥੋੜ੍ਹੀ ਜਗ੍ਹਾ ਹੁੰਦੀ ਹੈ, ਅਸੀਂ ਘਰੇ ਸਬਜ਼ੀਆਂ ਪੈਦਾ ਕਰਨੀਆਂ ਨੇ, ਤਾਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਨੇ ਜਿਨ੍ਹਾਂ ਦੀ ਅਸੀਂ ਘਰੇਲੂ ਬਗੀਚੀ ਦੇ ਵਿੱਚ ਕਾਸ਼ਤ ਕਰ ਸਕਦੇ ਹਾਂ?
1: ਹਾਂ ਜੀ ਕੁਲਵਿੰਦਰ ਜੀ, ਜਿਵੇਂ ਹੁਣ ਆਪਾਂ ਗੱਲ ਕਰੀਏ ਤੇ ਜਿਹੜਾ ਹੁਣ ਸਮੇਂ ਚੱਲਦਾ ਹੈ ਸਰਦ ਰੁੱਤ ਦੀਆਂ ਸਬਜ਼ੀਆਂ ਦਾ ਸਮੇਂ ਚੱਲਦਾ ਪਿਆ ਹੈ, ਤੇ ਸਾਡੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉਹਨੇ ਜਿਹੜੀ 2 ਕਿੱਟਾਂ ਬਣਾਈ ਹੈ, ਇੱਕ ਸਰਦ ਰੁੱਤ ਵਿੱਚ ਲੱਗਣ ਵਾਲੀ, ਇੱਕ ਗਰਮੀ ਦੀ ਰੁੱਤ ਵਿੱਚ ਲੱਗਣ ਵਾਲੀ।

0: ਜੀ ਜਿਹੜੀ ਹੁਣ ਸਰਦ ਰੁੱਤ ਵਾਲੀ ਜਿਹੜੀ ਸਬਜ਼ੀਆਂ ਵਾਲੀ ਕਿੱਟ ਹੈ ਉਹਦੇ 'ਚ ਜਿਹੜੇ ਆਪਣੇ 10 ਪ੍ਰਕਾਰ ਦੇ ਬੀਜ ਹੁੰਦੇ ਹੈ ਤੇ ਜਿਹੜੀ ਗੱਲ ਕਰੀਏ ਆਪਾਂ ਇੱਕ ਇੱਕ ਸਬਜ਼ੀ ਦੀ ਤੇ ਜਿਵੇਂ ਪੱਤੇਦਾਰ ਸਬਜ਼ੀਆਂ ਦੀ ਗੱਲ ਕਰੀਏ ਤੇ ਪਾਲਕ ਹੋ ਗਿਆ, ਧਨੀਆ ਹੋ ਗਿਆ, ਕੋਰੀਐਂਡਰ ਹੋ ਗਿਆ ਆਪਣਾ, ਤੇ ਆਪਣੇ ਬਰੋਕਲੀ ਹੋ ਗਈ, ਮਟਰ ਹੋ ਗਿਆ, ਤੇ ਜੜਾਂ ਵਾਲੀ ਸਬਜ਼ੀਆਂ ਦੀ ਗੱਲ ਕਰੇ ਤੇ ਜਿਹੜੀ ਜੜ ਵਾਲੀ ਸਬਜ਼ੀਆਂ ਚ ਆਪਣੀ ਗਾਜਰ ਆ ਗਈ, ਮੂਲੀ ਆ ਗਈ, ਸਲਗਮ ਆ ਗਈ। ਜਿਵੇਂ ਜਿਹੜੀ ਮੈਂ ਤੁਹਾਨੂੰ ਦੱਸੀ ਕੁਲਵਿੰਦਰ ਜੀ ਕਿ ਜਿਵੇਂ ਕੋਲ ਕ੍ਰੋਪਸ ਉਹਦੀ ਗੋਭੀ ਵਰਗੀ ਸਬਜ਼ੀਆਂ, ਉਹਨਾਂ ਦੀ ਵੀ ਆਪਾਂ ਕਾਸ਼ਤ ਕਰ ਸਕਦੇ ਹਾਂ। ਸਾਡੀ ਕਿੱਟ ਵਿੱਚ ਜਿਹੜੀ ਬਰੋਕਲੀ ਦੀ ਬੀਜ ਹੁੰਦੇ ਹੈ ਤੇ ਉਹਨਾਂ ਦੀ ਆਪਾਂ ਪਨੀਰੀ ਤਿਆਰ ਕਰਕੇ ਤੇ ਆਪਣੇ ਘਰੇਲੂ ਬਗੀਚੀ ਚ ਲਾ ਸਕਦੇ ਹਾਂ।
1: ਜੀ ਡਾਕਟਰ ਸਾਹਿਬ, ਅਗਲੇ ਸਵਾਲ ਵੱਲ ਚੱਲਾਂਗੇ। ਇੱਕ ਕਿਸਾਨ ਵੀਰ ਸਾਡੇ ਨਾਲ ਜੁੜੇ ਨੇ। ਹੈਲੋ,
2: ਹਾਂਜੀ, ਕੁਲਵਿੰਦਰ ਸਿੰਘ ਚਾਨੀ ਸਾਹਿਬ ਸਤਿ ਸ੍ਰੀ ਅਕਾਲ ਜੀ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
2: ਮੈਂ ਕੋਸ਼ਮੀਰ ਤੋਂ ਜਥੇਦਾਰ ਬਾਬਾ ਪਿਆਰਾ ਸਿੰਘ ਬੋਲਦਾ ਜੀ।
1: ਹਾਂਜੀ, ਬਹੁਤ ਬਹੁਤ ਸਵਾਗਤ ਹੈ ਬਾਬਾ ਜੀ।
2: ਜੀ ਘਰੇਲੂ ਬਗੀਚੀ ਦੇ ਵਿੱਚ ਨਵਰੇ ਦੇ ਵਿੱਚ ਆਪਣਾ ਗਾਜਰਾਂ, ਮੂਲੀਆਂ, ਸ਼ਲਗਮ, ਮਟਰ ਜੀ ਕਿਹੜੀ ਕਿਸਮ ਵਧੀਆ ਰਹੂਗੀ? ਕਈ ਵਾਰੀ ਗਾਜਰਾਂ ਦਾ ਬੀਜ ਉਗਦਾ ਨੀ, ਦੋ ਤਿੰਨ ਵਾਰੀ ਬੀਜਦੇ ਆ ਫੇਰ ਵੀ ਉਗਦਾ ਨੀ, ਤੇ ਵਧੀਆ ਕਿਸਮ ਦੱਸੀ ਜਾਵੇ। ਤੇ ਨਾਲੇ ਦੱਸੋ ਜੀ ਡਾਕਟਰ ਸਾਹਿਬ, ਕਿਹੜਾ ਸਮਾਂ ਵਧੀਆ ਹੁਣ ਢੁਕਦਾ ਬਿਜਾਈ ਵਾਸਤੇ, ਸਮਾਂ ਸਰਦੀ ਦੀਆਂ ਸਬਜ਼ੀਆਂ ਵਾਸਤੇ? ਬਹੁਤ ਬਹੁਤ ਧੰਨਵਾਦ
0: ਜੀ। ਜੀ ਜੀ ਜਥੇਦਾਰ ਸਾਹਿਬ, ਤੁਹਾਡਾ ਜਿਹੜਾ ਸਵਾਲ ਹੈਗਾ ਬਹੁਤ ਹੀ ਵਧੀਆ ਹੈਗਾ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਆਪਾਂ ਗਾਜਰਾਂ ਦੀ ਕਿਹੜੀ ਕਿਸਮ ਲਗਾ ਸਕਦੇ ਹੁਣ, ਤੇ ਜਥੇਦਾਰ ਸਾਹਿਬ, ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰੀਸੈਂਟਲੀ ਜਿਵੇਂ ਗਾਜਰਾਂ ਦੀ ਕਿਸਮ ਹੈ ਪੰਜਾਬ PC 161, ਉਹ ਆਪਾਂ ਲਾ ਸਕਦੇ ਹਾਂ, ਬਹੁਤ ਹੀ ਵਧੀਆ ਕਿਸਮ ਹੈ। ਤੇ ਜਿਹੜੀ ਦੂਜੀ ਆਪਾਂ ਇਹ ਜਿਹੜੀ ਵੈਰਾਇਟੀ ਹੈਗੀ ਇਹ ਲਾਲ ਕਲਰ ਦੀ ਹੈਗੀ, ਤੇ ਆਪਾਂ ਕਾਲੀ ਗਾਜਰ ਪੰਜਾਬ ਬਲੈਕ ਬਿਊਟੀ ਵੀ ਲਗਾ ਸਕਦੇ ਹਨ। ਤੇ ਇਹਨਾਂ ਦੇ ਬਿਜਾਈ ਦੀ ਗੱਲ ਕਰੀਏ ਤੇ ਇਹਨਾਂ ਦੀ ਬਿਜਾਈ ਆਪਣੀ ਜਿਹੜੀ ਅਗਸਤ ਤੋਂ ਬਾਅਦ ਸਟਾਰਟ ਹੋ ਜਾਂਦੀ ਹੈ, ਤੇ ਹੁਣ ਵੀ ਬਹੁਤ ਹੀ ਵਧੀਆ ਸਮੇਂ ਚੱਲਦਾ ਪਿਆ, ਤੁਸੀਂ ਲਗਾ ਸਕਦੇ ਹੋ। ਤੇ ਸਾਡੇ ਕਿਸਾਨ ਵੀਰ ਨੂੰ ਇੱਕ ਹੋਰ ਰਿਕੁਐਸਟ ਹੈ, ਜਿਵੇਂ ਆਪਾਂ ਗਾਜਰਾਂ ਪੱਟਦੇ ਤੇ ਜਿਵੇਂ ਦੋ ਤਿੰਨ ਜੜਾਂ ਇੱਕ ਸਾਥ ਨਿਕਲਦੀ, ਇੱਕ ਗਾਜਰ ਦੇ ਦੋ ਤਿੰਨ ਜੜਾਂ ਬਣ ਜਾਂਦੀ ਹੈ, ਤੇ ਉਹਦੇ ਲਈ ਸਾਡੇ ਕਿਸਾਨ ਵੀਰਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਤੁਹਾਡੀ ਜਿਹੜੀ ਮਿੱਟੀ ਹੈਗੀ ਉਹਨੂੰ ਚੰਗੀ ਤਰ੍ਹਾਂ ਗੁੱਡ ਕੇ ਤੇ ਉਹਦੇ 'ਚ ਗੋਹੇ ਦੀ ਖਾਦ ਜਿਹੜੀ ਸੜੀ ਹੋਈ ਹੈ ਉਹ ਡਾਲ ਕੇ ਤੇ ਤੁਸੀਂ ਵਧੀਆ ਵੱਟਾਂ ਬਣਾ ਕੇ ਉਹਨਾਂ ਦੇ ਉੱਤੇ ਤੁਸੀਂ ਗਾਜਰਾਂ ਦਾ ਬੀਜ ਲਾ ਸਕਦੇ ਹੋ। ਤੇ ਜਿਹੜਾ ਤੁਸੀਂ ਪਾਣੀ ਲਾਉਣਾ ਹੈ, ਪਾਣੀ ਤੁਸੀਂ ਜਿਹੜੀ ਆਪਣੀ ਵੱਟਾਂ ਹੈਗੀ ਉਹਨਾਂ ਦੇ ਵਿਚਾਲੇ ਜਿਹੜਾ ਆਪਣੀ ਖਾਲੀ ਹੈਗੀ ਉਹਨੂੰ ਫੁੱਲ ਨਹੀਂ ਬਣਨਾ, ਪੂਰਾ ਨਹੀਂ ਬਣਨਾ ਹੈ, ਉਹਦੇ ਲਈ ਤੁਸੀਂ 3/4 ਪਾਣੀ ਬਣਨਾ ਹੈ। ਤੇ ਜਿਹੜਾ ਆਪਣਾ ਬੀਜ ਹੈ ਉਹਦੇ ਤੱਕ ਆਪਣਾ ਸਲਾਬ ਜਾਣਾ ਚਾਹੀਦਾ ਹੈ, ਤੇ ਬਹੁਤ ਹੀ ਵਧੀਆ ਪੁੰਗਰਨਗੇ ਆਪਣੀ ਗਾਜਰਾਂ ਦਾ ਬੀਜ। ਧੰਨਵਾਦ ਕਿਸਾਨ ਵੀਰ
1: ਜੀ। ਜਥੇਦਾਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਦੇ ਲਈ। ਤਾਂ ਡਾਕਟਰ ਸਾਹਿਬ, ਅਗਲੇ ਸਵਾਲ ਵੱਲ ਆਪਾਂ ਚੱਲਦੇ ਹਾਂ, ਤੇ ਜਿਵੇਂ ਕਿ ਬੀਜਾਂ ਦੀ ਗੱਲ ਆਈ ਹੈ, ਜਥੇਦਾਰ ਸਾਹਿਬ ਨੇ ਵੀ ਬੀਜਾਂ ਦੀ ਗੱਲ ਕੀਤੀ, ਕਿਸਮਾਂ ਦੀ ਗੱਲ ਕੀਤੀ, ਤੁਸੀਂ ਵੀ ਜ਼ਿਕਰ ਕੀਤਾ ਕਿ PAU ਵੱਲੋਂ ਜਿਹੜੀਆਂ ਦੋ ਕਿੱਟਾਂ ਤਿਆਰ ਕੀਤੀਆਂ ਜਾਂਦੀਆਂ ਨੇ, ਇੱਕ ਸਰਦੀ ਰੁੱਤ ਵਾਸਤੇ, ਇੱਕ ਗਰਮੀ ਰੁੱਤ ਵਾਸਤੇ, ਤਾਂ ਉਹਦੇ ਵਿੱਚ ਸਾਨੂੰ ਜਾਣਕਾਰੀ ਦਿਓ ਕਿ ਉਸ ਕਿੱਟ ਦੇ ਵਿੱਚ ਕਿਹੜੀਆਂ ਸਬਜ਼ੀਆਂ ਦੇ ਬੀਜ ਹੁੰਦੇ ਨੇ, ਅਤੇ ਉਹਨੂੰ ਅਸੀਂ ਜਮ੍ਹਾਂ ਢੁਕਵੇਂ ਸਮੇਂ ਦੇ ਵਿੱਚ ਕਦੋਂ ਬੀਜ ਸਕਦੇ ਹਾਂ?
0: ਜੀ ਜੀ ਕੁਲਵਿੰਦਰ ਜੀ, ਜਿਵੇਂ ਆਪਾਂ ਗੱਲ ਕਰੀਏ ਸਰਦ ਰੁੱਤ ਦੀ ਸਬਜ਼ੀਆਂ ਦੀ,
1: ਜੀ,
0: ਤੇ ਜਿਹੜੀ ਸਾਡੀ ਕਿੱਟ ਹੈ ਉਹਦੇ 'ਚ ਆਪਾਂ ਪੱਤੇਦਾਰ ਸਬਜ਼ੀਆਂ ਦੀ ਗੱਲ ਕਰੇ ਤੇ ਉਹਦੇ 'ਚ ਸਾਡਾ ਪਾਲਕ ਆ ਜਾਂਦਾ ਹੈ
1: ਜੀ,
0: ਦੂਜਾ ਸਾਡਾ ਧਨੀਆ ਆ ਜਾਂਦਾ ਹੈ
1: ਜੀ,
0: ਉਹਦੇ ਇਲਾਵਾ ਮੇਥੀ ਔਰ ਮੇਥਾ
1: ਜੀ,
0: ਤੇ ਇੱਕ ਸਰੋਂ। ਇਹ ਸਾਡੀ ਪੱਤੇਦਾਰ ਸਬਜ਼ੀਆਂ ਹੁੰਦੀ ਹੈ। ਇਹਨਾਂ ਦੇ ਇਲਾਵਾ ਜਿਹੜੀ ਗੱਲ ਕਰੀਏ ਆਪਾਂ ਮਟਰਾਂ ਦੀ, ਤੇ ਮਟਰਾਂ ਦੀ ਵੀ ਸਾਡੀ ਇੱਕ ਵੈਰਾਇਟੀ ਕਿੱਟ 'ਚ ਹੁੰਦੀ ਹੈ। ਉਹਨਾਂ ਦੇ ਇਲਾਵਾ ਆਪਾਂ ਗੱਲ ਕਰੀਏ ਤੇ ਜਿਹੜੀ ਨੈਕਸਟ ਬਰੋਕਲੀ ਕੋਲ ਕ੍ਰੋਪਸ ਦੀ ਗੱਲ, ਆਪਾਂ ਗੋਭੀ ਵਰਗੀ ਸਬਜ਼ੀਆਂ ਦੀ ਗੱਲ ਕੀਤੀ ਸੀ, ਤੇ ਉਹਦੇ 'ਚ ਸਾਡੀ ਜਿਹੜੀ ਬਰੋਕਲੀ ਹੈ ਉਹਦੇ ਬੀਜ ਹੁੰਦੇ ਹੈ। ਇਹਨਾਂ ਦੇ ਇਲਾਵਾ ਜਿਹੜੀ ਆਪਾਂ ਗੱਲ ਕਰੀਏ ਜੜ ਵਾਲੀ ਸਬਜ਼ੀਆਂ ਦੀ, ਗਾਜਰ ਹੋ ਗਈ, ਗਾਜਰ ਦੇ ਸੀਡ ਹੁੰਦੇ ਹੈ, ਤੇ ਮੂਲੀ ਦੀ ਗੱਲ ਕਰੀਏ ਮੂਲੀ ਦਾ ਸੀਡ ਹੁੰਦਾ ਹੈ, ਤੇ ਸਲਗਮ ਦੀ ਗੱਲ ਕਰੀਏ ਸਲਗਮ ਦਾ ਸੀਡ ਹੁੰਦਾ ਹੈ
1: ਜੀ
0: ਜੀ।
1: ਤਾਂ ਡਾਕਟਰ ਸਾਹਿਬ, ਜਿਵੇਂ ਕਿ ਆਪਾਂ ਕਿਸਮਾਂ ਦੀ ਗੱਲ ਵੀ ਕੀਤੀ ਹੈ, ਤੇ ਇੱਕ ਹੋਰ ਜਿਹੜੀ ਸਮੱਸਿਆ ਆਉਂਦੀ ਹੈ, ਜਦੋਂ ਅਸੀਂ ਜਿਵੇਂ ਪਿਆਰਾ ਸਿੰਘ ਜੀ ਨੇ ਕਿਹਾ ਕਿ ਬੀਜ ਉੱਗਰਦੇ ਨੇ
0: ਜੀ,
1: ਉਹਦੇ ਪਿੱਛੇ ਕੀ ਕਾਰਨ ਹੁੰਦਾ? ਤੇ ਸਾਨੂੰ ਜਿਹੜੀ ਵੱਖ ਵੱਖ ਫਸਲਾਂ ਦੀ ਪੱਤੇਦਾਰ ਸਬਜ਼ੀਆਂ ਹੋ ਗਈਆਂ ਜਾਂ ਜਿਵੇਂ ਤੁਸੀਂ ਜੜ੍ਹਾਂ ਵਾਲੀਆਂ ਸਬਜ਼ੀਆਂ ਦੀ ਗੱਲ ਕੀਤੀ, ਉਹਨਾਂ ਦੀ ਬਿਜਾਈ ਦੀ ਸਹੀ ਤਕਨੀਕ ਕੀ ਹੈ?
0: ਜੀ ਜੀ ਕੁਲਵਿੰਦਰ ਜੀ, ਜਿਵੇਂ ਕਿ ਜਥੇਦਾਰ ਸਾਹਿਬ ਨੇ ਗੱਲ ਕੀਤੀ ਸੀ ਪੁੰਗਰਨ ਦੀ
1: ਜੀ,
0: ਕਿ

0: ਸਾਡੀ ਸਬਜ਼ੀਆਂ ਦੇ ਬੀਜ ਪੁੰਗਰਦੇ ਨੇ
1: ਜੀ।
0: ਤੇ ਕੁਲਵਿੰਦਰ ਜੀ, ਆਪਾਂ ਗੱਲ ਕਰੀਏ, ਕਈ ਵਾਰ ਸਾਡੇ ਕਿਸਾਨ ਵੀਰ ਬੀਜ ਬਾਹਰੋਂ ਲੈਂਦੇ ਹੈ ਤੇ ਉਹਨਾਂ ਦਾ ਜਿਹੜੀ ਵਾਇਬਿਲਿਟੀ ਹੈ, ਸੀਡ ਵਾਇਬਿਲਿਟੀ, ਸੀਡ ਪੁਗਰਨ ਦੀ
1: ਜੀ,
0: ਤੇ ਉਹ ਉਹਨਾਂ ਦੀ ਖਤਮ ਹੋ ਚੁੱਕੀ ਹੁੰਦੀ ਹੈ। ਕਈ ਵਾਰ ਕਿੱਥੋਂ ਪੜਾ ਹੁਆ ਬੀਜ ਲੈ ਲੈਂਦੇ ਹੈ, ਪੁਰਾਣਾ ਬੀਜ ਯੂਜ ਕਰਦੇ ਹੈ
1: ਜੀ,
0: ਤੇ ਜਿਹੜੀ ਸਾਡੀ ਯੂਨੀਵਰਸਿਟੀ ਹੈ ਉਹ ਨਵਾਂ ਬੀਜ ਕਿੱਟਾਂ 'ਚ ਡਾਲਦੀ ਹੈ ਤੇ ਸਾਡਾ ਮਤਲਬ ਸੀਜ਼ਨਲ ਬੀਜ ਹੁੰਦਾ ਹੈ
1: ਜੀ,
0: ਉਹ ਅਸੀਂ ਯੂਜ ਕਰਦੇ ਹਾਂ। ਤੇ ਜਿਹੜਾ ਸਾਡੀ ਕਿੱਟ ਵਾਲੀ ਬੀਜ ਲਾਣਗੇ ਕਿਸਾਨ ਵੀਰ ਜਾਂ ਯੂਨੀਵਰਸਿਟੀ ਦੇ ਬੀਜ ਲਾਣਗੇ ਤੇ ਉਹ 100% ਪੁੰਗਰਨਗੇ
1: ਜੀ। ਜੀ ਡਾਕਟਰ ਸਾਹਿਬ, ਅਤੇ ਅਗਲਾ ਮੇਰਾ ਸਵਾਲ ਹੈ ਕਿ ਜਦੋਂ ਆਪਾਂ ਪਹਿਲਾਂ ਵੀ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੀਆਂ ਬਾਜ਼ਾਰੂ ਸਬਜ਼ੀਆਂ ਨੇ ਉਹ ਬੜੀਆਂ ਕੈਮੀਕਲ ਯੁਕਤ ਨੇ, ਬੜੀਆਂ ਰੇਹਾਂ ਸਪਰੇਹਾਂ ਵਾਲੀਆਂ ਆ ਰਹੀਆਂ ਨੇ, ਅਤੇ ਇਹਨਾਂ ਤੋਂ ਬਚਾਅ ਦੇ ਲਈ ਜਦੋਂ ਅਸੀਂ ਘਰੇਲੂ ਪੱਧਰ 'ਤੇ ਸਬਜ਼ੀ ਦੀ ਕਾਸ਼ਤ ਕਰਨੀ ਹੈ, ਘਰੇਲੂ ਬਗੀਚੀ ਦੇ ਵਿੱਚ ਆਪਣੀ ਸਬਜ਼ੀ ਤਿਆਰ ਕਰਨੀ ਹੈ, ਤਾਂ ਉਹਦੇ ਵਿੱਚ ਫਿਰ ਜੇ ਅਸੀਂ ਜੈਵਿਕ ਤਰੀਕੇ ਨਾਲ ਜਾਂ ਔਰਗੈਨਿਕ ਤਰੀਕੇ ਨਾਲ ਜਾਂ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਦੀ ਕਾਸ਼ਤ ਕਰਨੀ ਹੈ, ਤਾਂ ਉਹਦੇ ਕੀ ਢੰਗ ਤਰੀਕੇ ਨੇ?
0: ਹਾਂ ਜੀ ਕੁਲਵਿੰਦਰ ਜੀ, ਬਹੁਤ ਹੀ ਵਧੀਆ ਸਵਾਲ ਹੈਗਾ
1: ਜੀ।
0: ਜਿਵੇਂ ਕਿ ਆਪਾਂ ਜੈਵਿਕ ਵਿਧੀ ਨਾਲ ਤਿਆਰ ਕਰਨੀ ਹੈ ਸਬਜ਼ੀਆਂ, ਅਤੇ ਸਭ ਤੋਂ ਪਹਿਲਾਂ ਜਿਹੜਾ ਆਪਣੇ ਜਿਵੇਂ ਕਿ ਰੂੜੀ ਦੀ ਖਾਦ, ਕੰਪੋਸਟ, ਵਰਮੀ ਕੰਪੋਸਟ ਦੀ ਵਰਤੋਂ ਕਰਕੇ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ
1: ਜੀ।
0: ਅਤੇ ਕੀੜਿਆਂ ਦੀ ਰੋਕਥਾਮ ਲਈ ਜਿਹੜੀ ਸਾਡੀ ਯੂਨੀਵਰਸਿਟੀ ਨੇ ਵੀ ਨਿੰਮ ਆਧਾਰਿਤ ਉਤਪਾਦ ਬਣਾਏ ਹੈਗੇ, ਅਤੇ ਹੋਰ ਜੈਵਿਕ ਤਰੀਕੇ ਹੈਗੇ ਜਿਵੇਂ ਬਾਇਓ ਫਰਟੀਲਾਈਜ਼ਰ ਹੋ ਗਏ, ਉਹ ਯੂਜ ਕਰ ਸਕਦੇ ਹਾਂ ਆਪਾਂ, ਅਤੇ ਸਬਜ਼ੀਆਂ ਆਪਣੀ ਤਿਆਰ ਕਰ ਸਕਦੇ ਹਾਂ
1: ਜੀ। ਇੱਕ ਡਾਕਟਰ ਸਾਹਿਬ, ਇਹ ਵੀ ਸਵਾਲ ਆਉਂਦਾ ਸਾਡੇ ਕਿਸਾਨ ਵੀਰਾਂ ਦੇ ਵੱਲੋਂ ਕਿ ਜਿਵੇਂ ਗੋਹੇ ਦੀ ਖਾਦ ਦਾ ਆਪਾਂ ਜ਼ਿਕਰ ਕੀਤਾ ਸੀ, ਬਹੁਤ ਸਾਰੇ ਜਿਹੜੇ ਕਿਸਾਨ ਵੀਰ ਇਹ ਵੀ ਕਹਿੰਦੇ ਆ ਕਿ ਜਿਹੜੀ ਬਹੁਤ ਸਾਰੀਆਂ ਅਜਿਹੀਆਂ ਸਬਜ਼ੀਆਂ ਨੇ ਉਹਨਾਂ ਵਿੱਚ ਗੋਹੇ ਦੀ ਖਾਦ ਨਹੀਂ ਪਾਉਣੀ ਚਾਹੀਦੀ, ਤਾਂ ਫਿਰ ਇਹਦੇ ਬਾਰੇ ਵੀ ਜਿਹੜੇ ਸ਼ੰਕੇ ਆ ਉਹ ਦੂਰ ਕਰੋ ਕਿ ਕਿਹੜੀਆਂ ਸਬਜ਼ੀਆਂ ਦੇ ਵਿੱਚ ਸਾਨੂੰ ਬਿਜਾਈ ਤੋਂ ਪਹਿਲਾਂ ਗੋਹੇ ਦੀ ਖਾਦ ਆ ਜਿਹੜੀ ਨਹੀਂ ਪਾਉਣੀ ਚਾਹੀਦੀ, ਜਾਂ ਕਿੰਨੀ ਮਾਤਰਾ ਦੇ ਵਿੱਚ ਇਹ ਪਾਉਣੀ ਚਾਹੀਦੀ ਹੈ?
0: ਹਾਂ ਜੀ ਕੁਲਵਿੰਦਰ ਜੀ, ਬਹੁਤ ਹੀ ਚੰਗਾ ਸਵਾਲ ਹੈਗਾ ਤੁਹਾਡਾ
1: ਜੀ।
0: ਜਿਹੜੇ ਇਹ ਸਾਨੂੰ ਵੀ ਬਹੁਤ ਸਾਰੇ ਸਵਾਲ ਆਉਂਦੇ ਹੈ, ਅਤੇ ਇਹਦੀ ਆਪਾਂ ਗੋਹੇ ਦੀ ਖਾਦ ਦੀ ਗੱਲ ਕਰੀਏ, ਅਤੇ ਜਿਹੜੀ ਗੋਹੇ ਦੀ ਖਾਦ ਹੈ ਕੁਲਵਿੰਦਰ ਜੀ, ਜਿਹੜੇ ਸਾਡੇ ਕਿਸਾਨ ਵੀਰ ਜਾਂ ਪਿੰਡਾਂ 'ਚ ਅਸੀਂ ਵੀ ਵਿਜ਼ਿਟ 'ਤੇ ਜਾਂਦੇ ਦੇਖਦੇ ਹਾਂ, ਅਤੇ ਜਿਹੜੀ ਰੋਡ ਸਾਈਡ ਗੋਹਾ ਪਿਆ ਰਹਿੰਦਾ ਹੈ
1: ਜੀ,
0: ਉਹਦੇ ਵਿੱਚ ਗੱਲ ਕਰੀਏ ਤਾਂ ਉਹ ਐਕਚੁਲੀ ਰੂੜੀ ਦੀ ਖਾਦ ਨਹੀਂ ਹੈ
1: ਜੀ,
0: ਗੋਹੇ ਦੀ ਖਾਦ ਨਹੀਂ ਹੈ, ਉਹ ਐਕਚੁਲੀ ਕੰਟਾਮੀਨੇਸ਼ਨ ਦਾ ਹੀ ਇੱਕ ਤਰੀਕਾ ਹੈ, ਕਿਉਂਕਿ ਜਦੋਂ ਬਰਸਾਂਦਾ ਹੁੰਦੀ ਹੈ ਤਾਂ ਸਾਰੇ ਜਿਹੜੇ ਨਿਊਟ੍ਰੀਐਂਟਸ ਹੈ ਉਹ ਲੀਚ ਡਾਊਨ ਹੋ ਜਾਂਦੇ ਹੈ
1: ਜੀ,
0: ਅਤੇ ਜਦੋਂ ਆਪਾਂ ਉਹਨੂੰ ਖੇਤ 'ਚ ਡਾਲਦੇ ਹਾਂ ਅਤੇ ਉਹ ਸਾਡੇ ਜਿਵੇਂ ਕਿ ਸਬਜ਼ੀਆਂ ਹੋ ਗਈ ਜਾਂ ਹੋਰ ਫਸਲਾਂ ਹੋ ਗਈ, ਉਹਨਾਂ 'ਚ ਜਿਵੇਂ ਦੀਮਕ ਹੈ, ਦੀਮਕ ਦਾ ਪ੍ਰਕੋਪ ਜ਼ਿਆਦਾ ਹੋ ਜਾਂਦਾ ਹੈ ਅਤੇ ਕਈ ਰੋਗ ਆ ਜਾਂਦੇ ਹੈ, ਅਤੇ ਇਹਨਾਂ ਤੋਂ ਬਚਣ ਲਈ ਆਪਾਂ ਜਿਹੜੀ ਗੋਹੇ ਦੀ ਖਾਦ ਡਾਲਣਾ ਜ਼ਰੂਰੀ ਹੈ, ਕਿਉਂਕਿ ਦੇਖੋ ਗੋਹੇ ਦੀ ਖਾਦ ਹੈ ਉਹ ਜੋ ਜਿਹੜੀ ਸਬਜ਼ੀਆਂ ਨੂੰ ਹੈ ਜਾਂ ਹੋਰ ਫਸਲਾਂ ਨੂੰ ਹੈ ਨਿਊਟ੍ਰੀਐਂਟ ਪ੍ਰੋਵਾਈਡ ਕਰਦੀ ਹੈ ਸਲੋਲੀ ਸਲੋਲੀ
1: ਜੀ,
0: ਅਤੇ ਉਹਦੇ ਲਈ ਤੁਸੀਂ ਜਿਹੜਾ ਗੱਡੇ ਵਿੱਚ ਪ੍ਰੋਪਰ ਤਰੀਕੇ ਸੀ ਤੁਸੀਂ ਕੰਪੋਸਟ ਤਿਆਰ ਕਰਕੇ ਅਤੇ ਆਪਣੇ ਖੇਤ ਵਿੱਚ ਡਾਲ ਸਕਦੇ ਹੈ, ਜਦੋਂ ਆਪਾਂ ਸੜੀ ਹੋਈ ਗੋਬਰ ਦੀ ਖਾਦ ਨਹੀਂ ਡਾਲਦੇ ਹਾਂ ਤੇ ਆਪਣੇ ਖੇਤ 'ਚ ਪ੍ਰੋਬਲਮ ਆਉਂਦੀ ਹੈ, ਤੁਸੀਂ ਜਿਹੜੇ ਸਾਡੇ ਕਿਸਾਨ ਵੀਰ ਹੈ ਉਹ ਸੜੀ ਹੋਈ ਗੋਬਰ ਦੀ ਖਾਦ ਆਪਣੇ ਖੇਤ ਵਿੱਚ ਪਾਉਣਗੇ ਤਾਂ ਅਜੇ ਕੋਈ ਸਮੱਸਿਆ ਨਹੀਂ ਆਊਗੀ
1: ਜੀ। ਤਾਂ ਡਾਕਟਰ ਸਾਹਿਬ, ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਹੜੀ ਰੂੜੀ ਦੀ ਖਾਦ ਆ ਉਹ ਸਾਡੀ ਪੂਰੀ ਤਰ੍ਹਾਂ ਤਿਆਰ ਹੋਣੀ ਚਾਹੀਦੀ,
0: ਤਿਆਰ ਹੋਣੀ ਚਾਹੀਦੀ ਹੈ ਜੀ,
1: ਤੇ ਅਸੀਂ ਇਹ ਨਹੀਂ ਕਿ ਸਾਡੀ ਰੂੜੀ ਲੱਗੀ ਹੋਈ ਹੈ ਤਾਂ ਚੱਕ ਕੇ ਉਹ ਸਬਜ਼ੀਆਂ ਦੀ ਕਾਸ਼ਤ ਲਈ ਉਹਨੂੰ ਵਰਤ ਲੈਣੀ ਹੈ, ਉਹਦੇ ਨਾਲ ਫਿਰ ਨੁਕਸਾਨ ਹੁੰਦੇ
0: ਜੀ ਜੀ।
1: ਅਗਲੇ ਸਵਾਲ ਵੱਲ ਵਧਾਂਗੇ ਡਾਕਟਰ ਸਾਹਿਬ, ਉਹ ਤੋਂ ਪਹਿਲਾਂ ਇੱਕ ਕਿਸਾਨ ਵੀਰ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਭੁੱਚੋ ਤੋਂ ਬੋਲਦੇ ਜੀ।
1: ਹਾਂਜੀ, ਕੀ ਨਾਮ ਹੈ ਜੀ?
2: ਹਰਪ੍ਰੀਤ ਜੀ।
1: ਹਾਂਜੀ ਹਰਪ੍ਰੀਤ ਜੀ, ਕੀ ਗੱਲ ਕਰੋਗੇ? ਡਾਕਟਰ ਸਾਹਿਬ ਸੁਣ ਰਹੇ ਨੇ।
2: ਡਾਕਟਰ ਸਾਹਿਬ ਜੀ, ਸਾਡੇ ਘਰੇ ਉਹ 6 ਫੁੱਟ ਦੀ ਜਗ੍ਹਾ ਕੱਚੀ ਛੱਡੀ ਹੋਈ ਜੀ, ਬਾਕੀ ਸਾਰਾ ਪੱਕਾ ਜੀ ਥਾਂ ਜਗ੍ਹਾ
1: ਜੀ,
2: ਉੱਥੇ ਸਰਦੀਆਂ ਜੀ ਪਾਲਕ ਪਾਲਕ ਤਾਂ ਹੋ ਜਾਂਦੀ ਸੀ, ਗਰਮੀ ਚ ਕੱਦੂ ਵਗੈਰਾ ਬੱਲਾਂ ਤੋਰੀ ਲਾਉਣੀ ਜੀ, ਬਸ ਥੋੜੇ 4 ਕੁ ਪੱਤੇ ਕੱਢਦੀ ਫਿਰ ਮੱਚ ਜਾਂਦੀ, ਹਰ ਚੀਜ਼ ਮਤਲਬ ਕਿ 3-4 ਵਾਰੀ ਬੀਜ ਦਿੰਦੇ ਜੀ, ਤੇ ਵੱਧਦੀ ਨੀ, ਬਸ ਕੀ ਕਹਿੰਦੇ 2 ਵਾਰ ਚੱਲੀਆਂ ਜੀ, ਕੱਦੂ ਦੀ ਬੱਲਾ ਚੱਲਦੀ ਨੀ, ਕੀ ਕਾਰਨ ਹੈ ਜੀ? ਘਰੇ ਸੇਕ ਦੇ ਕਰਕੇ ਜੀ, ਕੋਈ ਹੋਰ ਕਾਰਨ ਹੈ ਜੀ?
0: ਜੀ ਜੀ ਜੀ ਜੀ, ਸਾਡੇ ਕਿਸਾਨ ਵੀਰ ਦਾ ਬਹੁਤ ਹੀ ਵਧੀਆ ਸਵਾਲ ਹੈਗਾ। ਜਿਵੇਂ ਕਿ ਆਪਾਂ ਗੱਲ ਕਰੀਏ ਘਰੇਲੂ ਬਗੀਚੀ ਦੀ, ਉਹਨਾਂ ਦੀ ਜਿਹੜੀ ਜਗ੍ਹਾ ਹੈ ਉਹ ਬਹੁਤ ਹੀ ਸਫੀਸ਼ੀਐਂਟ ਹੈਗੀ ਘਰੇਲੂ ਬਗੀਚੀ ਲਈ, ਬਟ ਕਈ ਵਾਰ ਕੀ ਹੁੰਦਾ ਹੈ ਕਿ ਜਿਵੇਂ ਕਿਸਾਨ ਵੀਰ ਜਿਹੜੀ ਆਪਾਂ ਘਰੇਲੂ ਬਗੀਚੀ ਦੇ ਚੁਣਾਵ ਕਰਦੇ ਹਾਂ ਜਗ੍ਹਾ ਦੇ, ਅਤੇ ਜਿਹੜੀ ਉਹ ਜਗ੍ਹਾ ਹੈ ਉਹਦੇ ਉੱਤੇ ਕਿਸੇ ਪ੍ਰਕਾਰ ਦੀ ਛਾਂ ਨਹੀਂ ਹੋਣੀ ਚਾਹੀਦੀ ਹੈ, ਅਤੇ ਜੇਕਰ ਛਾਂ ਹੋ ਗਈ ਜਾਂ ਫਿਰ ਕੋਈ

0: ਕਿਸੇ ਪ੍ਰਕਾਰ ਦੀ ਉਹਨੂੰ ਵੈਂਟੀਲੇਸ਼ਨ ਨਹੀਂ ਮਿਲਦਾ ਆਪਣੇ ਸਬਜ਼ੀ ਨੂੰ ਅਤੇ ਉਹ ਪ੍ਰੋਪਰ ਗਰੋਥ ਨਹੀਂ ਕਰ ਪਾਉਂਦੀ ਹੈ। ਜਾਂ ਫਿਰ ਜਿਹੜਾ ਸਾਡਾ ਕਿਸਾਨ ਵੀਰ ਹੈ ਉਹ ਮਿੱਟੀ ਤੇ ਜਿਹੜੀ ਆਪਣੀ ਜਗ੍ਹਾ ਨੂੰ ਤਿਆਰ ਥਾਂ ਨੂੰ ਤਿਆਰ ਕਰਦਾ ਹੈ ਅਤੇ ਉਸ ਵੇਲੇ ਕਿੱਥੇ ਨਾ ਕਿੱਥੇ ਉਹਨੂੰ ਪ੍ਰੋਪਰ ਤਿਆਰ ਨਹੀਂ ਕੀਤੀ ਹੈ, ਜਾਂ ਫਿਰ ਕਿਉਂਕਿ ਜਿਹੜੀ ਜੜ੍ਹਾਂ ਚੱਲਣੀ ਹੈ ਉਹ ਪ੍ਰੋਪਰ ਸੋਇਲ 'ਚ ਏਰੀਏਸ਼ਨ ਹੋਣਾ ਚਾਹੀਦਾ ਹੈ, ਆਪਣੀ ਪ੍ਰੋਪਰ ਭੁਰਭਰੀ ਮਿੱਟੀ ਤਿਆਰ ਹੋਣੀ ਚਾਹੀਦੀ ਹੈ। ਉਹਦੇ ਕਰਕੇ ਕਿਸਾਨ ਵੀਰ ਦੀ ਕਈ ਵਾਰ ਵੱਲਾਂ ਨਹੀਂ ਚੱਲ ਪਾਉਂਦੀ ਹੈ, ਸੜ ਜਾਂਦੀਆਂ ਹੈ। ਜਾਂ ਫਿਰ ਦੂਜਾ ਕਾਰਨ ਹੋ ਸਕਦਾ ਹੈ ਕਿ ਕਿਸੇ ਕਿਸਾਨ ਵੀਰ ਦੇ ਜਿਵੇਂ ਕਿ ਆਪਣੇ ਜਿਹੜੇ ਏਰੀਏ ਵਿੱਚ ਸਾਲਟ ਦੀ ਸਮੱਸਿਆ ਹੈ ਅਤੇ ਸਾਡਾ ਕਿਸਾਨ ਵੀਰ ਕਈ ਵਾਰ ਸਾਲਟ ਵਾਲਾ ਪਾਣੀ ਲਗਾ ਦਿੰਦਾ ਹੈ ਤਾਂ ਉਸ ਕਰਕੇ ਵੀ ਵੱਲਾਂ ਦੀ ਗਰੋਥ ਰੁਕ ਜਾਂਦੀ ਹੈ।
1: ਜੀ ਜੀ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ ਫੋਨ ਕਰਨ ਦੇ ਲਈ। ਤਾਂ ਡਾਕਟਰ ਸਾਹਿਬ ਅਗਲੇ ਸਵਾਲ ਵੱਲ ਵਧਦੇ ਹਾਂ, ਜਿਵੇਂ ਕਿ ਹਰਪ੍ਰੀਤ ਦਾ ਵੀ ਇਹ ਸਵਾਲ ਸੀ ਕਿ ਉਹਨਾਂ ਦੀ ਜਿਹੜੀ ਮਕਾਨ ਹੈ ਉਹ ਪੱਕਾ ਹੈ, ਥੋੜ੍ਹੀ ਜਗ੍ਹਾ ਕੱਚੀ ਹੈ। ਤਾਂ ਕਈ ਵਾਰ ਇਹ ਵੀ ਹੁੰਦਾ ਕਿ ਜਿਵੇਂ ਕਿ ਅੱਜ ਕੱਲ੍ਹ ਜ਼ਮੀਨਾਂ ਘੱਟ ਰਹੀਆਂ ਨੇ, ਘਰਾਂ ਦੇ ਵਿੱਚ ਜਿਹੜਾ ਪਰਿਵਾਰਾਂ ਦੇ ਵਾਧੇ ਕਾਰਨ ਵੰਡੀਆਂ ਪੈ ਰਹੀਆਂ ਨੇ, ਜਗ੍ਹਾ ਘੱਟ ਰਹੀ ਹੈ। ਤਾਂ ਦੂਜਾ ਸਾਡਾ ਇਹ ਵੀ ਹੋਇਆ ਹੋਇਆ ਕਿ ਸਾਰੇ ਮਕਾਨ ਸਾਡੇ ਪੱਕੇ ਨੇ
0: ਜੀ।
1: ਜੇ ਕਿਸੇ ਨੇ ਜਿਹੜੇ ਪੱਕੇ ਮਕਾਨ ਦੇ ਵਿੱਚ ਜਿਵੇਂ ਸਾਨੂੰ ਦੱਸਿਆ ਜਾਂਦਾ ਕਿ ਛੱਤਾਂ 'ਤੇ ਵੀ ਬਹੁਤ ਸਾਰੇ ਸਾਡੇ ਕਿਸਾਨ ਵੀਰ ਨੇ ਜਾਂ ਵਿਅਕਤੀ ਨੇ ਉਹ ਸਬਜ਼ੀਆਂ ਦੀ ਫਲਾਂ ਦੀ ਕਾਸ਼ਤ ਕਰਦੇ ਨੇ, ਅਤੇ ਆਪਾਂ ਜੇ ਮਕਾਨ ਪੱਕਾ ਹੋਵੇ ਤਾਂ ਉਹਦੇ ਵਾਸਤੇ ਜੇ ਪੱਕੇ ਮਕਾਨ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨੀ ਆ, ਘਰੇਲੂ ਬਗੀਚੀ ਤਿਆਰ ਕਰਨੀ ਆ, ਉਹਦਾ ਕੀ ਢੰਗ ਤਰੀਕਾ? ਕਿਉਂਕਿ ਇੱਕ ਸਮੱਸਿਆ ਇਹ ਵੀ ਆਉਂਦੀ ਹੈ ਕਿ ਜਿਹੜੀ ਵੇਲਾਂ ਵਾਲੀ ਸਾਡੀ ਸਬਜ਼ੀ ਹੈ ਗਰਮੀ ਦੀ, ਉਹਦਾ ਅਸੀਂ ਥੈਲਿਆਂ ਵਗੈਰਾ ਦੇ ਵਿੱਚ ਲਗਾ ਕੇ ਉਹਦੀ ਜਿਹੜੀ ਕਾਸ਼ਤ ਕਰ ਲੈਂਦੇ ਹਾਂ, ਪਰ ਜਿਵੇਂ ਸਰਦ ਰੁੱਤ ਦੀਆਂ ਸਬਜ਼ੀਆਂ ਆ ਗਈਆਂ ਉਹਦੇ ਲਈ ਜਗ੍ਹਾ ਸਾਨੂੰ ਜ਼ਿਆਦਾ ਚਾਹੀਦੀ ਹੁੰਦੀ ਹੈ, ਉਹਦਾ ਫਿਰ ਸਹੀ ਤਰੀਕਾ ਕੀ ਹੈ?
0: ਹਾਂ ਕੁਲਵਿੰਦਰ ਜੀ, ਬਹੁਤ ਹੀ ਵਧੀਆ ਸਵਾਲ ਹੈਗਾ ਤੁਹਾਡਾ। ਜਿਵੇਂ ਕਿ ਆਪਾਂ ਗੱਲ ਕਰੀਏ ਸਰਦ ਰੁੱਤ ਦੀਆਂ ਸਬਜ਼ੀਆਂ, ਜ਼ਿਆਦਾਤਰ ਜਿਹੜੀ ਹੁੰਦੀ ਹੈ ਪੱਤੇਦਾਰ ਸਬਜ਼ੀਆਂ, ਉਹ ਸੈਲੋ ਰੂਟੇਡ ਹੁੰਦੀ, ਉਹਨਾਂ ਦੀ ਜੜ੍ਹਾਂ ਛੋਟੀ ਹੁੰਦੀ ਹੈ। ਤੋ ਹੁਣ ਜਿਹੜੇ ਅੱਜ ਕੱਲ੍ਹ ਜਿਹੜੇ ਗਮਲੇ ਮਿਲਦੇ ਆ ਆਪਾਂ ਨੂੰ ਬਾਜ਼ਾਰ 'ਚ, ਜਿਹੜੇ ਸਪੋਜ਼ ਕਰੋ ਸੀਮੈਂਟੇਡ ਹੋ ਗਏ ਜਾਂ ਪਲਾਸਟਿਕ ਦੇ ਗਮਲੇ ਹੋ ਗਏ, ਅਤੇ ਜਿਹੜੇ ਪੱਤੇਦਾਰ ਸਬਜ਼ੀਆਂ ਲਈ ਗਮਲੇ ਚਾਹੀਦੇ ਹੈ ਉਹ 15 ਸੈਂਟੀਮੀਟਰ ਉੱਚਾਈ ਵਾਲੇ ਗਮਲੇ ਆਪਾਂ ਯੂਜ ਕਰਨੇ ਹੈ, ਜਿਨ੍ਹਾਂ ਵਿੱਚ ਆਪਾਂ ਜਿਵੇਂ ਕਿ ਮੀਡੀਅਮ ਹੈ ਆਪਣਾ ਕਿੰਦ 'ਚ ਉਗਾਉਣਾ ਹੈ, ਉਹਦੇ 'ਚ ਤੁਸੀਂ ਸੋਇਲ ਡਾਲ ਸਕਦੇ ਹੋ, ਵਰਮੀ ਕੰਪੋਸਟ ਡਾਲ ਸਕਦੇ ਹੋ, ਜੇ ਕੋਕੋਪੀਟ ਡਾਲ ਸਕਦੇ ਹੋ ਉਹਦੇ 'ਚ ਲਗਾ ਸਕਦੇ ਹੋ। ਔਰ ਜਿਹੜੀ ਗੱਲ ਕਰੀਏ ਕਿ ਰੂਟ ਵਾਲੀ ਸਬਜ਼ੀਆਂ ਹੈ, ਜੜ੍ਹ ਵਾਲੀ ਸਬਜ਼ੀਆਂ, ਉਹਨਾਂ ਲਈ ਤੁਸੀਂ ਜਿਵੇਂ ਕਿ 1 ਫਿੱਟ ਜਾਂ 1.5 ਫਿੱਟ ਉੱਚਾਈ ਵਾਲਾ ਗਮਲਾ ਲੈ ਕੇ ਉਹਦੇ 'ਚ ਮੀਡੀਅਮ ਡਾਲ ਕੇ ਸਬਜ਼ੀਆਂ ਛੱਤਾਂ 'ਤੇ ਉਗਾ ਸਕਦੇ ਹੋ। ਬਟ ਜਿਹੜੀ ਤੁਸੀਂ ਛੱਤਾਂ 'ਤੇ ਸਬਜ਼ੀਆਂ ਲਗਾਉਣੀ ਹੈ ਉਹਨਾਂ ਦਾ ਇੱਕ ਖਿਆਲ ਰੱਖਣਾ ਹੈ, ਉਹਦੇ ਕਿ ਜਿਹੜੀ ਗਮਲਿਆਂ 'ਚ ਪਾਣੀ ਡਾਲੋਗੇ ਤੁਸੀਂ ਅਤੇ ਉਹਨਾਂ ਦਾ ਡਰੇਨੇਜ ਹੈਗਾ ਉਹ ਪ੍ਰੋਪਰ ਤੁਸੀਂ ਧਿਆਨ ਮੇ ਰੱਖਦੇ ਹੋਏ ਉੱਥੇ ਗਮਲੇ ਰੱਖਣੇ ਹੈ, ਅਤੇ ਜਿਹੜੀ ਆਪਣੀ ਛੱਤ ਕਿੰਨਾ ਵਜ਼ਨ ਸਹਿ ਸਕਦੀ ਹੈ ਉਹਦਾ ਵੀ ਤੁਸੀਂ ਖਿਆਲ ਰੱਖਣਾ ਹੈ, ਬਾਕੀ ਛੱਤਾਂ 'ਤੇ ਤੁਸੀਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹੋ
1: ਜੀ। ਅਤੇ ਇੱਕ ਬੜੀ ਹੋਰ ਮਹੱਤਵਪੂਰਨ ਗੱਲ ਹੈ ਡਾਕਟਰ ਸਾਹਿਬ, ਕਿ ਜਿਹੜੀ ਸਬਜ਼ੀਆਂ ਦੀ ਕਾਸ਼ਤ ਦੇ ਲਈ ਮਿੱਟੀ ਹੈ ਜਿਹੜੀ
0: ਜੀ
1: ਉਹ ਕਿਸ ਤਰ੍ਹਾਂ ਦੀ ਚਾਹੀਦੀ ਹੈ, ਅਤੇ ਜਿਹੜੀ ਜ਼ਮੀਨ ਦੀ ਤਿਆਰੀ ਅਸੀਂ ਕਰਨੀ ਹੈ ਘਰੇਲੂ ਬਗੀਚੀ ਲਈ ਉਹਦਾ ਸਹੀ ਢੰਗ ਤਰੀਕਾ ਕੀ ਹੈ?
0: ਜੀ ਜੀ ਕੁਲਵਿੰਦਰ ਜੀ, ਆਪਾਂ ਗੱਲ ਕਰੀਏ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਲਗਾਉਣ ਲਈ ਜ਼ਮੀਨ ਕਿਵੇਂ ਤਿਆਰ ਕਰੀਏ, ਤੋ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਆਪਣੀ ਥਾਂ ਹੈ ਉਹਦੀ ਰੋਣੀ ਕਰਨੀ ਹੈ ਆਪਾਂ
1: ਜੀ।
0: ਜਦੋਂ ਉਹਦੇ 'ਚ ਪ੍ਰੋਪਰ ਵੱਤਰ ਆ ਜਾਣਾ ਹੈ ਅਤੇ ਆਪਾਂ ਉਹਦੀ ਜਿਵੇਂ ਸਪੋਜ਼ ਕਰੋ ਟਰੈਕਟਰ ਨਾਲ ਹੋ ਸਕਦੀ ਹੈ ਤਾਂ ਤੁਸੀਂ ਘਰ ਦੇ ਨੇੜੇ ਟਰੈਕਟਰ ਨਾਲ ਕਰ ਸਕਦੇ ਹੋ ਬੁਆਈ ਕਰਕੇ, ਅਤੇ ਜਿਹੜੀ ਟਰੈਕਟਰ ਨਾਲ ਨਹੀਂ ਹੋਣੀ ਹੈ ਉਹਨੂੰ ਆਪਾਂ ਜਿਹੜੇ ਆਪਣੇ ਕਹੀ ਹੈ ਕਹੀ ਨਾਲ ਡੂੰਘੀ ਗੋਡੀ ਕਰਕੇ ਔਰ ਉਹਦੇ ਬਾਅਦ 'ਚ ਤੁਸੀਂ ਜਿਹੜੀ ਤੁਹਾਡੀ ਗੋਹੇ ਦੀ ਖਾਦ ਹੈ ਸੜੀ ਹੋਈ ਉਹ ਡਾਲ ਕੇ ਤੁਸੀਂ ਅਤੇ ਵੱਟਾਂ ਬਣਾ ਕੇ ਆਪਣੀ ਸਬਜ਼ੀਆਂ ਵੱਟਾਂ 'ਤੇ ਲਗਾ ਸਕਦੇ ਹੋ, ਜਿਹੜੀ ਰੂਟ ਵਾਲੀ ਹੈ ਜੜ੍ਹ ਵਾਲੀ ਸਬਜ਼ੀਆਂ ਹੈ। ਇਹਨਾਂ ਦੇ ਇਲਾਵਾ ਜਿਹੜੀ ਪਾਲਕ ਹੋ ਗਈ, ਮੇਥੀ, ਮੇਥਾ, ਜਿਹੜੀ ਪੱਤੇਦਾਰ ਸਬਜ਼ੀਆਂ ਉਹਨਾਂ ਨੂੰ ਤੁਸੀਂ ਪਲੇਨ ਥਾਂ 'ਤੇ ਵੀ ਲਗਾ ਸਕਦੇ ਹੋ 1-1 ਮੀਟਰ ਦੀ ਕਿਆਰੀਆਂ ਬਣਾ ਕੇ
1: ਜੀ। ਤਾਂ ਡਾਕਟਰ ਸਾਹਿਬ ਇੱਕ ਹੋਰ ਗੱਲ ਜਿਹੜੀ ਨਿਕਲ ਆਉਂਦੀ ਹੈ ਇੱਥੋਂ ਕਿ ਕਈ ਸਬਜ਼ੀਆਂ ਹੁੰਦੀਆਂ ਨੇ ਕਿ ਅਸੀਂ ਪਹਿਲਾਂ ਉਹਦੀ ਸਿੰਚਾਈ ਕਰਕੇ ਥਾਂ ਨੂੰ ਗੋਡੀ ਕਰਕੇ ਬਾਅਦ ਵਿੱਚ ਉਹਦੀ ਬਿਜਾਈ ਕਰਨੀ ਹੈ ਜਾਂ ਲਵਾਈ ਕਰਨੀ ਹੈ, ਪਰ ਕਈ ਸਬਜ਼ੀਆਂ ਅਜਿਹੀਆਂ ਵੀ ਕਿਹਾ ਜਾਂਦਾ ਕਿ ਪਹਿਲਾਂ ਵੱਟਾਂ 'ਤੇ ਲਗਾ ਕੇ ਬਾਅਦ ਦੇ ਵਿੱਚ ਪਾਣੀ ਉਹਨੂੰ ਦੇ ਦਿੱਤਾ ਜਾਵੇ, ਤਾਂ ਕਿਹੜਾ ਤਰੀਕਾ ਸਹੀ ਹੈ?
0: ਦੇਖੋ ਪਹਿਲੀ ਗੱਲ ਹੈਗੀ ਕੁਲਵਿੰਦਰ ਜੀ, ਆਪਣੀ ਜਿਹੜੀ ਸਬਜ਼ੀਆਂ ਹੈ ਉਹਨਾਂ ਨੂੰ ਪੁੰਗਰਨ ਵਾਸਤੇ ਉੱਗਣ ਵਾਸਤੇ ਆਪਾਂ ਨੂੰ ਪ੍ਰੋਪਰ ਸੋਇਲ 'ਚ ਮਿੱਟੀ 'ਚ ਮੋਇਸਚਰ ਚਾਹੀਦਾ ਹੈ
1: ਜੀ,
0: ਅਤੇ ਜਿਹੜਾ ਮੋਇਸਚਰ ਸਪੋਜ਼ ਕਰੋ ਪਰਟੀਕੁਲਰਲੀ ਕਈ ਫਸਲਾਂ ਹੈਗੀ ਉਹਨਾਂ ਉਹ ਪੁੰਗਰ ਸਕਦੀਆਂ, ਜਿਵੇਂ ਮਟਰ ਪੁੰਗਰ ਸਕਦੇ ਹਾਂ ਅਗਰ ਪ੍ਰੋਪਰ ਮੋਇਸਚਰ ਹੈ। ਜਿਵੇਂ ਆਪਾਂ ਗਾਜਰ ਦੀ ਗੱਲ

0: ਤੇ ਗਾਜਰ ਚ ਆਪਾਂ ਪਹਿਲੇ ਆਪਾਂ ਬੀਜ ਲਾਣਾ ਹੈ, ਉਹਦੇ ਬਾਅਦ ਆਪਾਂ ਜਿਹੜਾ ਪਾਣੀ ਦੀ ਗੱਲ ਕਰੀ ਮੈਂ ਕਿ ਜਿਹੜਾ ਆਪਾਂ 3/4 ਹਿੱਸਾ ਆਪਣਾ ਜਿਹੜਾ ਨਾਲੀ ਦਾ ਹੈ ਉਹ ਭਰਨਾ ਹੈ ਪਾਣੀ ਨਾਲ, ਤੇ ਉਹਨੂੰ ਵਾਚੇ ਪਾਣੀ ਲਾਣਾ ਹੈ
1: ਜੀ। ਡਾਕਟਰ ਸਾਹਿਬ ਇੱਕ ਹੋਰ ਕਿਸਾਨ ਵੀ ਸਾਡੇ ਨਾਲ ਜੁੜੇ ਨੇ। ਹੈਲੋ,
2: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਹਾਂ, ਮੈਂ ਬਲਦੇਵ ਸਿੰਘ ਬੋਲਦਾ ਜੀ, ਭਗਵਾਨਗੜ੍ਹ ਪਖਾੜੀ ਜ਼ਿਲ੍ਹਾ ਬਠਿੰਡਾ।
1: ਹਾਂਜੀ ਬਲਦੇਵ ਸਿੰਘ ਜੀ, ਕੀ ਗੱਲ ਕਰੋਗੇ?
2: ਸਰ ਮੈਂ ਗੱਲ ਇਹ ਕਰਦਾ ਸੀ ਵੀ ਘਰੇ ਤਾਂ ਮਤਲਬ ਜਗ੍ਹਾ ਹੈ ਨੀ, ਵੀ ਖੇਤ ਜੀ ਵੀ ਆਪਾਂ ਲਗਾ ਸਕਦੇ ਆ ਘਰ ਵਾਸਤੇ।
1: ਹਾਂਜੀ
0: ਹਾਂਜੀ ਹਾਂਜੀ ਕਿਸਾਨ ਵੀਰ, ਤੁਹਾਡਾ ਬਹੁਤ ਹੀ ਵਧੀਆ ਸਵਾਲ ਹੈਗਾ।
2: ਖੇਤ ਦੇ ਵਿੱਚ ਵੀ ਆਪਾਂ ਲਗਾ ਸਕਦੇ ਆ ਘਰ ਵਾਸਤੇ?
0: ਜੀ ਜੀ ਜੀ, ਤੁਸੀਂ ਜ਼ਰੂਰ ਲਗਾ ਸਕਦੇ ਹੋ ਤੁਹਾਡੇ ਖੇਤ 'ਚ ਵੀ, ਜਿਵੇਂ ਕਿ ਆਪਣੇ ਮੋਟਰ ਕੋਲ ਥੋੜੀ ਥਾਂ ਤੁਸੀਂ ਆਪਣੇ ਘਰੇਲੂ ਬਗੀਚੀ ਮਤਲਬ ਤਿਆਰ ਕਰਕੇ ਆਪਣੀ ਘਰੇਲੂ ਬਗੀਚੀ ਲਗਾ ਸਕਦੇ ਹੋ।
2: ਸਮਝਦਾ ਜੀ ਗੱਲ, ਵੀ ਉੱਥੇ ਧੁੱਪ ਹੋਣੀ ਚਾਹੀਦੀ
0: ਹੈ। ਹਾਂ, ਧੁੱਪ ਹੋਣੀ ਚਾਹੀਦੀ ਹੈ ਤੇ ਉੱਥੇ ਪਾਣੀ ਨਹੀਂ ਵੜਨਾ ਚਾਹੀਦਾ ਹੈ।
2: ਠੀਕ ਹੈ ਜੀ।
0: ਜੀ ਜੀ ਸਰ,
2: ਬਸ ਇੰਨਾ ਹੀ ਪੁੱਛਣਾ ਸੀਗਾ ਜੀ।
0: ਜੀ ਜੀ ਜੀ, ਥੈਂਕ ਯੂ ਥੈਂਕ ਯੂ
1: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਹੁਣ ਗੱਲ ਆ ਜਾਂਦੀ ਹੈ ਸਿੰਚਾਈ ਦੀ। ਇੱਕ ਤਾਂ ਅਸੀਂ ਬਿਜਾਈ ਵੇਲੇ ਜਾਂ ਲਵਾਈ ਵੇਲੇ ਸਬਜ਼ੀ ਦੀ ਸਿੰਚਾਈ ਕਰ ਦੇਣੀ ਹੈ, ਉਸ ਤੋਂ ਬਾਅਦ ਫਿਰ ਅਸੀਂ ਵੱਖ ਵੱਖ ਸਬਜ਼ੀਆਂ ਨੂੰ ਕਿੰਨੇ ਵਕਫੇ ਦੇ ਬਾਅਦ ਜਿਹੜਾ ਪਾਣੀ ਦੇਣਾ?
0: ਹਾਂ ਕੁਲਿੰਦਰ ਜੀ, ਬਹੁਤ ਹੀ ਵਧੀਆ ਸਵਾਲ ਹੈਗਾ ਤੁਹਾਡਾ
1: ਜੀ।
0: ਕਿ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਤੇ ਸਬਜ਼ੀਆਂ ਨੂੰ ਜ਼ਿਆਦਾ ਪਾਣੀ ਨਹੀਂ ਚਾਹੀਦਾ ਹੈ, ਪਹਿਲੀ ਗੱਲ ਤੋਂ, ਕਿਉਂਕਿ ਸਬਜ਼ੀਆਂ ਬੜੀ ਕੋਮਲ ਹੁੰਦੀ ਹੈ ਤੇ ਇਹਨਾਂ 'ਚ ਅਗਰ ਜੇਕਰ ਆਪਾਂ ਪਾਣੀ ਜ਼ਿਆਦਾ ਦੇਣਗੇ ਤੇ ਇਹਦੇ 'ਚ ਇੱਕ ਡੈਂਪਿੰਗ ਆਫ ਡਿਜ਼ੀਜ਼ ਆ ਜਾਂਦੀ ਹੈ
1: ਜੀ,
0: ਜੜ ਗਲਣ ਵਾਲੀ, ਉਹ ਜੜੇ ਗਲਣੇ ਲੱਗ ਜਾਂਦੀ ਹੈ
1: ਜੀ।
0: ਤੇ ਆਪਾਂ ਸਬਜ਼ੀਆਂ ਨੂੰ ਪਾਣੀ ਲਾਣਾ ਹੈ, ਮਤਲਬ ਕਮ ਪਾਣੀ ਲਾਣਾ ਹੈ ਤੇ ਫ੍ਰੀਕੁਐਂਟਲੀ ਲਗਾਉਣਾ ਆਪਾਂ, ਨਾ ਕਮ ਸਮੇਂ, ਜਿਵੇਂ ਸਪੋਜ਼ ਕਰੋ ਆਪਾਂ ਮਿੱਟੀ 'ਚ ਮੋਇਸਚਰ ਦੇਖ ਲੈਣਾ ਹੈ ਕਿ ਹੁਣ ਸਾਡੀ ਮਿੱਟੀ 'ਚ ਮੋਇਸਚਰ ਨਹੀਂ ਹੈ, ਉਸ ਵੇਲੇ ਤੁਸੀਂ ਆਪਣੀ ਸਬਜ਼ੀ ਨੂੰ ਪਾਣੀ ਲਾ ਸਕਦੇ ਹੋ ਉਹਨੂੰ ਦੇਖ ਕੇ
1: ਜੀ।
0: ਜੀ
1: ਇੱਕ ਡਾਕਟਰ ਸਾਹਿਬ, ਜਿਵੇਂ ਕਿ ਬੀਜ ਪੁੰਗਰਨ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਕਈ ਸਬਜ਼ੀਆਂ ਨੇ ਜਿਹੜੀਆਂ ਕਿ ਹਫ਼ਤੇ ਕੁ ਦੇ ਵਕਫੇ ਦੇ ਵਿੱਚ ਪੁੰਗਰ ਆਉਂਦੀਆਂ ਨੇ, ਜਿਵੇਂ ਗਾਜਰ ਦੀ ਆਪਾਂ ਗੱਲ ਕਰੀਏ ਤਾਂ ਗਾਜਰ ਜਿਹੜੀ ਹੈ ਜਾਂ ਧਨੀਆ ਦੀ ਗੱਲ ਕਰੀਏ, ਇਹ ਬਹੁਤ ਸਾਰਾ ਸਮਾਂ ਲੈਂਦੀ ਹੈ ਪੁੰਗਰਨ ਦੇ ਲਈ, ਉਗਰਨ ਦੇ ਲਈ। ਇਹਦੇ ਲਈ ਫਿਰ ਸਾਨੂੰ ਕਿਵੇਂ ਪਤਾ ਲੱਗਣਾ ਕਿ ਸਾਨੂੰ ਦੁਬਾਰਾ ਉਹਦੀ ਬਿਜਾਈ ਕਰਨ ਦੀ ਲੋੜ ਹੈ, ਜਾਂ ਫਿਰ ਜਿਹੜੀ ਦੁਬਾਰਾ ਬੀਜਣ ਦੀ ਲੋੜ ਹੈ, ਜਾਂ ਫਿਰ ਉਹੀ ਜਿਹੜੇ ਸਾਡੇ ਬੀਜ ਹੈ ਪੁੰਗਰ ਆਉਣਗੇ?
0: ਜੀ ਜੀ ਕੁਲਵਿੰਦਰ ਜੀ, ਬਹੁਤ ਹੀ ਚੰਗਾ ਸਵਾਲ ਹੈ ਤੁਹਾਡਾ
1: ਜੀ।
0: ਇਹਦੇ 'ਚ ਆਪਾਂ ਗੱਲ ਕਰੀਏ ਕਿ ਜਿਵੇਂ ਗਾਜਰ ਹੋ ਗਈ ਅਤੇ ਧਨੀਆ ਹੋ ਗਿਆ, ਇਹ ਤੁਹਾਡੀ ਬਹੁਤ ਹੀ ਜਾਇਜ਼ ਸਵਾਲ ਹੈਗਾ। ਇਹ ਥੋੜ੍ਹੇ ਟਾਈਮ ਲੈ ਕੇ ਪੁੰਗਰਦੇ
1: ਜੀ,
0: ਅਤੇ ਇਹਨਾਂ ਨੂੰ ਤੁਸੀਂ 10 ਦਿਨ ਤੱਕ ਵੇਟ ਕਰਨਾ ਹੈ
1: ਜੀ,
0: 10-12 ਦਿਨ ਤੱਕ ਵੇਟ ਕਰਨਾ, ਉਹਦੇ ਬਾਅਦ ਵੀ ਨਹੀਂ ਪੁੰਗਰੇ ਤੋ ਤੁਸੀਂ ਸੋਚੋ ਕਿ ਇਹਨਾਂ ਦੇ ਬੀਜ ਠੀਕ ਨਹੀਂ ਹੈ, ਤੁਸੀਂ ਦੁਬਾਰਾ ਲਗਾ ਸਕਦੇ ਹੋ
1: ਜੀ। ਹੁਣ ਡਾਕਟਰ ਸਾਹਿਬ ਗੱਲ ਆ ਜਾਂਦੀ ਹੈ ਬਿਮਾਰੀਆਂ ਦੀ ਜਾਂ ਕੀੜੇ ਮਕੌੜਿਆਂ ਦੀ, ਕਿਉਂਕਿ ਹਰੇਕ ਫਸਲ ਦੇ ਉੱਤੇ ਬਿਮਾਰੀਆਂ ਦਾ ਜਾਂ ਕੀੜੇ ਮਕੌੜਿਆਂ ਦਾ ਹਮਲਾ ਹੋਣਾ ਸੁਭਾਵਿਕ ਹੁੰਦਾ ਹੈ। ਸਬਜ਼ੀਆਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਾਂ ਕੀੜੇ ਮਕੌੜੇ ਜਿਹੜੇ ਵੱਧ ਨੁਕਸਾਨ ਕਰਦੇ ਨੇ, ਅਤੇ ਇਹਨਾਂ ਦੀ ਫਿਰ ਰੋਕਥਾਮ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ?
0: ਜੀ ਜੀ ਕੁਲਵਿੰਦਰ ਜੀ, ਗੱਲ ਕਰੀਏ ਬਿਮਾਰੀਆਂ ਦੀ, ਅਤੇ ਬਿਮਾਰੀ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਪਹਿਲੇ ਵੀ
1: ਜੀ,
0: ਕਿ ਜਿਵੇਂ ਡੈਂਪਿੰਗ ਆਫ ਡਿਜ਼ੀਜ਼ ਹੈ
1: ਜੀ,
0: ਉਹ ਮੇਜਰ ਜਿਵੇਂ ਨਰਸਰੀ ਹੋ ਗਈ ਜਾਂ ਆਪਣੀ ਘਰੇਲੂ ਬਗੀਚੀ ਹੋ ਗਈ ਉਹਦੇ 'ਚ ਆ ਸਕਦੀ ਹੈ। ਬਾਕੀ ਜਿਹੜੀ ਆਪਣੇ ਸਰਦ ਰੁੱਤ ਵਾਲੀ ਸਬਜ਼ੀਆਂ ਹੈ ਉਹਨਾਂ 'ਚ ਜ਼ਿਆਦਾ ਕਿਸੇ ਬਿਮਾਰੀ ਅਤੇ ਕੀੜੇ ਦਾ ਜ਼ਿਆਦਾ ਅਟੈਕ ਨਹੀਂ ਹੁੰਦਾ ਹੈ
1: ਜੀ।
0: ਜੇਕਰ ਫਿਰ ਵੀ ਹੈ ਤਾਂ ਤੁਸੀਂ, ਕਿਉਂਕਿ ਘਰੇਲੂ ਬਗੀਚੀ ਵੀ ਜਿਹੜੀ ਆਪਾਂ ਸਬਜ਼ੀਆਂ ਲਾਣੀ ਹੈ ਉਹ ਅਸੀਂ ਖੁਦ ਕੰਜ਼ਿਊਮ ਕਰਨੀ ਹੈ, ਖੁਦ ਖਾਣੀ ਹੈ, ਅਤੇ ਉਹਨਾਂ ਦੇ ਉੱਤੇ ਤੁਸੀਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਨੀਮ ਬੇਸਡ ਪ੍ਰੋਡਕਟ, ਜਿਹੜੇ ਸਾਡੀ ਯੂਨੀਵਰਸਿਟੀ ਵੀ ਨੀਮ ਦੇ ਸਪਰੇਅ ਕਰਨ ਵਾਸਤੇ ਕਹਿੰਦੀ ਹੈ, ਤੁਸੀਂ ਨੀਮ ਦਾ ਸਪਰੇਅ ਕਰ ਸਕਦੇ ਹੋ ਉਹਦੇ 'ਤੇ, ਛੋਟੇ ਮੋਟੇ ਜਿਹੜੇ ਕੀੜੇ ਹੈ ਉਹ ਉਹਦੇ ਨਾਲ ਕੰਟਰੋਲ ਹੋ ਜਾਂਦੇ
1: ਜੀ। ਅਤੇ ਇਸ ਤੋਂ ਇਲਾਵਾ ਖਾਦ ਦੀ ਗੱਲ ਆ ਜਾਂਦੀ ਹੈ, ਅਤੇ ਖਾਦ ਦੀ ਵੀ ਕੋਈ ਜ਼ਰੂਰਤ ਪੈਂਦੀ ਹੈ ਜਿਹੜੀ ਘਰੇਲੂ ਬਗੀਚੀ ਆ ਉਹਦੇ 'ਚ ਜਿਹੜੀਆਂ ਅਸੀਂ ਸਬਜ਼ੀਆਂ ਉਗਾਉਂਦੇ ਹਾਂ
0: ਜੀ? ਹਾਂ ਜੀ ਕੁਲਵਿੰਦਰ ਜੀ, ਬਹੁਤ ਹੀ ਵਧੀਆ ਸਵਾਲ ਹੈਗਾ ਤੁਹਾਡਾ
1: ਜੀ।
0: ਜਿਵੇਂ ਕਿ ਖਾਦ ਦੀ ਗੱਲ ਕਰੀਏ ਤੇ ਜੇਕਰ ਆਪਾਂ ਜਿਹੜੀ ਆਪਣੀ ਮਿੱਟੀ ਹੈਗੀ ਘਰੇਲੂ ਬਗੀਚੀ ਦੀ
1: ਜੀ,
0: ਉਹਦੇ 'ਚ ਆਪਾਂ ਜਿਹੜੇ ਸਟਾਰਟਿੰਗ 'ਚ ਲਾਉਂਦੇ ਹਾਂ
1: ਜੀ,
0: ਉਸ ਵੇਲੇ ਆਪਾਂ ਜਿਹੜੀ FIM ਸੜੀ ਹੋਈ FIM ਡਾਲਨੀ ਹੈ ਉਹ ਡਾਲਦੇ ਹਾਂ, ਜਾਂ ਵਰਮੀ ਕੰਪੋਸਟ ਡਾਲਦੇ ਹਾਂ
1: ਜੀ,
0: ਅਤੇ ਦੋਨੋਂ ਹੀ ਜਿਹੜੀ ਖਾਦਾਂ ਹੈ ਆਪਣੀ ਸਬਜ਼ੀਆਂ ਨੂੰ ਨਿਊਟ੍ਰੈਂਟ ਪ੍ਰੋਵਾਈਡ ਕਰਦੀ ਹੈ, ਅਤੇ ਕੋਈ ਐਡੀਸ਼ਨਲ ਖਾਦ ਡਾਲਣ ਦੀ ਲੋੜ ਨਹੀਂ ਹੈ। ਜੇਕਰ ਕੋਈ ਸਬਜ਼ੀ ਆਪਾਂ ਨੂੰ ਸਿਮਟਮਸ ਦਿਖਾਉਂਦੀ ਹੈ, ਸਪੋਜ਼ ਕਰੋ ਉਹਦੇ 'ਚ ਪਤਾ ਚੱਲਦਾ ਹੈ ਕਿ ਇਸ ਤੱਤ ਦੀ ਘਾਟ ਹੈਗੀ ਆਪਾਂ ਨੂੰ, ਜਿਵੇਂ ਸਪੋਜ਼ ਕਰੋ ਯੂਰੀਆ ਜੋ ਨਾਈਟ੍ਰੋਜਨ ਦੀ ਕਮੀ ਹੈ ਤਾਂ ਉਹ ਪੀਲਾਪਨ ਦਿਖਾਏਗੀ, ਤਾਂ ਆਪਾਂ ਫਿਰ ਵੀ ਆਪਾਂ

0: ਬਹੁਤ ਕੁਛ ਉੱਤੋਂ ਸਪਰੇਅ ਕਰ ਸਕਦੇ ਹਾਂ
1: ਜੀ। ਅਤੇ ਡਾਕਟਰ ਸਾਹਿਬ ਇੱਕ ਗੱਲ ਆ ਜਾਂਦੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੇ ਪਰਿਵਾਰ ਨੇ ਉਹ ਵੰਡੇ ਜਾ ਰਹੇ ਨੇ, ਪਰਿਵਾਰ ਦੇ ਛੋਟੇ ਹੋ ਰਹੇ ਨੇ, ਅਤੇ ਦੋ ਦੋ ਤਿੰਨ ਤਿੰਨ ਜਿਹੜੇ ਪਰਿਵਾਰ ਦੇ ਮੈਂਬਰ ਨੇ ਅੱਜ ਕੱਲ੍ਹ ਲਗਭਗ, ਤਾਂ ਇੱਕ ਪਰਿਵਾਰ ਲਈ ਕਿੰਨੀ ਕੁ ਜਿਹੜੀ ਸਬਜ਼ੀ ਦੀ ਘਰੇਲੂ ਬਗੀਚੀ ਦੇ ਵਿੱਚ ਸਬਜ਼ੀ ਦੀ ਕਾਸ਼ਤ ਕਰਨ ਦੀ ਜ਼ਰੂਰਤ ਪੈਂਦੀ ਹੈ, ਅਤੇ ਥੋੜ੍ਹੀ ਜਿਹੜੀ ਛੋਟੇ ਪੱਧਰ 'ਤੇ ਜਿਹੜੇ ਪਰਿਵਾਰ ਨੇ ਉਹਦੀ ਕਾਸ਼ਤ ਕਿਵੇਂ ਕਰ ਸਕਦੇ ਨੇ?
0: ਜੀ ਜੀ ਕੁਲਵਿੰਦਰ ਜੀ, ਕੁਲਵਿੰਦਰ ਜੀ ਜਿਵੇਂ ਆਪਾਂ ਗੱਲ ਕਰੀਏ, ਆਹ ਜਿਹੜਾ ਆਪਣਾ ਟੋਪਿਕ ਹੈ ਸਬਜ਼ੀਆਂ ਦੀ ਘਰੇਲੂ ਬਗੀਚੀ
1: ਜੀ,
0: ਜਿਹੜੀ ਸਾਡੀ ਯੂਨੀਵਰਸਿਟੀ ਹੈ ਉਹਨੇ ਇੱਕ ਪਸਲੀ ਚੱਕਰ ਅਪਣਾ ਕੇ ਇੱਕ ਮਾਡਲ ਤਿਆਰ ਕੀਤਾ ਹੈ
1: ਜੀ।
0: ਉਹਦੇ 'ਚ ਆਪਾਂ ਗੱਲ ਕਰੀਏ ਸਬਜ਼ੀਆਂ ਦੀ, ਅਤੇ ਸਾਲ ਭਰ ਵਿੱਚ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਜਿਵੇਂ ਕਿ 27 ਪ੍ਰਕਾਰ ਦੀ ਸਬਜ਼ੀਆਂ ਆਪਾਂ ਉੱਥੇ ਲਗਾ ਸਕਦੇ ਹਾਂ
1: ਜੀ,
0: ਅਤੇ 27 ਪ੍ਰਕਾਰ ਦੀ ਸਬਜ਼ੀਆਂ ਤੋਂ ਜਿਹੜੀ ਆਪਣੀ ਸਬਜ਼ੀਆਂ ਪ੍ਰਾਪਤ ਹੋਣੀ ਹੈ ਉਹ 300 ਕਿਲੋ ਸਬਜ਼ੀ ਪ੍ਰਾਪਤ ਹੋਣੀ ਆਪਾਂ ਨੂੰ, 3 ਕੁਇੰਟਲ
1: ਜੀ।
0: ਜਿਹੜੀ 3 ਕੁਇੰਟਲ ਸਬਜ਼ੀ ਹੈ ਉਹ 4 ਮੈਂਬਰਾਂ ਲਈ ਸਫੀਸ਼ੀਐਂਟ ਹੈ, ਜਿਹੜੇ ਆਪਣੇ 2 ਬਾਲਗ ਹੋ ਗਏ ਅਤੇ 2 ਵੱਡੇ ਹੋ ਗਏ
1: ਜੀ,
0: ਅਤੇ ਉਹਨਾਂ ਨੂੰ ਜਿਹੜੇ ਵੀ ਕਿ ਅੱਜ ਕੱਲ੍ਹ ਜਿਹੜੀ ਆਪਾਂ ਗੱਲ ਕਰੀਏ ਕਿਸੇ 'ਚ ਲੋਹੇ ਦੀ ਘਾਟ ਹੈ, ਕਿਸੇ 'ਚ ਵਿਟਾਮਿਨ ਦੀ ਹੈ, ਕਿਸੇ 'ਚ ਹੋਰ ਦਾਤਾਂ ਦੀ ਹੈ ਨਾ
1: ਜੀ,
0: ਅਤੇ ਉਹ ਜਾਂ ਕਿਸੇ 'ਚ ਮਿਨਰਲਸ ਦੀ ਹੈ, ਅਤੇ ਉਹ ਜਿਹੜੀ ਆਪਣੇ ਘਰੇਲੂ ਬਗੀਚੇ 'ਚ ਸਬਜ਼ੀ ਆਪਾਂ ਉਗਾ ਰਹੇ ਹਾਂ ਉਹ ਤਾਜ਼ੀ ਸਬਜ਼ੀ ਕੰਜ਼ਿਊਮ ਕਰਕੇ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹਾਂ
1: ਜੀ।
0: ਜੀ
1: ਡਾਕਟਰ ਸਾਹਿਬ, ਬਹੁਤ ਥੋੜ੍ਹਾ ਸਮਾਂ ਸਾਡੇ ਕੋਲ ਰਹਿ ਗਿਆ, ਕੁਝ ਇੱਕ ਡੇਢ ਮਿੰਟ ਦਾ ਸਮਾਂ ਸਾਡੇ ਕੋਲ ਬਚਿਆ
0: ਜੀ,
1: ਤਾਂ ਇਹਦੇ ਵਿੱਚ ਮੈਂ ਚਾਹੂੰਗਾ ਕਿ ਤੁਸੀਂ ਜਿਹੜੇ ਪਰਿਵਾਰ ਨੇ ਜਾਂ ਕਿਸਾਨ ਨੇ ਪਰਿਵਾਰ ਨੇ ਉਹਨਾਂ ਨੂੰ ਕੋਈ ਸੰਦੇਸ਼ ਦਿਓ, ਅਤੇ ਪਰਿਵਾਰ ਨੂੰ ਕੀ ਲਾਭ ਹੁੰਦੇ ਨੇ, ਸਾਨੂੰ ਘਰੇਲੂ ਬਗੀਚੀ ਦੇ ਕਿਹੜੇ ਕਿਹੜੇ ਲਾਭ ਹੁੰਦੇ ਨੇ ਉਹਨਾਂ ਬਾਰੇ ਥੋੜ੍ਹਾ ਸੰਖੇਪ ਦੇ ਵਿੱਚ ਦੱਸੋ
0: ਜੀ। ਜਿਵੇਂ ਕਿ ਆਪਾਂ ਗੱਲ ਕਰੀਏ, ਹਰ ਪਰਿਵਾਰ ਨੂੰ ਆਪਣੀ ਲੋੜ ਅਨੁਸਾਰ ਸਬਜ਼ੀਆਂ ਦੀ ਘਰੇਲੂ ਬਗੀਚੀ ਜ਼ਰੂਰ ਬਣਾਉਣੀ ਚਾਹੀਦੀ ਹੈ
1: ਜੀ।
0: ਇਸ ਨਾਲ ਪੋਸ਼ਣ, ਸੁਰੱਖਿਆ, ਆਰਥਿਕ ਬਚਤ ਅਤੇ ਤੰਦਰੁਸਤ ਜੀਵਨ ਨੂੰ ਉਤਸ਼ਾਹ ਮਿਲਦਾ ਹੈ
1: ਜੀ।
0: ਹਰ ਪਰਿਵਾਰ ਤੰਦਰੁਸਤ ਸਾਡੇ ਸਭ ਤੋਂ ਸੰਭਵ ਹੋਣਾ ਚਾਹੀਦਾ ਹੈ
1: ਜੀ।
0: ਜੀ
1: ਜੀ ਡਾਕਟਰ ਸਾਹਿਬ, ਉਮੀਦ ਹੈ ਕਿ ਜਿਹੜਾ ਤੁਹਾਡੇ ਦੁਆਰਾ ਅੱਜ ਘਰੇਲੂ ਬਗੀਚੀ ਸੰਬੰਧੀ ਤੁਸੀਂ ਜਾਣਕਾਰੀ ਦਿੱਤੀ ਹੈ ਉਹ ਤੋਂ ਸਾਡੇ ਕਿਸਾਨ ਵੀਰ ਜ਼ਰੂਰ ਲਾਹਾ ਲੈਣਗੇ, ਅਤੇ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ।
1: ਸੋ ਕਿਸਾਨ ਵੀਰੋ ਅਤੇ ਭੈਣੋ, ਇਹ ਸਨ ਡਾਕਟਰ ਪ੍ਰਕਾਸ਼ ਮਾਲਾ ਜੀ, ਜਿਹੜੇ ਕਿ PAU ਦੇ ਖੇਤਰੀ ਖੋਜ ਕੇਂਦਰ ਅਬੋਹਰ ਵਿਖੇ ਬਤੌਰ ਸਬਜ਼ੀ ਵਿਗਿਆਨੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਕੁਲਵਿੰਦਰ ਚਾਨੀ ਨੂੰ ਅੱਜ ਦਾ ਪ੍ਰੋਗਰਾਮ ਕਿਸਾਨ ਵਾਣੀ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਕਿਸਾਨ ਮਾਨ ਧਨ ਯੋਜਨਾ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 5:32 ਦਾ। ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ।

ਜੀ ਸਰੋਤਿਓ, ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ। ਜਗਤਾਰ ਹਾਜ਼ਰਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ। ਅੱਜ ਦੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਸਿਲਸਿਲਾ ਹਰ ਅਕਾਲ ਉਸਤਤ, ਅਤੇ ਇਸ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਤੁਸੀਂ ਸੁਣੋਗੇ। ਸ਼੍ਰੀਮਦ ਭਗਵਤ ਗੀਤਾ ਯਥਾਰੂਪ, ਵਾਚਕ ਅਤੇ ਸੰਪਾਦਨ ਏ ਮਮਤਾ ਅਰੋੜਾ ਦਾ, ਪ੍ਰਬੰਧ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮੇਰੇ ਯਾਨੀ ਕਿ ਮਮਤਾ ਅਰੋੜਾ ਵੱਲੋਂ ਪਿਆਰ ਭਰੀ ਨਮਸਕਾਰ। ਓਮ ਨਮੋ ਭਗਵਤੇ ਵਾਸੁਦੇਵਾਏ ਨਮਹਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਹਾ। ਓਮ ਨਮੋ ਭਗਵਤੇ ਵਾਸੁਦੇਵਾਏ ਨਮਹਾ।

ਸਰੋਤਿਓ ਸ਼੍ਰੀਮਦ ਭਾਗਵਤ ਗੀਤਾ ਦੇ ਅਧਿਆਏ 1 ਤੋਂ 4 ਤੱਕ ਦਾ ਸਾਰ ਜੇ ਅਸੀਂ ਹੁਣ ਤੱਕ ਜਾਣਿਆ ਤਾਂ ਅਧਿਆਏ ਪਹਿਲੇ ਵਿੱਚ ਅਰਜਨ ਵਿਸ਼ਾਦ ਯੋਗ ਯਾਨੀ ਕਿ ਕੁਰਕਸ਼ੇਤਰ ਦੇ ਯੁੱਧ ਵਿੱਚ ਪਾਂਡਵਾਂ ਤੇ ਕੌਰਵਾਂ ਦੀਆਂ ਸੈਨਾ ਆਮੋ ਸਾਹਮਣੇ ਖੜੀਆਂ ਹੁੰਦੀਆਂ ਨੇ। ਅਰਜਨ ਆਪਣੇ ਸੰਬੰਧੀ ਗੁਰੂਆਂ ਅਤੇ ਮਿੱਤਰਾਂ ਨੂੰ ਸਾਹਮਣੇ ਦੇਖ ਕੇ ਦੁਖੀ ਹੋ ਜਾਂਦਾ ਹੈ। ਉਸ ਦੇ ਮਨ ਵਿੱਚ ਮੋਹ, ਡਰ, ਦੁਵਿਧਾ ਪੈਦਾ ਹੋ ਜਾਂਦੀ ਹੈ। ਅਰਜਨ ਯੁੱਧ ਕਰਨ ਤੋਂ ਇਨਕਾਰ ਕਰਕੇ ਆਪਣਾ ਧਨੁਸ਼ ਰੱਖ ਦਿੰਦਾ ਹੈ। ਇਸੇ ਤਰ੍ਹਾਂ ਅਰਜਨ ਦੀ ਮਨੋਦਸ਼ਾ ਭਗਵਾਨ ਸ਼੍ਰੀ ਕ੍ਰਿਸ਼ਨਾ ਦੇ ਉਪਦੇਸ਼ ਦਾ ਕਾਰਨ ਬਣਦੀ ਹੈ। ਅਧਿਆਏ ਦੂਸਰੇ ਅਰਥਾਤ ਸੰਖਿਆ ਯੋਗ ਵਿੱਚ ਅਸੀਂ ਜਾਣਿਆ ਭਗਵਾਨ ਸ਼੍ਰੀ ਕ੍ਰਿਸ਼ਨਾ ਅਰਜਨ ਨੂੰ ਸਮਝਾਉਂਦੇ ਨੇ ਕਿ ਆਤਮਾ ਅਮਰ ਹੈ, ਸੰਸਾਰ ਵਿੱਚ ਇਹ ਸਰੀਰ ਨਾਸ਼ਵਾਨ ਹੈ। ਆਤਮਾ ਨਾ ਜਨਮ ਲੈਂਦੀ ਹੈ ਨਾ ਮਰਦੀ ਹੈ। ਮਨੁੱਖ ਨੂੰ ਆਪਣੇ ਕਰਤੱਵ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਕਰਮ ਕਰਦੇ ਸਮੇਂ ਜਿੱਤ ਹਾਰ ਸੁੱਖ ਦੁੱਖ ਨੂੰ ਸਮਾਨ ਸਮਝਣਾ ਚਾਹੀਦਾ ਹੈ। ਫਲ ਦੀ ਆਸ ਛੱਡ ਕੇ ਕਰਮ ਕਰਨਾ ਹੀ ਕਰਮ ਯੋਗ ਹੈ। ਸਥਿਰ ਬੁੱਧੀ ਵਾਲਾ ਮਨੁੱਖ ਇੰਦਰੀਆਂ ਅਤੇ ਮਨ ਨੂੰ ਵਸ ਵਿੱਚ ਰੱਖਦਾ ਏ।

ਕਹਿੰਦੇ ਨੇ ਕਿ ਕਰਮਾਂ ਦਾ ਤਿਆਗ ਅਤੇ ਕਰਮ ਯੋਗ ਦੋਨੋਂ ਹੀ ਕਲਿਆਣਕਾਰੀ ਨੇ, ਪਰ ਕਰਮਾਂ ਦਾ ਤਿਆਗ ਕਰਨ ਨਾਲੋਂ ਨਿਸ਼ਕਾਮ ਕਰਮ ਯੋਗ ਉੱਤਮ ਹੈ। ਅਰਥਾਤ ਸਿਰਫ ਕਰਮ ਛੱਡ ਦੇਣਾ ਹੀ ਸੰਨਿਆਸ ਨਹੀਂ, ਆਪਣੇ ਫਰਜ਼ ਨਿਭਾਉਂਦੇ ਹੋਏ ਕਰਮਾਂ ਦੇ ਫਲ ਦੀ ਇੱਛਾ ਛੱਡ ਦੇਣਾ ਜ਼ਿਆਦਾ ਉੱਤਮ ਹੈ। ਇਸੇ ਤਰ੍ਹਾਂ ਮਨੁੱਖ ਸੰਸਾਰ ਵਿੱਚ ਰਹਿੰਦਿਆਂ ਹੁੰਦਿਆਂ ਵੀ ਆਤਮਿਕ ਉੱਨਤੀ ਕਰ ਸਕਦਾ ਹੈ। ਅਧਿਆਇ 5 ਸ਼ਲੋਕ 3।

ਲਿਪਿਅਤੇ। ਜੋ ਮਨੁੱਖ ਕਰਮ ਯੋਗੀ ਹੈ, ਜਿਸ ਦਾ ਮਨ ਸ਼ੁੱਧ ਹੈ ਅਤੇ ਜਿਸ ਨੇ ਆਪਣੇ ਮਨ ਅਤੇ ਇੰਦਰੀਆਂ ਨੂੰ ਵਸ ਵਿੱਚ ਕੀਤਾ ਹੋਇਆ ਹੈ, ਉਹ ਸਾਰੇ ਜੀਵਾਂ ਵਿੱਚ ਆਪਣੇ ਆਪ ਨੂੰ ਅਤੇ ਆਪਣੇ ਵਿੱਚ ਸਾਰੇ ਜੀਵਾਂ ਨੂੰ ਦੇਖਦਾ ਹੈ। ਅਜਿਹਾ ਮਨੁੱਖ ਕਰਮ ਕਰਦਿਆਂ ਵੀ ਕਰਮਾਂ ਨਾਲ ਬੱਝਦਾ ਨਹੀਂ। ਅਰਥਾਤ ਕਰਮ ਯੋਗੀ ਮਨੁੱਖ ਹਰ ਜੀਵ ਵਿੱਚ ਪਰਮਾਤਮਾ ਦੀ ਮੌਜੂਦਗੀ ਮਹਿਸੂਸ ਕਰਦਾ ਹੈ, ਇਸ ਲਈ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਅਤੇ ਆਪਣੇ ਕਰਮਾਂ ਦੇ ਬੰਧਨ ਵਿੱਚ ਨਹੀਂ ਫਸਦਾ। ਅਧਿਆਇ 5 ਸ਼ਲੋਕ 8।

ਜਿਸ ਮਨੁੱਖ ਨੇ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ, ਉਹ ਆਪਣੇ ਅੰਦਰੋਂ ਸਾਰੇ ਕਰਮਾਂ ਦਾ ਤਿਆਗ ਕਰਕੇ ਸ਼ਾਂਤੀ ਨਾਲ ਰਹਿੰਦਾ ਏ। ਉਹ ਨਾ ਆਪਣੇ ਆਪ ਨੂੰ ਕਰਤਾ ਮੰਨਦਾ ਏ ਅਤੇ ਨਾ ਹੀ ਕਰਮਾਂ ਨਾਲ ਬੱਝਦਾ ਏ। ਅਰਥਾਤ ਇੱਥੇ ਅੰਦਰੂਨੀ ਸੰਨਿਆਸ ਦੀ ਗੱਲ ਕੀਤੀ ਗਈ ਹੈ। ਸਰੀਰ ਨਾਲ ਕਰਮ ਕਰਦੇ ਰਹਿਣਾ ਪਰ ਮਨ ਵਿੱਚ ਇੱਕ ਭਾਵ ਰੱਖਣਾ ਕਿ ਮੈਂ ਸਿਰਫ ਆਪਣਾ ਫਰਜ਼ ਨਿਭਾ ਰਿਹਾ, ਇਹੀ ਸੱਚਾ ਤਿਆਗ ਹੈ। ਸ਼ਲੋਕ 14।

ਤਾਂ ਜੀਵਾਂ ਦੇ ਕਰਮਾਂ ਨੂੰ ਆਪ ਪੈਦਾ ਕਰਦਾ ਏ, ਨਾ ਉਹਨਾਂ ਨੂੰ ਕਰਨ ਲਈ ਮਜਬੂਰ ਕਰਦਾ ਏ ਅਤੇ ਨਾ ਹੀ ਕਰਮਾਂ ਦੇ ਫਲ ਨੂੰ ਨਿਰਧਾਰਿਤ ਕਰਦਾ ਏ। ਇਹ ਸਭ ਜੀਵ ਦੇ ਆਪਣੇ ਸੁਭਾਅ ਅਤੇ ਕਰਮਾਂ ਨਾਲ ਸੰਬੰਧਿਤ ਹੈ। ਅਰਥਾਤ ਭਗਵਾਨ ਕਿਸੇ ਨੂੰ ਜ਼ਬਰਦਸਤੀ ਚੰਗਾ ਜਾਂ ਮਾੜਾ ਕਰਨ ਲਈ ਮਜਬੂਰ ਨਹੀਂ ਕਰਦੇ। ਮਨੁੱਖ ਆਪਣੇ ਸੁਭਾਅ, ਇੱਛਾਵਾਂ ਅਤੇ ਕਰਮਾਂ ਅਨੁਸਾਰ ਕੰਮ ਕਰਦਾ ਏ ਅਤੇ ਉਹਨਾਂ ਦੇ ਨਤੀਜੇ ਵੀ ਭੋਗਦਾ ਏ। ਸ਼ਲੋਕ 15।

ਦੀ ਅਗਿਆਨਤਾ ਰੂਪੀ ਹਨੇਰਾ ਗਿਆਨ ਦੁਆਰਾ ਨਸ਼ਟ ਹੋ ਜਾਂਦਾ ਹੈ। ਉਹਨਾਂ ਲਈ ਉਹ ਗਿਆਨ ਸੂਰਜ ਵਾਂਗ ਪਰਮ ਸੱਚ ਨੂੰ ਪ੍ਰਕਾਸ਼ਿਤ ਕਰ ਦਿੰਦਾ ਹੈ। ਅਰਥਾਤ ਜਿਵੇਂ ਸੂਰਜ ਚੜ੍ਹਨ ਨਾਲ ਹਨੇਰਾ ਦੂਰ ਹੋ ਜਾਂਦਾ ਹੈ, ਉਸੇ ਤਰ੍ਹਾਂ ਗਿਆਨ ਪ੍ਰਾਪਤ ਹੋਣ ਨਾਲ ਅਗਿਆਨਤਾ ਦੂਰ ਹੋ ਜਾਂਦੀ ਹੈ। ਫਿਰ ਮਨੁੱਖ ਨੂੰ ਆਪਣੇ ਅਸਲੀ ਸਰੂਪ ਅਤੇ ਪਰਮਾਤਮਾ ਦੀ ਸੱਚਾਈ ਦਾ ਗਿਆਨ ਹੁੰਦਾ ਹੈ। ਸ਼ਲੋਕ 17।

ਗਿਆਨੀ ਮਨੁੱਖ ਇੱਕ ਵਿਦਵਾਨ ਬ੍ਰਾਹਮਣ ਗਾਂ ਹਾਥੀ ਕੁੱਤੇ ਅਤੇ ਮਨੁੱਖ ਵਿੱਚ ਵੀ ਸਮਾਨ ਆਤਮਾ ਨੂੰ ਵੇਖਦਾ ਏ ਅਰਥਾਤ ਸੱਚਾ ਗਿਆਨੀ ਮਨੁੱਖ ਬਾਹਰੀ ਰੂਪ ਜਾਤ ਪਦ ਜੀਵ ਦੇ ਕਿਸਮ ਦੇ ਆਧਾਰ ਤੇ ਭੇਦਭਾਵ ਨਹੀਂ ਕਰਦਾ ਉਹ ਸਮਝਦਾ ਏ ਕਿ ਸਭ ਜੀਵਾਂ ਵਿੱਚ ਇੱਕੋ ਪਰਮਾਤਮਾ ਦੀ ਜੋਤ ਮੌਜੂਦ ਹੈ।

ਜਿਨ੍ਹਾਂ ਮਨੁੱਖਾਂ ਦਾ ਮਨ ਸਮਾਨਤਾ ਅਤੇ ਗਿਆਨ ਵਿੱਚ ਟਿਕਿਆ ਹੋਇਆ ਏ, ਉਸ ਨੇ ਇਸੇ ਜੀਵਨ ਵਿੱਚ ਸੰਸਾਰਿਕ ਬੰਧਨਾਂ ਨੂੰ ਜਿੱਤ ਲਿਆ ਏ, ਕਿਉਂਕਿ ਪਰਮਾਤਮਾ ਨਿਰਪੱਖ ਅਤੇ ਸਮਾਨ ਹੈ। ਇਸ ਲਈ ਉਹ ਵੀ ਪਰਮਾਤਮਾ ਵਿੱਚ ਸਥਿਰ ਰਹਿੰਦੇ ਨੇ। ਅਰਥਾਤ ਜੋ ਮਨੁੱਖ ਸੁੱਖ ਦੁੱਖ, ਮਾਨ ਅਪਮਾਨ, ਉੱਚ ਨੀਚ ਵਿੱਚ ਸਮਾਨ ਰਹਿੰਦਾ ਏ, ਉਹ ਮਨ ਦੀ ਸ਼ਾਂਤੀ ਪ੍ਰਾਪਤ ਕਰਦਾ ਏ। ਸਮ ਦ੍ਰਿਸ਼ਟੀ ਵਾਲਾ ਮਨੁੱਖ ਹੀ ਅਸਲ ਗਿਆਨੀ ਹੈ। ਅਧਿਆਏ 5, ਸ਼ਲੋਕ 20।

ਜੋ ਮਨੁੱਖ ਪਰਮਾਤਮਾ ਦੇ ਗਿਆਨ ਵਿੱਚ ਸਥਿਰ ਹੈ, ਉਹ ਮਨਪਸੰਦ ਚੀਜ਼ ਮਿਲਣ ਤੇ ਬਹੁਤ ਖੁਸ਼ੀ ਨਾਲ ਨਹੀਂ ਉੱਛਲਦਾ ਅਤੇ ਅਨਪਸੰਦ ਚੀਜ਼ ਮਿਲਣ ਤੇ ਦੁਖੀ ਜਾਂ ਘਬਰਾਉਂਦਾ ਨਹੀਂ। ਉਸ ਦੀ ਬੁੱਧੀ ਸਥਿਰ ਰਹਿੰਦੀ ਹੈ ਅਤੇ ਉਹ ਪਰਮਾਤਮਾ ਨੂੰ ਜਾਣਦਾ ਹੈ। ਅਰਥਾਤ ਗਿਆਨੀ ਮਨੁੱਖ ਸੁੱਖ ਅਤੇ ਦੁੱਖ ਦੋਹਾਂ ਵਿੱਚ ਸਮਾਨ ਰਹਿੰਦਾ ਹੈ। ਉਹ ਬਾਹਰੀ ਹਾਲਾਤਾਂ ਦੇ ਅਨੁਸਾਰ ਆਪਣੀ ਸ਼ਾਂਤੀ ਨਹੀਂ ਗਵਾਉਂਦਾ। ਉਸ ਦਾ ਭਰੋਸਾ ਪਰਮਾਤਮਾ ਵਿੱਚ ਹੁੰਦਾ ਹੈ। ਅਧਿਆਇ 5 ਸ਼ਲੋਕ 21।

ਜੋ ਮਨੁੱਖ ਬਾਹਰੀ ਵਿਸ਼ਿਆਂ ਤੋਂ ਮਿਲਣ ਵਾਲੇ ਸੁੱਖਾਂ ਨਾਲ ਆਸਕਤ ਨਹੀਂ ਹੁੰਦਾ ਅਤੇ ਆਪਣਾ ਸੁੱਖ ਆਪਣੇ ਅੰਦਰੋਂ ਹੀ ਪ੍ਰਾਪਤ ਕਰਦਾ ਹੈ, ਉਹ ਪਰਮਾਤਮਾ ਨਾਲ ਜੁੜ ਕੇ ਅਟਲ ਆਨੰਦ ਪ੍ਰਾਪਤ ਕਰਦਾ ਹੈ। ਅਰਥਾਤ ਸੰਸਾਰਿਕ ਚੀਜ਼ਾਂ ਤੋਂ ਮਿਲਣ ਵਾਲਾ ਸੁੱਖ ਥੋੜੇ ਸਮੇਂ ਲਈ ਹੁੰਦਾ ਹੈ। ਅਸਲੀ ਅਤੇ ਸਥਾਈ ਸੁੱਖ ਮਨ ਦੀ ਸ਼ਾਂਤੀ ਅਤੇ ਪਰਮਾਤਮਾ ਨਾਲ ਜੁੜਨ ਵਿੱਚ ਹੈ।

ਦੇ ਵਿਸ਼ਿਆਂ ਦੇ ਸੰਪਰਕ ਤੋਂ ਮਿਲਣ ਵਾਲੇ ਸੁੱਖ ਅਸਲ ਵਿੱਚ ਦੁੱਖ ਦਾ ਕਾਰਨ ਬਣਦੇ ਨੇ। ਇਹ ਸੁੱਖ ਆਉਂਦੇ ਜਾਂਦੇ ਨੇ ਅਤੇ ਇਹ ਸਥਾਈ ਨਹੀਂ ਹੁੰਦੇ। ਇਸ ਲਈ ਗਿਆਨੀ ਮਨੁੱਖ ਇਹਨਾਂ ਵਿੱਚ ਆਸਕਤ ਨਹੀਂ ਹੁੰਦਾ। ਅਰਥਾਤ ਜਿਵੇਂ ਧਨ, ਸਵਾਦ, ਮਾਣ ਸਨਮਾਨ ਜਾਂ ਹੋਰ ਭੌਤਿਕ ਚੀਜ਼ਾਂ ਦਾ ਸੁੱਖ ਕੁਝ ਸਮੇਂ ਲਈ ਹੁੰਦਾ ਹੈ, ਉਸ ਤੋਂ ਬਾਅਦ ਉਸ ਦੇ ਖਤਮ ਹੋਣ ਦਾ ਦੁੱਖ

ਜੋ ਮਨੁੱਖ ਆਪਣੇ ਸਰੀਰ ਨੂੰ ਛੱਡਣ ਤੋਂ ਪਹਿਲਾਂ ਹੀ ਕਾਮਨਾ ਅਤੇ ਕ੍ਰੋਧ ਤੋਂ ਪੈਦਾ ਹੋਣ ਵਾਲੇ ਵੇਗ ਨੂੰ ਸਹਿਣ ਅਤੇ ਕਾਬੂ ਕਰਨ ਦੇ ਯੋਗ ਹੋ ਜਾਂਦਾ ਹੈ, ਉਹੀ ਯੋਗੀ ਅਤੇ ਸੁਖੀ ਮਨੁੱਖ ਹੈ। ਅਰਥਾਤ ਮਨੁੱਖ ਦੇ ਅੰਦਰ ਇੱਛਾ ਅਤੇ ਗੁੱਸਾ ਬਹੁਤ ਸ਼ਕਤੀਸ਼ਾਲੀ ਹੁੰਦੇ ਨੇ। ਜੋ ਵਿਅਕਤੀ ਗੁੱਸੇ ਵਿੱਚ ਆ ਕੇ ਤੁਰੰਤ ਪ੍ਰਤੀਕਿਰਿਆ ਨਹੀਂ ਕਰਦਾ ਅਤੇ ਆਪਣੀਆਂ ਇੱਛਾਵਾਂ ਤੇ ਕਾਬੂ ਰੱਖਦਾ ਹੈ, ਉਹ ਅਸਲ ਵਿੱਚ ਆਪਣੇ ਮਨ ਦਾ ਜੇਤੂ ਹੈ। ਅਧਿਆਇ 5 ਸ਼ਲੋਕ 24।

ਜੋ ਮਨੁੱਖ ਆਪਣੇ ਅੰਦਰੋਂ ਹੀ ਸੁੱਖ ਪ੍ਰਾਪਤ ਕਰਦਾ ਏ, ਅੰਦਰੋਂ ਹੀ ਆਨੰਦ ਮਾਣਦਾ ਏ ਅਤੇ ਆਪਣੇ ਅੰਦਰ ਹੀ ਪ੍ਰਕਾਸ਼ ਨੂੰ ਮਹਿਸੂਸ ਕਰਦਾ ਏ, ਉਹ ਯੋਗੀ ਬ੍ਰਹਮ ਨੂੰ ਪ੍ਰਾਪਤ ਕਰਦਾ ਏ ਅਤੇ ਪਰਮ ਸ਼ਾਂਤੀ ਹਾਸਲ ਕਰਦਾ ਏ। ਅਰਥਾਤ ਸੱਚਾ ਸੁੱਖ ਬਾਹਰਲੀਆਂ ਚੀਜ਼ਾਂ ਵਿੱਚ ਨਹੀਂ, ਸਗੋਂ ਆਪਣੇ ਅੰਦਰ ਹੈ। ਜਿਸਦਾ ਮਨ ਅੰਦਰੋਂ ਸ਼ਾਂਤ ਅਤੇ ਪਰਮਾਤਮਾ ਨਾਲ ਜੁੜਿਆ ਹੋਵੇ, ਉਹ ਸਥਾਈ ਆਨੰਦ ਪ੍ਰਾਪਤ ਕਰਦਾ ਏ।

ਜਿਹੜੇ ਮਨੁੱਖ ਕਾਮਨਾ ਅਤੇ ਕ੍ਰੋਧ ਤੋਂ ਮੁਕਤ ਹੁੰਦੇ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ ਏ ਅਤੇ ਜੋ ਆਪਣੇ ਆਤਮ ਸਰੂਪ ਨੂੰ ਜਾਣਦੇ ਨੇ, ਉਹਨਾਂ ਨੂੰ ਇਸੇ ਸੰਸਾਰ ਵਿੱਚ ਬ੍ਰਹਮ ਦੀ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਅਰਥਾਤ ਕਾਮਨਾ ਅਤੇ ਕ੍ਰੋਧ ਮਨੁੱਖ ਦੀ ਸ਼ਾਂਤੀ ਨੂੰ ਨਸ਼ਟ ਕਰਦੇ ਨੇ। ਜਦੋਂ ਮਨੁੱਖ ਇਹਨਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਏ, ਆਪਣੇ ਅਸਲੀ ਸਰੂਪ ਨੂੰ ਪਛਾਣ ਲੈਂਦਾ ਏ, ਤਾਂ ਉਸ ਨੂੰ ਅੰਦਰੋਂ ਸੱਚੀ ਸ਼ਾਂਤੀ ਮਿਲਦੀ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:19 ਤੇ 48 ਸੈਕਿੰਡ ਦਾ। ਹੁਣ ਸੁਣਦੇ ਹਾਂ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਅਮਨ ਦੇਵ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਇੰਜੀਨੀਅਰਿੰਗ ਦਿਵਸ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਜੀਨੀਅਰਾਂ ਨੂੰ ਰਾਸ਼ਟਰ ਨਿਰਮਾਣ ਦੇ ਕਰਮਯੋਗੀ ਦੱਸਿਆ ਹੈ। ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇੱਕ ਸਾਂਝੀ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਨੇ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਸਫਲ ਕਿਡਨੀ ਟਰਾਂਸਪਲਾਂਟ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਅੱਜ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ ਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਸ਼ਾਮੀ 7:30 ਦਿੱਲੀ ਵਿੱਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਰਤਨ ਮੋਕਸ਼ ਗੁੰਡਮ ਵਿਸ਼ਵੇਸ਼ ਵਰਈਆ ਦੀ ਜਯੰਤੀ ਮੌਕੇ ਅੱਜ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ ਹੈ। ਉਹ ਭਾਰਤ ਦੇ ਮਹਾਨ ਇੰਜੀਨੀਅਰਾਂ ਵਿੱਚੋਂ ਇੱਕ ਸਨ। ਇਹ ਦਿਵਸ ਹਰ ਸਾਲ 15 ਸਤੰਬਰ ਨੂੰ ਸ੍ਰੀ ਵਿਸ਼ਵੇਸ਼ ਵਰਈਆ ਦੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਜੀਨੀਅਰਾਂ ਨੂੰ ਰਾਸ਼ਟਰ ਨਿਰਮਾਣ ਦੇ ਕਰਮਯੋਗੀ ਦੱਸਿਆ। ਪ੍ਰਧਾਨ ਮੰਤਰੀ ਨੇ ਡਾਕਟਰ ਐਮ ਵਿਸ਼ਵੇਸ਼ ਵਰਈਆ ਨੂੰ ਉਹਨਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਂਟ ਕੀਤੀ।
1: ਮਹਾਨ ਇੰਜੀਨੀਅਰ ਕੀ ਹਮਾਰੀ ਵਿਰਾਸਤ ਮੈਂ ਇੱਕ ਐਸਾ ਰਤਨ ਵੀ ਹਮੇ ਮਿਲਾ ਜਿਸ ਕੇ ਕਾਰਯ ਆਜ ਵੀ ਲੋਗੋ ਕੋ ਅਚੰਭਿਤ ਕਰ ਰਹੇ ਹੈ ਔਰ ਵੇ ਥੇ ਭਾਰਤ ਰਤਨ ਡਾਕਟਰ ਐਮ ਵਿਸ਼ਵੇਸ਼ਵਰਈਆ। उन्हीं की याद में 15 सितंबर को इंजीनियर्स डे के रूप में मनाया जाता है। उनके पद चिन्हों पर चलते हुए हमारे देश के इंजीनियर पूरे विश्व में अपनी अलग पहचान बना चुके हैं। मैं इस अवसर पर सभी इंजीनियरों को उनकी निर्माण शक्ति को आदर पूर्वक नमन करता हूं।
0: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵੱਲੋਂ ਅੱਜ ਇੰਜੀਨੀਅਰਿੰਗ ਦਿਵਸ ਮੌਕੇ ਪੋਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਲਈ ਇੱਕ ਰੋਬੋਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਤਕਨੀਕੀ ਮੁਹਾਰਤ, ਨਵੀਨਤਾ ਅਤੇ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਾਜੇਸ਼ ਗਰੋਵਰ ਨੇ ਕਿਹਾ ਕਿ ਰੋਬੋਟਿਕਸ ਅੱਜ ਦੇ ਆਧੁਨਿਕ ਸਮਾਜ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਾ ਹੈ। ਰੋਬੋਟਿਕਸ ਇੰਡਸਟਰੀ ਨੇ ਇੰਜੀਨੀਅਰਿੰਗ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਨੌਜਵਾਨਾਂ ਲਈ ਕਰੀਅਰ ਦੇ ਨਵੇਂ ਰਾਹ ਖੋਲ੍ਹੇ ਨੇ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਮੁਹਾਰਤ ਹਾਸਲ ਕਰਨ ਅਤੇ ਵਿਕਸਿਤ ਹੋ ਰਹੀਆਂ ਨਵੀਆਂ ਤਕਨੀਕਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ। ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਰਾਸ਼ਟਰੀ ਸਿਹਤ ਮਿਸ਼ਨ NHM ਦੇ ਕਰਮਚਾਰੀਆਂ ਨੂੰ ਦਰਪੇਸ਼ ਮਸਲਿਆਂ ਦਾ ਸੁਖਾਵੇਂ ਢੰਗ ਨਾਲ ਹੱਲ ਲੱਭਣ ਲਈ ਇੱਕ ਸਾਂਝੀ ਕਮੇਟੀ ਦਾ ਗਠਨ ਕਰੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ NHM ਕਰਮਚਾਰੀ ਯੂਨੀਅਨ ਦੇ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਸਾਂਝੀ ਕਮੇਟੀ ਗਠਿਤ ਕਰਨ। ਇਸ ਕਮੇਟੀ ਵਿੱਚ ਸਿਹਤ, ਵਿੱਤ ਅਤੇ ਸਮਾਜਿਕ ਭਲਾਈ ਵਿਭਾਗਾਂ ਦੇ ਅਧਿਕਾਰੀ, ਸਿੱਖਿਆ ਵਿਭਾਗ ਦਾ ਇੱਕ ਵਿਸ਼ੇਸ਼ ਸੱਦਾ ਪ੍ਰਾਪਤ ਮੈਂਬਰ ਅਤੇ NHM ਕਰਮਚਾਰੀ ਯੂਨੀਅਨ ਦੇ 2 ਮੈਂਬਰ ਸ਼ਾਮਲ ਹੋਣਗੇ। ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਵੱਖ ਵੱਖ ਅਧਿਆਪਕ ਯੂਨੀਅਨਾਂ ਦੀਆਂ ਤਨਖਾਹਾਂ ਅਤੇ ਤਬਾਦਲਿਆਂ ਨਾਲ ਸੰਬੰਧਿਤ ਅਹਿਮ ਸਮੱਸਿਆਵਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਦੇ ਨਿਰਦੇਸ਼

0: ਵੀ ਦਿੱਤੇ। ਪੰਜਾਬ ਸਿਹਤ ਵਿਭਾਗ ਨੇ ਇੱਕ ਅਹਿਮ ਪ੍ਰਾਪਤੀ ਹਾਸਲ ਕਰਦਿਆਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਆਪਣਾ ਪਹਿਲਾ ਕਿਡਨੀ ਟ੍ਰਾਂਸਪਲਾਂਟ ਸਫਲਤਾਪੂਰਵਕ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ਸਫਲ ਕਿਡਨੀ ਟ੍ਰਾਂਸਪਲਾਂਟ ਕਰਨ ਵਾਲਾ ਇਹ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ। ਇਹ ਕਿਡਨੀ ਟ੍ਰਾਂਸਪਲਾਂਟ ਜ਼ਿਲ੍ਹਾ ਸੰਗਰੂਰ ਤੇ ਰਹਿਣ ਵਾਲੇ ਇੱਕ ਵਿਅਕਤੀ ਦਾ ਕੀਤਾ ਗਿਆ, ਜਿਸ ਨੂੰ ਉਸ ਦੀ ਪਤਨੀ ਨੇ ਆਪਣੀ ਕਿਡਨੀ ਦਿੱਤੀ ਹੈ। ਦੋਵੇਂ ਪਤੀ ਪਤਨੀ ਹੁਣ ਠੀਕ ਨੇ ਤੇ ਡਾਕਟਰਾਂ ਦੀ ਦੇਖ ਰੇਖ ਹੇਠ ਸਿਹਤਯਾਬ ਹੋ ਰਹੇ ਨੇ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਸਰਜਰੀ 10 ਸਤੰਬਰ 2026 ਨੂੰ ਕੀਤੀ ਗਈ ਸੀ। ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਾਰਾ ਇਲਾਜ ਅਤੇ ਸਰਜਰੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤੀ ਗਈ ਹੈ, ਜਿਸ ਤਹਿਤ ਪਰਿਵਾਰ ਦਾ ਇੱਕ ਵੀ ਪੈਸਾ ਖਰਚ ਨਹੀਂ ਹੋਇਆ।
1: ਪਹਿਲੀ ਵਾਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ ਜੀ। ਬੜਾ ਯੰਗ 37 ਸਾਲ ਦਾ ਪੇਸ਼ੈਂਟ ਸੀ ਜਿਹਦੇ ਗੁਰਦੇ ਬਿਲਕੁਲ ਫੇਲ ਹੋ ਚੁੱਕੇ ਸੀ। ਇਹ ਜਿਹੜਾ ਟ੍ਰਾਂਸਪਲਾਂਟ ਹੋਇਆ ਇਹ ਮੁੱਖ ਮੰਤਰੀ ਸਿਹਤ ਯੋਜਨਾ 'ਚ 1 ਰੁਪਈਆ ਵੀ ਖਰਚ ਨਹੀਂ ਹੋਇਆ ਜੀ। ਬੰਦੇ ਦਾ ਜਿਹੜੇ ਬੰਦੇ ਦਾ ਜਿਹਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਟੋਟਲੀ ਫ੍ਰੀ ਹੋਇਆ, ਮੁੱਖ ਮੰਤਰੀ ਸਿਹਤ ਯੋਜਨਾ 'ਚ ਹੋਇਆ। ਸਾਰੇ ਡਿਪਾਰਟਮੈਂਟਸ ਨੇ ਮਿਲ ਕੇ ਜਿਹੜਾ ਉਪਰਾਲਾ ਕੀਤਾ। PGI ਦਾ ਟ੍ਰਾਂਸਪਲਾਂਟ ਡਿਪਾਰਟਮੈਂਟ ਹੈ, ਉਹਨਾਂ ਦੀ ਸਾਨੂੰ ਗਾਈਡੈਂਸ ਤੇ ਟੈਕਨੀਕਲ ਸਪੋਰਟ। ਆਈ ਗ੍ਰੇਟਫੁਲੀ ਅਕਨੋਲੇਜ ਦੈਟ।
0: ਜਲਵਾਯੂ ਅਨੁਕੂਲ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਾਲੇ ਇੱਕ ਅਹਿਮ ਕਦਮ ਵਜੋਂ ਕੁਦਰਤੀ ਸਾਧਨਾਂ ਦੀ ਸੰਭਾਲ ਦੇ ਤਰੀਕੇ ਅਪਣਾਉਣ ਵਾਲੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਅੱਜ ਲੁਧਿਆਣਾ 'ਚ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਆਪਣੇ ਕਿਸਾਨਾਂ ਦਾ ਸਨਮਾਨ ਵਿਸ਼ੇ ਹੇਠ ਕਰਵਾਇਆ ਗਿਆ। ਇਸ ਵਿੱਚ ਕਾਰਬਨ ਕ੍ਰੈਡਿਟਸ ਤੇ ਇੱਕ ਆਰਥਿਕ ਲਾਭ ਵਜੋਂ ਉੱਭਰਨ ਤੇ ਚਾਨਣਾ ਪਾਇਆ ਗਿਆ। ਇਹ ਲਾਭ ਉਹਨਾਂ ਤਰੀਕਿਆਂ ਨੂੰ ਅਪਣਾਉਣ ਨਾਲ ਮਿਲਦਾ ਹੈ ਜੋ ਮਿੱਟੀ ਅਤੇ ਪਾਣੀ ਦੇ ਸਾਧਨਾਂ ਦੀ ਸੰਭਾਲ ਕਰਦੇ ਹੋਏ ਨੁਕਸਾਨ ਤੇ ਗੈਸਾਂ ਦੇ ਨਿਕਾਸ ਨੂੰ ਘਟਾਉਂਦੇ ਨੇ। ਕਿਸਾਨਾਂ ਦਾ ਸਨਮਾਨ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾਕਟਰ ਐਮ.ਐਲ. ਜਾਟ ਦੀ ਮੌਜੂਦਗੀ ਵਿੱਚ ਕੀਤਾ ਗਿਆ। ਡਾਕਟਰ ਐਮ.ਐਲ. ਜਾਟ ਨੇ ਆਉਣ ਵਾਲੇ ਮਹੀਨਿਆਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਬਣਾਈ ਜਾਣ ਵਾਲੀ ਕਾਰਜ ਯੋਜਨਾ ਬਾਰੇ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਧਿਕਾਰੀਆਂ ਨਾਲ ਚਰਚਾ ਵੀ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF ਨੇ ਅੱਜ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ADGP ਪ੍ਰਮੋਦ ਬਾਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ, ਲੁੱਟਖੋ, ਫਿਰੌਤੀ, ਅਸਲਾ ਐਕਟ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸੰਬੰਧਿਤ ਘੱਟੋ ਘੱਟ 5 ਅਪਰਾਧਿਕ ਮਾਮਲੇ ਦਰਜ ਸਨ। ਉਹ ਅਮਰੀਕਾ ਵਿੱਚ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਲੌਜਿਸਟਿਕ ਸਹਾਇਤਾ ਅਤੇ ਲੁਕਣ ਲਈ ਟਿਕਾਣਾ ਮੁਹੱਈਆ ਕਰਾਉਣ ਵਿੱਚ ਸ਼ਾਮਲ ਸੀ। ਪਿਛਲੇ 2 ਦਿਨਾਂ ਵਿੱਚ ਵਿਦੇਸ਼ਾਂ ਵਿੱਚ ਰਹਿ ਰਹੇ ਲੋੜੀਂਦੇ ਅਪਰਾਧੀਆਂ ਦੀ ਗ੍ਰਿਫਤਾਰੀ ਦਾ ਇਹ ਦੂਜਾ ਅਜਿਹਾ ਮਾਮਲਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਦਾਲਮ ਨੂੰ ਮੋਲਦੋਵਾ ਤੋਂ ਦੇਸ਼ ਵਾਪਸ ਲਿਆਂਦਾ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਐਂਬੂਲੈਂਸ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇੱਕ ਡਰਾਈਵਰ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ, ਅਫੀਮ ਅਤੇ 1.30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕੁੱਲ 9 ਕਿਲੋ 549 ਗ੍ਰਾਮ ਹੈਰੋਇਨ, 5 ਕਿਲੋ 469 ਗ੍ਰਾਮ ਅਫੀਮ ਅਤੇ 1.30 ਬੋਰ ਪਿਸਤੌਲ ਬਰਾਮਦ ਕੀਤਾ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਨੈਟਵਰਕ ਵਿੱਚ ਕੁੱਲ 8 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਐਂਬੂਲੈਂਸ ਰਾਹੀਂ ਨਸ਼ੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਸਪਲਾਈ ਕਰਦਾ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਵਿੱਚ ਨੈਟਵਰਕ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਨੇ। ਮੁਲਜ਼ਮ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਅਤੇ ਅਫੀਮ ਮੰਗਵਾਉਂਦੇ ਸਨ ਅਤੇ ਇਸ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਇਸ ਦੀ ਸਪਲਾਈ ਕਰਦੇ ਸਨ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਚੱਲ ਰਹੀ ਪ੍ਰਕਿਰਿਆ ਨੂੰ ਲੈ ਕੇ ਫਰੀਦਕੋਟ ਡਿਵੀਜ਼ਨ ਦੇ ਰੋਲ ਅਬਜ਼ਰਵਰ ਕਮਿਸ਼ਨਰ ਕਮਲਪ੍ਰੀਤ ਕੌਰ ਵੱਲੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੋਟਰ ਸੂਚੀਆਂ ਦੀ ਤਿਆਰੀ ਅਤੇ ਤਸਦੀਕ ਨਾਲ ਸੰਬੰਧਿਤ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਰਾਜਨੀਤਿਕ ਪਾਰਟੀਆਂ ਵੱਲੋਂ ਪੇਸ਼ ਕੀਤੇ ਸੁਝਾਵਾਂ ਅਤੇ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ SIR ਦੀ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਆ ਰਹੀਆਂ ਮੁਸ਼ਕਲਾਂ, ਵੋਟਰਾਂ ਦੀ ਮੈਪਿੰਗ, ਦਸਤਾਵੇਜ਼ਾਂ ਦੀ ਤਸਦੀਕ, ਨੋਟਿਸ ਜਾਰੀ ਕਰਨ ਅਤੇ ਬੂਥ ਪੱਧਰ 'ਤੇ ਚੱਲ ਰਹੀ ਕਾਰਵਾਈ ਸੰਬੰਧੀ ਮਾਮਲੇ ਰੋਲ ਅਬਜ਼ਰਵਰ ਦੇ ਧਿਆਨ ਵਿੱਚ ਲਿਆਂਦੇ ਗਏ। ਚੀਨ ਵਿੱਚ ਆਯੋਜਿਤ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਣ

0: ਪੰਜਾਬ ਪਰਤੇ ਖਿਡਾਰੀਆਂ ਦਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਟਾਰ ਖਿਡਾਰੀ ਮਨਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਖੇਡ ਪ੍ਰੇਮੀਆਂ ਨੇ ਹਾਰ ਪਾ ਕੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨਮੀਤ ਸਿੰਘ ਨੇ ਏਸ਼ੀਆ ਕੱਪ ਜਿੱਤਣ ਤੇ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਪੂਰੀ ਟੀਮ ਨੇ ਸਖ਼ਤ ਮਿਹਨਤ ਅਤੇ ਇਕਜੁੱਟਤਾ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ।
1: ਬਹੁਤ ਮਾਣ ਵਾਲੀ ਗੱਲ ਆ ਕਿ ਅਸੀਂ ਇੰਡੀਆ ਲਈ ਖੇਡ ਰਹੇ ਹਾਂ, ਫੈਮਿਲੀ ਦੀ, ਕੋਚਿਸ ਦੀ, ਸਾਰਿਆਂ ਦੀ ਸਪੋਰਟ ਹੁੰਦੀ ਆ ਤੇ ਮੈਡਲ ਲਾ ਰਹੇ ਹਾਂ। ਹੁਣ ਸਾਡਾ ਅੱਗੇ ਵਰਲਡ ਕੱਪ, ਹੁਣ ਵਰਲਡ ਕੱਪ ਦੀ ਤਿਆਰੀ ਕਰਾਂਗੇ, ਉਹਦੇ 'ਚ ਵੀ ਪੂਰਾ ਜ਼ੋਰ ਲਾਵਾਂਗੇ ਕਿ ਮੈਡਲ ਆਵੇ।
0: ਮਰਦਾਂ ਦੀ ਕ੍ਰਿਕਟ ਵਿੱਚ ਅੱਜ ਭਾਰਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਅਫਗਾਨਿਸਤਾਨ ਵਿਰੁੱਧ ਦੂਜਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਜੀਨੀਅਰਾਂ ਨੂੰ ਰਾਸ਼ਟਰ ਨਿਰਮਾਣ ਦੇ ਕਰਮਯੋਗੀ ਦੱਸਿਆ ਹੈ। ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇੱਕ ਸਾਂਝੀ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਨੇ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਸਫਲ ਕਿਡਨੀ ਟਰਾਂਸਪਲਾਂਟ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ। ਤੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਅੱਜ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮੀ 7:30 ਵਜੇ ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਬਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਬਾਣੀ FM ਬਠਿੰਡਾ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:30 ਹੋ ਰਹੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਬਾਣੀ, ਜਿਸ ਦਾ ਸੰਚਾਲਨ ਕਰਨਗੇ ਸੁਰਿੰਦਰ ਸਿੰਘ। ਆਓ ਸੁਣਦੇ ਹਾਂ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਬਾਣੀ।

0: ਜੀ ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਯੁਵਾਣੀ ਪ੍ਰੋਗਰਾਮ ਦੇ ਵਿੱਚ। ਮੈਂ ਸੁਰਿੰਦਰ ਸਿੰਘ ਯੁਵਾਣੀ ਪ੍ਰੋਗਰਾਮ ਦੇ ਤਹਿਤ ਸਿਲਸਿਲਾ ਲੈ ਕੇ ਹਾਜ਼ਰ ਹਾਂ ਹੈਲੋ ਜੀਨੀਅਸ। ਹੈਲੋ ਜੀਨੀਅਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਕੁਝ ਸਵਾਲ। ਸਵਾਲਾਂ ਦਾ ਜਵਾਬ ਦੇਣ ਲਈ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 'ਤੇ ਲਿਖ ਕੇ ਭੇਜੋਗੇ। ਸਾਡਾ ਵਟਸਐਪ ਨੰਬਰ ਹੈ ਜੀ 7173 73 146। ਸਰੋਤਿਓ, ਅੱਜ ਸਭ ਤੋਂ ਪਹਿਲਾਂ ਤੁਹਾਨੂੰ ਇੰਜੀਨੀਅਰ ਦਿਵਸ ਅਤੇ ਦੂਰਦਰਸ਼ਨ ਦੇ ਸਥਾਪਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਇੰਜੀਨੀਅਰ ਦਿਵਸ ਭਾਰਤ ਦੇ ਮਹਾਨ ਇੰਜੀਨੀਅਰ ਭਾਰਤ ਰਤਨ ਸਰ ਮੋਕਸ਼ ਗੁੰਡਮ ਵਿਸ਼ਵੇਸ਼ਵਰੀਆ ਦੀ ਜਯੰਤੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਨੇ ਆਪਣੀਆਂ ਇੰਜੀਨੀਅਰਿੰਗ ਸੇਵਾਵਾਂ ਦਾ ਭਾਰਤ ਹੀ ਨਹੀਂ ਬਲਕਿ ਪੂਰੇ ਸੰਸਾਰ ਵਿੱਚ ਲੋਹਾ ਮਨਵਾਇਆ। ਉਹਨਾਂ ਨੇ ਖੇਤੀ ਖੋਜਾਂ, ਸਿੰਚਾਈ, ਵੱਡੇ ਵੰਨ ਬਣਾਉਣ ਅਤੇ ਹੋਰ ਇੰਜੀਨੀਅਰਿੰਗ ਸੇਵਾਵਾਂ ਵਿੱਚ ਅਹਿਮ ਸਹਿਯੋਗ ਦਿੱਤਾ। ਉਹਨਾਂ ਨੇ ਪਾਣੀ ਬਚਾਉਣ ਦੀ ਵੀ ਅਨੋਖੀ ਤਕਨੀਕ ਦਿੱਤੀ। ਉਹਨਾਂ ਦਾ ਮੰਨਣਾ ਇਹ ਵੀ ਸੀ ਕਿ ਇੰਜੀਨੀਅਰਿੰਗ ਦਾ ਉਦੇਸ਼ ਸਿਰਫ ਵੱਡੀਆਂ ਇਮਾਰਤਾਂ ਜਾਂ ਪੁਲ ਬਣਾਉਣਾ ਹੀ ਨਹੀਂ ਹੈ, ਸਗੋਂ ਅਜਿਹੀਆਂ ਸਮੱਸਿਆ ਦਾ ਹੱਲ ਕਰਨਾ ਵੀ ਹੈ ਜਿਸ ਨਾਲ ਆਮ ਲੋਕਾਂ ਦਾ ਜੀਵਨ ਬਿਹਤਰ ਬਣ ਸਕੇ। ਇਸ ਦੇ ਨਾਲ ਹੀ ਅਸੀਂ ਸਾਰੇ ਇੰਜੀਨੀਅਰਿੰਗ ਸਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਇਸ ਦੇ ਨਾਲ ਹੀ ਅੱਜ ਅਸੀਂ ਦੂਰਦਰਸ਼ਨ ਦਾ ਸਥਾਪਨਾ ਦਿਵਸ ਵੀ ਮਨਾ ਰਹੇ ਹਾਂ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਦੂਰਦਰਸ਼ਨ ਜਲੰਧਰ DD ਪੰਜਾਬੀ ਤੋਂ ਬਤੌਰ ਅਸਿਸਟੈਂਟ ਇੰਜੀਨੀਅਰ ਰਿਟਾਇਰਡ ਸਰਦਾਰ ਭੁਪਿੰਦਰ ਸਿੰਘ ਭੋਗਲ ਹੋਰਾਂ ਨਾਲ। ਮੁਲਾਕਾਤੀ ਨੇ ਮਨਦੀਪ ਰਜੌਰਾ ਜੀ।
1: ਇੰਜੀਨੀਅਰ ਸਰਦਾਰ ਭੁਪਿੰਦਰ ਸਿੰਘ ਭੋਗਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਲੋਕਾਂ ਦੇ ਰੂਬਰੂ ਕਰਵਾ ਰਹੇ ਹੋ।
1: ਭੋਗਲ ਸਾਹਿਬ, ਕਿਉਂਕਿ ਤੁਸੀਂ ਬਹੁਤ ਲੰਮੇ ਸਮੇਂ ਦੂਰਦਰਸ਼ਨ ਦੇ ਨਾਲ ਵਾਬਸਤਾ ਰਹੇ, ਤੁਹਾਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹੋਏ ਦੂਰਦਰਸ਼ਨ ਦੇ ਸਥਾਪਨਾ ਦਿਵਸ ਦੀ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹਾਂ ਤੁਹਾਡੇ ਤੋਂ। ਅੱਜ ਦੇ ਇਸ ਦਿਨ ਦਾ ਤੁਸੀਂ ਕੀ

0: ਮਹੱਤਵ ਵੇਖਦੇ ਹੋ? ਦੂਰਦਰਸ਼ਨ ਨੂੰ ਜਦੋਂ ਸਥਾਪਿਤ ਕੀਤਾ ਗਿਆ ਸੀ 15 ਸਤੰਬਰ ਵਾਲੇ ਦਿਨ, ਅੱਜ ਦੇ ਦਿਨ?
1: ਮਨਦੀਪ ਜੀ, ਬੇਸਿਕਲੀ ਕੀ ਹੈ, ਦੂਰਦਰਸ਼ਨ ਜਿਹੜਾ ਇੰਡੀਆ ਦਾ ਪਬਲਿਕ ਬ੍ਰੌਡਕਾਸਟਿੰਗ ਸੀਗਾ ਜੀ ਸਟੇਸ਼ਨ,
0: ਜੀ
1: ਤੇ ਇਹ ਗਵਰਨਮੈਂਟ ਆਫ ਇੰਡੀਆ ਦਾ 15 ਸਤੰਬਰ 1959 ਨੂੰ ਦਿੱਲੀ ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਜੀ।
0: ਜੀ
1: ਉਦੋਂ ਇੱਕ ਛੋਟਾ ਜਿਹਾ ਟਰਾਂਸਮਿਟਰ ਸੀਗਾ ਤੇ ਇੱਕ ਮੇਕਸ਼ਿਫਟ ਸਟੂਡੀਓ ਸੀਗਾ ਜੋ ਮਿਨਿਸਟਰੀ ਆਫ I&B ਦੇ ਅੰਡਰ ਆਉਂਦਾ ਸੀਗਾ।
0: ਜੀ
1: ਬਾਅਦ ਵਿੱਚ ਉਹਨੂੰ ਪ੍ਰਸਾਰ ਭਾਰਤੀ ਕਹਿਣ ਲੱਗ ਪਏ ਸੀ ਜਾਂ ਪ੍ਰਸਾਰ ਭਾਰਤੀ ਦੇ ਉਹ ਅੰਡਰ ਆ ਗਿਆ ਜੀ।
0: ਜੀ
1: ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਪ੍ਰੋਗਰਾਮ ਸਾਡੇ ਦਿੱਲੀ ਦੇ ਵਿੱਚ ਸ਼ੁਰੂ ਹੋਏ ਸਨ।
0: ਜੀ
1: ਉਦੋਂ ਆਲ ਇੰਡੀਆ ਰੇਡੀਓ ਦਾ ਹਿੱਸਾ ਹੀ ਹੁੰਦਾ ਸੀਗਾ ਜੀ ਦੂਰਦਰਸ਼ਨ।
0: ਜੀ
1: ਤੇ ਸਭ ਤੋਂ ਪਹਿਲਾਂ ਸਾਡੇ ਉੱਥੇ 5 ਮਿੰਟ ਦਾ ਇੱਕ ਨਿਊਜ਼ ਬੁਲੇਟਿਨ ਦਿੱਤਾ ਜਾਂਦਾ ਸੀਗਾ ਜੀ।
0: ਜੀ
1: ਤੇ ਸਭ ਤੋਂ ਵੱਧ ਦੇਖਣ ਵਾਲਾ ਪ੍ਰੋਗਰਾਮ ਜਿਹੜਾ ਦੂਰਦਰਸ਼ਨ ਦਾ ਸੀਗਾ ਉਹ 26 ਜਨਵਰੀ 1967 ਨੂੰ ਸ਼ੁਰੂ ਹੋਇਆ ਸੀਗਾ ਜੀ, ਕ੍ਰਿਸ਼ੀ ਦਰਸ਼ਨ,
0: ਜੀ,
1: ਜੋ ਬਹੁਤ ਮਕਬੂਲ ਹੋਇਆ ਜੀ। ਤੇ ਉਸ ਤੋਂ ਬਾਅਦ ਫਿਰ ਸਾਡੇ ਜਿਹੜੀ ਟਰਾਂਸਮਿਸ਼ਨ ਆ ਉਹ ਮੁੰਬਈ ਵਿੱਚ ਸਟੂਡੀਓ ਬਣਿਆ, ਅੰਮ੍ਰਿਤਸਰ ਬਣਿਆ,
0: ਜੀ,
1: ਤੇ 1975 ਤੱਕ ਇਹਦਾ ਜਿਹੜਾ ਪ੍ਰਸਾਰਣ ਸੀਗਾ 7 ਸ਼ਹਿਰਾਂ ਵਿੱਚ ਸ਼ੁਰੂ ਹੋ ਗਿਆ ਸੀਗਾ ਜੀ।
0: ਜੀ
1: ਹਾਂਜੀ ਹਾਂਜੀ,
0: ਸੋ ਬਹੁਤ ਅੱਛੀ ਗੱਲ ਹੈ ਸਰ, ਕਿਉਂਕਿ 1975 ਦਾ ਦੌਰ ਜਿਹੜਾ ਹੈ ਉਹ ਵੀ ਤੁਸੀਂ ਵੇਖਿਆ ਹੈ ਤੇ ਅਸੀਂ ਨਿੱਕੇ ਹੁੰਦੇ ਆ। ਕਿਹੜਾ ਤੁਹਾਡਾ ਮਨ ਪਸੰਦੀਦਾ ਸੀਰੀਅਲ ਸੀ ਜਿਹੜਾ ਕਿ ਤੁਸੀਂ ਦੂਰਦਰਸ਼ਨ ਦੇ ਕਿਹੜੇ ਚੈਨਲ ਦੇ ਉੱਤੇ ਵੇਖਦੇ ਸੀ, ਇਹ ਵੀ ਸਾਨੂੰ ਦੱਸ।
1: ਸੀਰੀਅਲ ਤਾਂ ਬਹੁਤ ਸੀਗੇ ਜੀ, ਮੈਂ ਤੇ ਜਦੋਂ ਯਾਨੀ ਕਿ ਕਹਿ ਲਓ ਕਿ ਬਚਪਨ ਤੋਂ ਦੂਰਦਰਸ਼ਨ ਦੇ ਨਾਲ ਜੁੜੇ ਹੋਏ ਆ। ਉਸ ਵੇਲੇ ਕੋਈ ਹੋਰ ਚੈਨਲ ਨਹੀਂ ਸੀ ਹੁੰਦਾ, ਸਿਰਫ ਤੇ ਸਿਰਫ ਦੂਰਦਰਸ਼ਨ ਹੁੰਦਾ ਸੀਗਾ
0: ਜੀ।
1: ਸਭ ਤੋਂ ਜਿਹੜੀ ਵੱਡੀ ਗੱਲ ਹੁੰਦੀ ਸੀਗੀ ਕਿ ਅਸੀਂ ਛੋਟੇ ਹੁੰਦੇ ਸੀ, ਬੱਚੇ ਹੁੰਦੇ ਸੀਗੇ, ਮੇਰਾ ਖਿਆਲ ਆ ਮੈਂ 10ਵੀਂ ਵਿੱਚ ਪੜ੍ਹਦਾ ਹੁੰਦਾ ਸੀਗਾ, ਤੇ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀਗਾ ਜੀ ਸਰਬ ਸਾਂਝੀ ਗੁਰਬਾਣੀ।
0: ਜੀ,
1: ਤੇ ਅਸੀਂ ਸਵੇਰੇ ਤਿਆਰ ਹੋ ਕੇ ਟੀਵੀ ਮੂਹਰੇ ਬੈਠ ਜਾਣਾ ਤੇ ਉਹ ਪ੍ਰੋਗਰਾਮ ਅਸੀਂ ਬੜੇ ਚਾਅ ਨਾਲ ਦੇਖਦੇ ਹੁੰਦੇ ਸੀਗੇ।
0: ਬਹੁਤ ਅੱਛੇ। ਤੇ ਉਹ ਪ੍ਰੋਗਰਾਮ ਜਿਹੜਾ ਹੈ ਮੈਂ ਸੋਚਦਾ ਕਿ ਉਹ ਦੂਰਦਰਸ਼ਨ ਜਲੰਧਰ ਤੋਂ ਪ੍ਰਸਾਰਿਤ ਹੁੰਦਾ ਹੋਵੇਗਾ ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਵੀ ਦੂਰਦਰਸ਼ਨ ਜਲੰਧਰ ਬਤੌਰ ਇੰਜੀਨੀਅਰ ਆਪਣੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ। ਦੂਰਦਰਸ਼ਨ ਜਲੰਧਰ ਦੀ DD ਪੰਜਾਬੀ ਦੀ ਸਥਾਪਨਾ ਬਾਰੇ ਵੀ ਅਸੀਂ ਜਾਣਨਾ ਚਾਹੁੰਦੇ ਹਾਂ, ਇਸ ਬੜੇ ਹੀ ਮਕਬੂਲ ਚੈਨਲ ਬਾਰੇ ਵੀ ਅਸੀਂ ਜਾਣਨਾ ਚਾਹੁੰਦੇ ਹਾਂ ਅਤੇ ਅੱਜ ਦੇ ਦੌਰ ਦੇ ਵਿੱਚ ਕਿਸ ਤਰ੍ਹਾਂ ਇਹ ਚੈਨਲ ਪੰਜਾਬ ਦੀ ਸੇਵਾ ਕਰ ਰਿਹਾ ਹੈ ਦੂਰਦਰਸ਼ਨ, ਇਸ ਬਾਰੇ ਵੀ ਦੱਸੋ।
1: ਇਹ ਮਨਦੀਪ, ਜਿਹੜਾ DD ਪੰਜਾਬੀ ਚੈਨਲ ਆ ਪੰਜਾਬੀ ਜ਼ਬਾਨ ਦੇ ਵਿੱਚ ਸ਼ੁਰੂ ਹੋਇਆ ਸੀਗਾ ਜੀ 1998 ਦੇ ਵਿੱਚ
0: ਜੀ,
1: ਤੇ 2 ਸਾਲ ਬਾਅਦ ਸਨ 2000 ਦੇ ਵਿੱਚ ਇਹ ਸਾਡਾ 24 ਘੰਟੇ ਦਾ ਪ੍ਰਸਾਰਣ ਸ਼ੁਰੂ ਹੋ ਗਿਆ ਸੀਗਾ 2 ਅਗਸਤ 2000 ਦੇ ਵਿੱਚ
0: ਜੀ।
1: ਵੈਸੇ ਜਿਹੜਾ ਚੈਨਲ ਹੈਗਾ ਜੀ ਸਭ ਤੋਂ ਪਹਿਲਾਂ 23 ਸਤੰਬਰ 1973 ਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀਗਾ, ਉਹਦੇ ਵਿੱਚ ਇੱਕ ਛੋਟਾ ਜਿਹਾ ਸਟੂਡੀਓ ਹੁੰਦਾ ਸੀਗਾ ਤੇ ਨਾਲ ਟਰਾਂਸਮਿਟਰ ਹੁੰਦਾ ਸੀਗਾ, ਜੋ ਕਿ ਇੱਕ ਪਿੰਡ ਹੈਗਾ ਅੰਮ੍ਰਿਤਸਰ ਦੇ ਨਜ਼ਦੀਕ ਬਾਸਰ ਕੇ ਗਿੱਲਾਂ
0: ਜੀ,
1: ਤਕਰੀਬਨ 16 ਕਿਲੋਮੀਟਰ ਦੂਰ ਹੈ ਅੰਮ੍ਰਿਤਸਰ ਤੋਂ,
0: ਹਾਂਜੀ,
1: ਉੱਥੋਂ ਇੱਕ ਟਰਾਂਸਮਿਟਰ ਲਗਾ ਕੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀਗਾ ਜੀ।
0: ਜੀ,
1: ਇਹਦੇ ਵਿੱਚ ਸਾਡੇ ਤਕਰੀਬਨ ਹੁੰਦੇ ਸੀਗੇ ਆਮ ਜਾਣਕਾਰੀ ਦੇ ਪ੍ਰੋਗਰਾਮ, ਮਨੋਰੰਜਨ ਅਤੇ ਆਪਣੇ ਸਿੱਖਿਆ ਦੇ ਨਾਲ ਸੰਬੰਧਿਤ ਹੁੰਦੇ ਸੀਗੇ
0: ਜੀ।
1: ਬੇਸਿਕਲੀ ਹੁੰਦਾ ਸੀਗਾ ਜੀ ਇਹ ਪ੍ਰੋਗਰਾਮ ਦਿੱਲੀ ਤੋਂ ਬਣ ਕੇ ਆਉਂਦੇ ਸੀਗੇ, ਟੇਪਾਂ ਆਉਂਦੀਆਂ ਸੀਗੀਆਂ ਤੇ ਉਹਨਾਂ ਨੂੰ ਪਲੇ ਕਰਦੇ ਹੁੰਦੇ ਸੀਗੇ ਅੰਮ੍ਰਿਤਸਰ ਟਰਾਂਸਮਿਟਰਸ ਤੋਂ।
0: ਠੀਕ ਹੈ ਜੀ।
1: ਹਾਂਜੀ, ਉਸ ਤੋਂ ਬਾਅਦ ਫਿਰ ਦਿੱਲੀ ਤੋਂ ਜਲੰਧਰ ਆ ਗਿਆ ਜੀ ਇਹ ਪ੍ਰੋਗਰਾਮ ਜਿਹੜੇ ਸਾਡੇ ਬਣਦੇ ਹੁੰਦੇ ਸੀਗੇ।
0: ਹਾਂਜੀ,
1: ਇਹ ਆਇਆ ਸੀਗਾ 13 ਅਪ੍ਰੈਲ 1979 ਨੂੰ, ਵਿਸਾਖੀ ਵਾਲੇ ਦਿਨ ਸ਼ੁਰੂ ਹੋਇਆ ਸੀਗਾ ਜੀ।
0: ਜੀ,
1: ਉਹਦੇ ਵਿੱਚ 1 ਕਿਲੋਵਾਟ ਦਾ ਟਰਾਂਸਮਿਟਰ ਜਿਹੜਾ ਸਾਡਾ ਸਟੂਡੀਓ ਬਿਲਡਿੰਗ ਹੈਗੀ ਆ ਉਹਦੇ ਤੇ ਲਗਾਇਆ ਗਿਆ ਸੀਗਾ
0: ਜੀ,
1: ਜਿਹਦੀ ਉਚਾਈ ਤਕਰੀਬਨ 30 ਮੀਟਰ ਸੀਗੀ, ਇਹਦੀ ਜਿਹੜੀ ਹੈਗੀ ਆ ਕੋਈ 25-30 ਕਿਲੋਮੀਟਰ ਤੱਕ ਰੇਂਜ ਹੁੰਦੀ ਸੀਗੀ ਜੀ ਆਪਣੇ ਪ੍ਰਸਾਰਣ ਦੀ।
0: ਠੀਕ ਹੈ ਜੀ।
1: 1981 ਜੂਨ ਦੇ ਵਿੱਚ ਇਹ ਸਾਡਾ ਜਿਹੜਾ ਟਰਾਂਸਮਿਟਰ ਆ ਖੁਰਲਾ ਕਿੰਗਰਾ ਸ਼ਿਫਟ ਕਰਤਾ ਗਿਆ ਸੀਗਾ ਜੀ, ਜਿਹੜਾ ਸ਼ਹਿਰ ਤੋਂ 4-5 ਕਿਲੋਮੀਟਰ ਦੂਰ ਨਕੋਦਰ ਰੋਡ ਤੇ ਹੈਗਾ
0: ਜੀ।
1: ਉਸ ਵਕਤ ਇਹਦੀ ਜਿਹੜੀ ਉਚਾਈ ਸੀਗੀ ਉਹ 200 ਮੀਟਰ ਸੀਗੀ, ਤੇ ਇੱਥੇ ਜਿਹੜਾ ਟਰਾਂਸਮਿਟਰ ਸੀਗਾ ਉਹ 10 ਕਿਲੋਵਾਟ ਦੀ ਪਾਵਰ ਦੇ ਨਾਲ ਓਪਰੇਟ ਹੁੰਦਾ ਸੀਗਾ।
0: ਜੀ,
1: ਇਸ ਦੇ ਪ੍ਰੋਗਰਾਮ ਅਸੀਂ ਤਕਰੀਬਨ 65-85 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਦੇਖ ਸਕਦੇ ਸੀ।
0: ਬਹੁਤ ਅੱਛੇ।
1: ਹਾਂਜੀ, ਉਸ ਤੋਂ ਬਾਅਦ ਇੱਥੇ ਸਾਡੇ ਜੋ ਸਟੂਡੀਓਜ਼, 3 ਸਟੂਡੀਓਜ਼ ਹੈਗੇ ਦੂਰਦਰਸ਼ਨ ਜਲੰਧਰ ਦੇ ਵਿੱਚ, ਸਟੂਡੀਓ ਏ, ਸਟੂਡੀਓ ਬੀ ਅਤੇ ਸਟੂਡੀਓ ਸੀ, ਜਿਨ੍ਹਾਂ ਦੇ ਵਿੱਚ ਵੱਖ ਵੱਖ ਪ੍ਰੋਗਰਾਮ ਸਾਡੇ ਰਿਕਾਰਡ ਕੀਤੇ ਜਾਂਦੇ ਹਨ
0: ਜੀ,
1: ਕੁਛ ਲਾਈਵ ਵੀ ਕੀਤੇ ਜਾਂਦੇ ਹਨ, ਤੇ ਉਹ ਸਾਰੇ ਅਸੀਂ ਇੱਥੋਂ ਪ੍ਰਸਾਰਿਤ ਕਰਦੇ ਹਾਂ ਜੀ।
0: ਬਿਲਕੁਲ ਜੀ, ਤੁਸੀਂ ਦਰੁਸਤ ਫਰਮਾਇਆ, ਅਸੀਂ ਕਿਵੇਂ ਭੁੱਲ ਸਕਦੇ ਹਾਂ ਲਿਸ਼ਕਾਰਾ ਪ੍ਰੋਗਰਾਮ ਨੂੰ।
1: ਬਿਲਕੁਲ ਬਿਲਕੁਲ ਜੀ, ਜਿਹੜਾ ਸਟੂਡੀਓ ਇਹ ਹੈ ਜੀ, ਕਿਸੇ ਵੇਲੇ ਜਦੋਂ ਅਸੀਂ ਇੱਥੇ ਆਏ ਸੀਗੇ ਤੇ ਸਾਨੂੰ ਇਹ ਕਿਹਾ ਜਾਂਦਾ ਸੀਗਾ ਕਿ ਏਸ਼ੀਆ ਦਾ ਸਭ ਤੋਂ ਵੱਡਾ ਸਟੂਡੀਓ ਹੈ ਜੀ।
0: ਜੀ,
1: ਬਾਕੀ ਹੈ ਵੀ ਬਹੁਤ ਵੱਡਾ ਜੀ।
0: ਬਹੁਤ ਅੱਛੇ।
1: ਤੇ ਅੱਜ ਕੱਲ ਤੇ ਵੈਸੇ ਬਹੁਤ ਛੋਟੇ ਛੋਟੇ ਸਟੂਡੀਓਜ਼ ਤੋਂ ਪ੍ਰੋਗਰਾਮ ਚੱਲਦੇ ਹੈਗੇ ਨੇ
0: ਜੀ,
1: ਜਿਸ ਤਰ੍ਹਾਂ ਪ੍ਰਾਈਵੇਟ ਚੈਨਲ ਚਲਾਉਂਦੇ ਹੈਗੇ ਨੇ। ਇਹ ਤਾਂ ਸੀਗਾ ਜੀ ਸਾਡੇ ਦੂਰਦਰਸ਼ਨ ਜਲੰਧਰ ਦੁਆਰੇ, ਤੇ ਜਲੰਧਰ ਦੇ ਨਾਲ ਜਿਹੜੇ ਨੈਟਵਰਕਸ ਹੋਰ ਜੁੜੇ ਸੀਗੇ ਉਹ ਸੀਗਾ ਅੰਮ੍ਰਿਤ

0: ਬਠਿੰਡਾ, ਚੰਡੀਗੜ੍ਹ, ਫਾਜ਼ਿਲਕਾ, ਪਟਿਆਲਾ ਤੇ ਗੁਰਦਾਸਪੁਰ ਤੇ ਪਠਾਨਕੋਟ, ਇੱਥੋਂ ਵੀ ਸਾਡੇ ਜਿਹੜੇ ਪ੍ਰੋਗਰਾਮ ਹੈਗੇ ਇਹ ਰਿਲੇ ਹੁੰਦੇ ਸੀਗੇ ਜੀ।
1: ਬਹੁਤ ਅੱਛੇ ਇੰਜੀਨੀਅਰ ਸਾਹਿਬ,
0: ਹਾਂਜੀ
1: ਕਿਉਂਕਿ ਅੱਜ ਅਸੀਂ ਇੰਜੀਨੀਅਰਸ ਡੇ ਵੀ ਮਨਾ ਰਹੇ ਹਾਂ, ਤੁਹਾਨੂੰ ਇਸ ਦਿਨ ਦੇਵੀਆਂ ਬਹੁਤ ਬਹੁਤ ਵਧਾਈਆਂ।
0: ਤੁਹਾਨੂੰ ਵੀ ਜੀ, ਸਾਰੇ ਜਿਹੜੇ ਮੇਰੇ ਇੰਜੀਨੀਅਰਸ ਭਰਾ ਹੈਗੇ ਨੇ, ਸਾਡੇ ਸਹਿਯੋਗੀ ਹੈਗੇ ਨੇ, ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਦੂਰਦਰਸ਼ਨ ਤੇ ਰੇਡੀਓ ਨੂੰ ਚਲਾਉਣ ਦੇ ਵਿੱਚ ਬਹੁਤ ਵੱਡਾ ਮਹੱਤਵਪੂਰਨ ਯੋਗਦਾਨ ਸਾਡੇ ਇੰਜੀਨੀਅਰਸ ਦਾ ਹੁੰਦਾ ਹੈਗਾ ਜੀ, ਕਿਉਂਕਿ ਇਹ ਇੰਜੀਨੀਅਰ ਜਿਹੜੇ ਹੈਗੇ ਨੇ ਕੈਮਰੇ ਤੋਂ ਪਿੱਛੇ ਹੁੰਦੇ ਨੇ, ਸਾਡੀ ਸਕਰੀਨ ਦੇ ਉੱਪਰ ਨਹੀਂ ਦਿਖਦੇ,
1: ਬਿਲਕੁਲ
0: ਲੇਕਿਨ ਸਾਰੇ ਪ੍ਰੋਗਰਾਮ ਪ੍ਰੋਡਕਸ਼ਨ ਦੇ ਵਿੱਚ ਇਹਨਾਂ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦਾ ਜੀ। ਸ਼ੁਰੂ ਕੀਤਾ ਸੀ ਕਰੀਅਰ ਉਹ ਮੈਂ ਟੀਵੀ ਰਿਲੇ ਸਟੇਸ਼ਨ ਪਠਾਨਕੋਟ ਤੋਂ ਕੀਤਾ ਸੀਗਾ
1: ਜੀ
0: 1991 ਦੇ ਵਿੱਚ, ਫਿਰ ਮੈਂ ਜਲੰਧਰ ਆ ਗਿਆ ਸੀਗਾ ਜੀ,
1: ਜੀ
0: ਉਸ ਤੋਂ ਬਾਅਦ ਮੈਂ ਲਗਾਤਾਰ ਜਲੰਧਰ ਰਿਹਾ ਤੇ ਵਿੱਚ 3 ਵਾਰੀ ਮੇਰੀ ਜਿਹੜੀ ਪੋਸਟਿੰਗ ਹੈਗੀ ਜਲੰਧਰ ਤੋਂ ਬਾਹਰ ਹੋਈ ਹੈ ਜੀ।
1: ਜੀ
0: ਉਹਦੇ ਵਿੱਚ ਆਮ ਤੌਰ ਤੇ ਮੇਰੀਆਂ ਡਿਊਟੀ ਜਿਹੜੀਆਂ ਹੈਗੀਆਂ ਮੈਂ ਟਰਾਂਸਮਿਟਰਸ ਦੇ ਉੱਪਰ ਹੀ ਕੀਤੀਆਂ ਹੈਗੀਆਂ ਜੀ।
1: ਜੀ ਸੋ ਅਸੀਂ ਇੰਜੀਨੀਅਰ
0: ਹਾਂਜੀ
1: ਸਾਹਿਬ ਇਹ ਸਮਝਣਾ ਚਾਹੁੰਦੇ ਹਾਂ ਕਿ ਕਿਵੇਂ ਦੂਰਦਰਸ਼ਨ ਦੇ ਪ੍ਰਸਾਰਣ ਜੋ ਸਟੂਡੀਓ 'ਚ ਤਿਆਰ ਹੋ ਰਹੇ ਹੈ ਉਹ ਕਿਵੇਂ ਸਾਡੇ ਟੀਵੀ ਸੈੱਟ ਤੇ ਆ ਜਾਂਦੇ ਆ, ਮੋਟੇ ਜਿਹੇ ਤੌਰ ਤੇ ਤੁਸੀਂ ਅੱਜ ਸਾਡੇ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਤਾਂ ਕੀ ਆਖੋ?
0: ਮੋਟੇ ਜਿਹੇ ਤੌਰ ਤੇ ਮੈਂ ਸ਼ੁਰੂਆਤ ਕਰਾਂਗਾ ਕਿ ਸਭ ਤੋਂ ਪਹਿਲਾਂ ਤੇ ਸਾਡੇ ਸਟੂਡੀਓ ਦੇ ਵਿੱਚ ਜਿਹੜਾ ਲਾਈਟਿੰਗ ਸਿਸਟਮ ਹੁੰਦਾ ਹੈ ਉਹਨੂੰ ਵੀ ਇੰਜੀਨੀਅਰਸ ਦੇਖਦੇ ਨੇ।
1: ਜੀ
0: ਲਾਈਟਿੰਗ ਦੇ ਨਾਲ ਨਾਲ ਸਾਡਾ ਵੀਡੀਓ ਦਾ ਜਿਹੜੇ ਕੈਮਰਾਜ਼ ਹੈਗੇ ਨੇ ਉਹ ਸ਼ੂਟ ਕਰਦੇ ਨੇ ਸਾਡੇ ਸੀਨਸ ਨੂੰ,
1: ਹਾਂਜੀ,
0: ਤੇ ਨਾਲ ਜਿਹੜੀ ਆਵਾਜ਼ ਆ ਉਹ ਸਾਡੀ ਹੈਗੀ ਆ, ਆਡੀਓ ਇੰਜੀਨੀਅਰਸ ਉਹਨਾਂ ਨੂੰ ਉਹ ਦੇਖਦੇ ਹੈਗੇ ਨੇ।
1: ਜੀ
0: ਉਸ ਤੋਂ ਬਾਅਦ ਸਾਡੇ BM ਆਉਂਦਾ ਹੈਗਾ ਜੀ, BM ਦੇ ਵਿੱਚ ਸਾਡੇ ਜਿੰਨੇ ਵੀ ਕੈਮਰਾਜ਼ ਹੈਗੇ ਜਾਂ ਸਾਡੇ VCRs ਹੈਗੇ ਨੇ
1: ਜੀ
0: ਉਹਨਾਂ ਦੀ ਅਸੀਂ ਸਿਲੈਕਸ਼ਨ ਕਰਦੇ ਹਾਂ ਕਿ 에ਅਰ ਦੇ ਵਿੱਚ ਕਿਹੜਾ ਜਾਣਾ ਹੈਗਾ ਜੀ।
1: ਜੀ VM ਦੀ ਜਦੋਂ
0: ਉਹ
1: ਤੁਸੀਂ ਗੱਲ ਕਰ ਰਹੇ ਹੋ ਤਾਂ ਤੁਹਾਡਾ ਭਾਵ ਕਿ ਵਿਜ਼ਨ ਮਿਕਸਚਰ ਉਹ ਇੱਕ ਟੇਬਲ ਦੇ ਉੱਤੇ ਰੱਖੀ ਮਸ਼ੀਨ ਦੇ ਉੱਤੇ ਬਟਨ ਉੱਤੇ ਥੱਲੇ ਕਰ ਰਹੇ ਹੁੰਦੇ ਨੇ।
0: ਹਾਂ, ਬਹੁਤ ਵੱਡਾ ਸੈਟਅਪ ਹੁੰਦਾ ਹੈਗਾ ਜੀ, ਬੜੇ ਉਹਦੇ ਵਿੱਚ ਆਪਣੇ ਫੰਕਸ਼ਨਸ ਹੁੰਦੇ ਹੈਗੇ ਨੇ,
1: ਜੀ
0: ਤੇ ਇਹ ਸਭ ਤੋਂ ਮਹੱਤਵਪੂਰਨ ਜਿਹੜਾ ਹੈਗਾ ਜੀ ਉਹ ਸਾਡਾ ਵਿਜ਼ਨ ਮਿਕਸਰ ਹੀ ਹੁੰਦਾ ਹੈਗਾ।
1: ਠੀਕ ਹੈ ਜੀ,
0: ਕਿਉਂਕਿ ਉਸ ਤੋਂ ਬਾਅਦ ਹੀ ਸਾਰੇ ਪ੍ਰੋਗਰਾਮ ਅੱਗੇ ਜਾਂਦੇ ਹੈਗੇ ਨੇ ਰਿਕਾਰਡਿੰਗ ਲਈ ਜਾਂ ਸਾਡੇ ਟ੍ਰਾਂਸਮਿਸ਼ਨ ਦੇ ਲਈ।
1: ਜੀ ਸੋ ਬਹੁਤ ਅੱਛੀ ਗੱਲ ਹੈ ਜੀ, ਇੱਕ ਵਾਰ ਫਿਰ ਅੱਜ ਦੇ ਦਿਨ ਦੂਰਦਰਸ਼ਨ ਦੇ ਸਥਾਪਨਾ ਦਿਵਸ ਅਤੇ ਇੰਜੀਨੀਅਰਸ ਡੇ ਦੀਆਂ ਤੁਹਾਨੂੰ ਅਤੇ ਸਾਰੇ ਹੀ ਇੰਜੀਨੀਅਰ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਡੇ ਸੰਦੇਸ਼ ਰੂਪੀ ਕੁਝ ਵਾਕ ਅਖੀਰ ਦੇ ਵਿੱਚ ਸੁਨੇਹੇ ਦੇ ਤੌਰ ਤੇ ਜੀ।
0: ਮਨਦੀਪ ਜੀ, ਹੁਣ ਜ਼ਮਾਨਾ ਕਾਫੀ ਬਦਲ ਗਿਆ ਹੈਗਾ ਜੀ,
1: ਜੀ
0: ਲੇਕਿਨ ਜਿਹੜੀ ਦੂਰਦਰਸ਼ਨ ਦੀ ਆਪਣੇ ਹੈਗੀ ਪ੍ਰਮੁੱਖਤਾ ਉਹ ਅਜੇ ਵੀ ਉਸੇ ਤਰ੍ਹਾਂ ਬਹਾਲ ਹੈ ਜੀ।
1: ਜੀ
0: ਲੋਕੀ ਪ੍ਰਾਈਵੇਟ ਚੈਨਲਸ ਤੋਂ ਖਬਰਾਂ ਸੁਣਨ ਤੋਂ ਬਾਅਦ ਵੀ ਇਹੋ ਮਹਿਸੂਸ ਕਰਦੇ ਨੇ ਕਿ ਜਿਹੜੀ ਦੂਰਦਰਸ਼ਨ ਦੀ ਖਬਰ ਹੈ ਉਹ ਨਿਰਪੱਖ ਅਤੇ ਸਪਸ਼ਟ ਹੁੰਦੀ ਹੈ,
1: ਜੀ,
0: ਤੇ ਇਸ ਕਰਕੇ ਸਾਡੇ ਬਹੁਤੇ ਦਰਸ਼ਕ ਅਜੇ ਵੀ ਦੂਰਦਰਸ਼ਨ ਦੇ ਨਾਲ ਜੁੜੇ ਹੋਏ ਨੇ।
1: ਬਿਲਕੁਲ ਜੀ
0: ਜੀ, ਤੇ ਮੈਂ ਇਹੋ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਹ ਸਾਡਾ ਆਪਣਾ ਚੈਨਲ ਹੈ ਜੀ ਦੂਰਦਰਸ਼ਨ, ਅਸੀਂ ਇਹਨੂੰ ਵੱਧ ਤੋਂ ਵੱਧ ਦੇਖੀਏ ਤੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਇਹਨੂੰ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਦੂਰਦਰਸ਼ਨ ਦੇ ਨਾਲ ਜੁੜੀਏ ਜੀ।
1: ਇੰਜੀਨੀਅਰ ਸਰਦਾਰ ਭੁਪਿੰਦਰ ਸਿੰਘ ਭੋਗਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਦਰਸ਼ਕਾਂ ਨੂੰ, ਸੋਰੀ, ਦੂਰਦਰਸ਼ਨ ਦੇ ਦਰਸ਼ਕਾਂ ਨੂੰ ਤੇ ਰੇਡੀਓ ਦੇ ਸਰੋਤਿਆਂ ਨੂੰ ਇਹ ਜਾਣਕਾਰੀ ਦੇਣ ਦੇ ਲਈ ਤੁਸੀਂ ਮੈਨੂੰ ਮੌਕਾ ਦਿੱਤਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
1: ਜੀ ਸ਼ੁਕਰੀਆ
2: ਜੀ। ਸਰੋਤਿਓ, ਹੁਣ ਅਸੀਂ ਤੁਹਾਨੂੰ ਪ੍ਰੋਗਰਾਮ ਹੈਲੋਜੀਨੀਅਸ ਦੇ ਵਿੱਚ ਲੈ ਚੱਲਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਕੁਝ ਸਵਾਲ ਪੁੱਛਦੇ ਹਾਂ, ਤੁਸੀਂ ਉਹਨਾਂ ਦਾ ਜਵਾਬ ਦੇਣ ਲਈ ਸਾਨੂੰ ਸਾਡੇ ਵਟਸਐਪ ਨੰਬਰ 'ਤੇ ਲਿਖ ਕੇ ਭੇਜੋਗੇ। ਸਾਡਾ ਵਟਸਐਪ ਨੰਬਰ ਹੈ ਜੀ 7710073146। ਅਤੇ ਸਾਡਾ ਅੱਜ ਦਾ ਪਹਿਲਾ ਸਵਾਲ ਹੈ ਜੀ, ਲੰਡਨ ਵਿੱਚ ਪਹਿਲੀ ਵਾਰ ਕਿਸ ਨਦੀ ਦੇ ਕੰਢੇ 'ਤੇ ਗੰਗਾ ਆਰਤੀ ਦਾ ਆਯੋਜਨ ਕੀਤਾ ਗਿਆ? ਲੰਡਨ ਵਿੱਚ ਪਹਿਲੀ ਵਾਰ ਕਿਸ ਨਦੀ ਦੇ ਕੰਢੇ 'ਤੇ ਗੰਗਾ ਆਰਤੀ ਦਾ ਆਯੋਜਨ ਕੀਤਾ ਗਿਆ ਜੀ?

ਜੀ ਸਰੋਤਿਓ, ਬਹੁਤ ਸਾਰੇ ਮੈਸੇਜ ਸਾਨੂੰ ਆ ਰਹੇ ਨੇ, ਬਹੁਤ ਸਾਰੇ ਦੋਸਤ ਸਾਨੂੰ ਲਿਖ ਕੇ ਭੇਜ ਰਹੇ ਨੇ ਆਨਸਰ, ਪਰ ਜੋ ਪਹਿਲਾਂ ਸਾਨੂੰ ਆਨਸਰ ਦੇ

ਸਾਨੂੰ ਆ ਰਹੇ ਨੇ, ਬਹੁਤ ਸਾਰੇ ਦੋਸਤ ਸਾਨੂੰ ਲਿਖ ਕੇ ਭੇਜ ਰਹੇ ਨੇ ਆਂਸਰ, ਪਰ ਜੋ ਪਹਿਲਾਂ ਸਾਨੂੰ ਆਂਸਰ ਦੇ ਦਿੱਤਾ ਹੈ ਜੀ, ਉਹਨੇ ਮਨਪ੍ਰੀਤ ਕੌਰ ਸ਼ਕਤੀ ਵਿਹਾਰ ਬਠਿੰਡਾ ਤੋਂ, ਉਹ ਸਾਨੂੰ ਇਸ ਸਵਾਲ ਦਾ ਸਹੀ ਜਵਾਬ ਦੇ ਰਹੇ ਨੇ। ਥੇਮਸ ਨਦੀ ਜੋ ਲੰਡਨ ਦੇ ਵਿੱਚ ਪਹਿਲੀ ਵਾਰ ਜੋ ਗੰਗਾ ਆਰਤੀ ਦਾ ਆਯੋਜਨ ਕੀਤਾ ਗਿਆ ਹੈ ਜੀ। ਅਗਲਾ ਸਵਾਲ ਜੋ ਸਾਡਾ ਹੈ ਜੀ, 15 ਸਤੰਬਰ ਨੂੰ ਇੰਜੀਨੀਅਰ ਡੇ ਕਿਸ ਮਹਾਨ ਇੰਜੀਨੀਅਰ ਦੀ ਜਯੰਤੀ 'ਤੇ ਮਨਾਇਆ ਜਾਂਦਾ ਹੈ ਜੀ?

0: जी हैरी डूम वाली मनप्रीत कौर, राम सिंह टेलर पिंड फुलो मिठी तो, हैरी डूम वाली सुखविंदर कौर बठिंडा, वो सानू इस सवाल का सही जवाब दे रहे ने। मतीदास नगर तो उन्होंने इस सवाल का सही जवाब दिता है जी। महाराष्ट्र के विच जो नागपुर जिला नागपुर महाराष्ट्र राज दे विच स्थित है जी। साडा जो अगला सवाल है, बीते दिनी साडे माणयोग प्रधानमंत्री मोदी जी ने ईरानी राष्ट्रपति नाल मुलाकात की, उन्हां दा की नाम है जी?
1: छाती ਅਤੇ ਸਾਹ ਦੀਆਂ ਤਕਲੀਫਾਂ ਤੋਂ ਪਰੇਸ਼ਾਨ ਹੋ, ਬੜਿਆਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ ਛਾਤੀ ਦੇ ਰੋਗਾਂ ਦਾ ਸਫਲ ਇਲਾਜ। ਮਿਲੋ ਡਾਕਟਰ ਆਂਚਲ ਜੈਨ, MBBS, MD, ਪਲਮੋਨਰੀ ਮੈਡੀਸਿਨ, ਐਕਸ ਏਮਸ ਦਿੱਲੀ ਸੀਨੀਅਰ ਰਜਿਸਟਰਾਰ ਨੂੰ। ਦਮਾ, COPD, ਖੰਘ, ਸਾਹ ਚੜਨਾ ਅਤੇ ਐਲਰਜੀ ਦਾ ਸਹੀ ਅਤੇ ਆਧੁਨਿਕ ਇਲਾਜ, ਬੜਿਆਲ ਹਸਪਤਾਲ, ਨੇੜੇ DAV ਕਾਲਜ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ 7527011711। ਬੜਿਆਲ ਹਸਪਤਾਲ, ਤੁਹਾਡੀ ਸਿਹਤ ਦਾ ਸੱਚਾ ਸਾਥੀ।
2: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਜੀ ਬਹੁਤ ਸਾਰੇ ਸਰੋਤੇ ਸਾਨੂੰ ਮੈਸੇਜ ਕਰ ਰਹੇ ਨੇ। ਨਰਿੰਦਰ ਮਿੰਡਾ ਜਲੰਧਰ ਤੋਂ, ਉਹਨਾਂ ਨੇ ਸਾਨੂੰ ਇਸ ਸਵਾਲ ਦਾ ਸਹੀ ਜਵਾਬ ਦਿੱਤਾ ਹੈ ਜੀ। ਉਹ ਲਿਖ ਰਹੇ ਨੇ ਮਸੂਦ ਪਜੇਸ਼ਕੀਅਨ, ਜੋ ਇਰਾਨੀ ਰਾਸ਼ਟਰਪਤੀ ਨੇ, ਉਹਨਾਂ ਦਾ ਜੋ ਉਹਨਾਂ ਨੇ ਸਹੀ ਜਵਾਬ ਦਿੱਤਾ ਹੈ ਉਹ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਮਿਸਟਰ ਜੀਨੀਅਸ ਬਣ ਚੁੱਕੇ ਨੇ। ਸਾਡਾ ਜੋ ਅਗਲਾ ਸਵਾਲ ਹੈ ਜੀ, ਚੀਨ ਦੇ ਰਾਸ਼ਟਰਪਤੀ ਦਾ ਕੀ ਨਾਮ ਹੈ ਜੀ? ਉਹ ਬ੍ਰਿਕਸ ਸੰਮੇਲਨ ਵਿੱਚ ਵੀ ਭਾਰਤ ਆਏ ਹੋਏ ਸਨ।

ਜੀ, ਬਹੁਤ ਸਾਰੇ ਜਵਾਬ ਜੋ ਸਾਨੂੰ ਸਾਡੇ ਸਰੋਤੇ ਦੇ ਰਹੇ ਨੇ। ਗਗਨਦੀਪ ਕੌਰ ਪਿੰਡ ਮਹਿਮਾ ਸਵਾਏ ਤੋਂ, ਉਹ ਸਾਨੂੰ ਇਸ ਸਵਾਲ ਦਾ ਸਹੀ ਜਵਾਬ ਦੇ ਰਹੇ ਨੇ ਜੀ। ਸ਼ੀ ਜਿਨਪਿੰਗ ਉਹਨਾਂ ਦਾ ਸਹੀ ਨਾਮ ਜੋ ਉਹਨਾਂ ਨੇ ਦੱਸਿਆ ਹੈ, ਚੀਨ ਦੇ ਰਾਸ਼ਟਰਪਤੀ ਜੀ ਦਾ। ਸਾਡਾ ਜੋ ਅਗਲਾ ਸਵਾਲ ਹੈ ਜੀ, ਬੰਦਾ ਸਿੰਘ ਬਹਾਦਰ ਜੀ ਦਾ ਜਨਮ ਨਾਮ ਕੀ ਸੀਗਾ ਜੀ?

ਜੀ, ਬਹੁਤ ਸਾਰੇ ਸਰੋਤੇ ਸਾਨੂੰ ਇਸ ਸਵਾਲ ਦਾ ਜਵਾਬ ਦੇ ਰਹੇ ਨੇ। ਬਠਿੰਡਾ ਤੋਂ ਮਣੀ, ਗੱਗੂ, ਜੈਵੀ, ਸਿਮਰਨ, ਕੋਮਲ, ਸਰਫਰਾਜ, ਆਤਿਫ, ਗਿਲਪੱਤੀ ਤੋਂ ਬੱਗਾ ਸਿੰਘ, ਕੁਲਦੀਪ ਸਿੰਘ, ਗਗਨ ਸਿੰਘ, ਅਭਿਜੋਤ ਸਿੰਘ, ਉਹ ਸਾਨੂੰ ਇਸ ਸਵਾਲ ਦਾ ਜਵਾਬ ਦੇ ਰਹੇ ਨੇ ਜੀ। ਉਹ ਕਹਿ ਰਹੇ ਨੇ ਲਕਸ਼ਮਣ ਦੇਵ ਜੋ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਨਾਮ ਸੀਗਾ ਜੀ। ਅਤੇ ਸਾਡਾ ਜੋ ਅਗਲਾ ਸਵਾਲ ਹੈ ਜੀ, ਪੰਜਾਬ ਦੇ ਕਿਸ ਸ਼ਹਿਰ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਸਥਿਤ ਹੈ ਜੀ?

ਜੀ, ਸਾਨੂੰ ਜਸ ਸਿਰਸਾ ਇਸ ਸਵਾਲ ਦਾ ਸਹੀ ਜਵਾਬ ਦੇ ਰਹੇ ਨੇ। ਉਹ ਕਹਿ ਰਹੇ ਨੇ ਜਲੰਧਰ ਦੇ ਵਿੱਚ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ ਸਥਿਤ ਹੈ ਜੀ। ਬਿਲਕੁਲ ਉਹ ਉਹਨਾਂ ਦਾ ਇਹ ਜਵਾਬ ਹੈ ਜੋ ਬਿਲਕੁਲ ਸਹੀ ਹੈ ਜੀ। ਸਾਡਾ ਅਗਲਾ ਸਵਾਲ ਹੈ ਜੀ, ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਹੜੇ ਲੇਖਕ ਨੂੰ ਕਿਹਾ ਜਾਂਦਾ ਹੈ ਜੀ?

ਜੀ, ਬਹੁਤ ਸਾਰੇ ਸਰੋਤੇ ਸਾਨੂੰ ਮੈਸੇਜ ਕਰ ਰਹੇ ਨੇ। ਨੈਸ਼ਨਲ ਕਲੋਨੀ ਤੋਂ ਨਛੱਤਰ ਸਿੰਘ, ਧਰਮਪਾਲ ਸਿੰਘ, ਗੁਰਪ੍ਰੀਤ ਸਿੰਘ, ਹਰਮਨ, ਉਹ ਵੀ ਸਾਨੂੰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਅਤੇ ਉਹ ਸਾਨੂੰ ਇਸ ਸਵਾਲ ਦਾ ਸਹੀ ਜਵਾਬ ਦੇ ਰਹੇ ਨੇ। ਭਾਈ ਵੀਰ ਸਿੰਘ ਜੀ,

ਜਿਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ ਜੀ। ਸਾਡਾ ਅਗਲਾ ਸਵਾਲ ਹੈ ਜੀ, ਭਾਰਤ ਦੇ ਬ੍ਰਿਕਸ ਸੰਮੇਲਨ ਵਿੱਚ ਰੂਸ ਦੇ ਰਾਸ਼ਟਰਪਤੀ ਵੀ ਸ਼ਾਮਿਲ ਸਨ, ਉਹਨਾਂ ਦਾ ਕੀ ਨਾਮ ਹੈ ਜੀ?

ਜੀ ਰਾਮ ਸਿੰਘ ਟੇਲਰ ਪਿੰਡ ਫੁੱਲੋ ਮੁੱਠੀ ਤੋਂ ਸਾਨੂੰ ਇਸ ਸਵਾਲ ਦਾ ਸਹੀ ਜਵਾਬ ਦੇ ਰਹੇ ਨੇ ਜੀ। ਉਹ ਕਹਿ ਰਹੇ ਨੇ ਵਲਾਦੀਮੀਰ ਪੁਤਿਨ ਜੋ ਕਿ ਰੂਸ ਦੇ ਰਾਸ਼ਟਰਪਤੀ ਨੇ, ਉਹਨਾਂ ਦਾ ਸਵਾਲ ਦਾ ਜਵਾਬ ਹੈ ਜੋ ਬਿਲਕੁਲ ਸਹੀ ਹੈ ਜੀ। ਬੀਤੇ ਦਿਨੀ ਹੋਇਆ ਬ੍ਰਿਕਸ ਸੰਮੇਲਨ, ਕਿੰਨਵਾਂ ਬ੍ਰਿਕਸ ਸੰਮੇਲਨ ਸੀਗਾ ਜੀ? ਜੋ ਬੀਤੇ ਦਿਨੀ ਸੰਮੇਲਨ ਬ੍ਰਿਕਸ ਸੰਮੇਲਨ ਹੋਇਆ ਜੀ, ਉਹ ਕਿੰਨਵਾਂ ਬ੍ਰਿਕਸ ਸੰਮੇਲਨ ਸੀ ਜੀ? ਇਸ ਦਾ ਜਲਦੀ ਦੇ ਨਾਲ ਸਾਨੂੰ ਜਵਾਬ ਦੇ ਦਿਓ ਜੀ।

ਪ੍ਰੀਤਨਗਰ ਬਠਿੰਡਾ ਤੋਂ ਪਿਰਤਪਾਲ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਉਹ ਸਾਨੂੰ ਇਸ ਸਵਾਲ ਦਾ ਸਹੀ ਜਵਾਬ ਦੇ ਰਹੇ ਨੇ ਜੀ। ਉਹਨਾਂ ਨੇ ਇਸ ਸਵਾਲ ਦਾ ਸਹੀ ਜਵਾਬ ਦਿੱਤਾ ਹੈ ਜੀ, 18ਵਾਂ ਬ੍ਰਿਕਸ ਸੰਮੇਲਨ ਜੋ ਬੀਤੇ ਦਿਨੀ ਹੋਇਆ ਸੀ, ਅਤੇ ਅਸੀਂ ਸਾਡੇ ਸਰੋਤਿਆਂ ਨੂੰ ਇੱਕ ਵਾਰ ਜੋ ਸਵਾਲ ਕੀਤੇ ਸੀ ਉਹ ਦੁਹਰਾ ਦਈਏ। ਲੰਡਨ ਵਿੱਚ ਪਹਿਲੀ ਵਾਰ ਕਿਸ ਨਦੀ ਦੇ ਕੰਢੇ 'ਤੇ ਗੰਗਾ ਆਰਤੀ ਦਾ ਆਯੋਜਨ ਕੀਤਾ ਸੀ ਜੀ? ਉਹ ਥੇਮਜ ਨਦੀ ਸੀ ਜੀ। 15 ਸਤੰਬਰ ਨੂੰ ਇੰਜੀਨੀਅਰ ਡੇ, ਭਾਰਤ ਰਤਨ ਮੋਕਸ਼ ਗੁੰਡਮ ਵਿਸ਼ਵੇਸ਼ਵਰੀਆ ਦੀ ਜਯੰਤੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੀ। ਜ਼ਿਲ੍ਹਾ ਨਾਗਪੁਰ ਮਹਾਰਾਸ਼ਟਰ ਵਿੱਚ ਸਥਿਤ ਹੈ ਜੀ। ਬੀਤੇ ਦਿਨੀ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਆਨ ਨਾਲ ਮੁਲਾਕਾਤ ਕੀਤੀ ਸੀ ਜੀ। ਚੀਨ ਦੇ ਰਾਸ਼ਟਰਪਤੀ ਦਾ ਨਾਮ ਸ਼ੀ ਜਿਨਪਿੰਗ ਹੈ ਜੀ। ਅਸੀਂ ਸਾਡੇ ਸਰੋਤਿਆਂ ਨੂੰ ਇਹ ਵੀ ਪੁੱਛਿਆ ਕਿ ਪੰਜਾਬ ਦੇ ਕਿਸ ਸ਼ਹਿਰ ਵਿੱਚ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ ਸਥਿਤ ਹੈ ਜੀ? ਉਹ ਜਲੰਧਰ ਦੇ ਵਿੱਚ ਹੈ ਜੀ। ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਜੀ। ਭਾਰਤ ਦੇ ਬ੍ਰਿਕਸ ਸੰਮੇਲਨ ਵਿੱਚ ਰੂਸ ਦੇ ਰਾਸ਼ਟਰਪਤੀ ਦਾ ਨਾਂ ਵਲਾਦੀਮੀਰ ਪੁਤਿਨ ਹੈ ਜੀ। ਬੀਤੇ ਦਿਨੀ ਹੋਇਆ ਬ੍ਰਿਕਸ ਸੰਮੇਲਨ ਸਾਡਾ 18ਵਾਂ ਬ੍ਰਿਕਸ ਸੰਮੇਲਨ ਸੀ ਜੀ। ਬਠਿੰਡਾ ਜ਼ਿਲ੍ਹੇ ਦੇ ਮੌਜੂਦਾ SSP ਕੌਣ ਨੇ ਜੀ? ਸਾਨੂੰ ਜਲਦੀ ਦੇ ਨਾਲ ਇਸ ਸਵਾਲ ਦਾ ਜਵਾਬ ਦੇ ਦਿਓ ਜੀ।

ਦਾ ਜਵਾਬ ਦੇ ਰਹੇ ਨੇ ਜੀ। ਉਹ ਕਹਿ ਰਹੇ ਨੇ ਸੁਹੇਲ ਕਾਸਿਮ ਮੀਰ IPS ਜੋ ਬਠਿੰਡਾ ਦੇ ਮੌਜੂਦਾ SSP ਨੇ ਜੀ। ਸਾਡਾ ਅਗਲਾ ਸਵਾਲ ਜੋ ਅਸੀਂ ਸਾਡੇ ਸਰੋਤਿਆਂ ਨੂੰ ਪੁੱਛਣਾ ਚਾਹੁੰਦੇ ਸੀ, ਏਮਜ ਬਠਿੰਡਾ ਦੇ ਡਾਇਰੈਕਟਰ ਦਾ ਨਾਮ ਪ੍ਰੋਫੈਸਰ ਡਾਕਟਰ ਰਤਨ ਗੁਪਤਾ ਹੈ ਜੀ। ਸੋ ਦੋਸਤੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਸ ਦੇ ਨਾਲ ਹੀ ਮੈਨੂੰ ਸੁਰਿੰਦਰ ਸਿੰਘ ਨੂੰ ਦਿਓ ਆਗਿਆ। ਜੈ ਹਿੰਦ।

ਹੁਣੇ ਨੌਜਵਾਨ ਸਰੋਤੇ ਸੁਣ ਰਹੇ ਸੀ ਪ੍ਰੋਗਰਾਮ ਯੂਫਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਸੁਰਿੰਦਰ ਸਿੰਘ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਦੇ ਸਮਾਂ 7:50। ਹੁਣ ਪੇਸ਼ ਹੈ ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ।

ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਜਗਤਾਰ ਹਾਜ਼ਰਾ ਜੀ ਤੁਹਾਡੇ ਸਾਰੇ ਸਰੋਤਿਆਂ ਦੇ ਨਾਲ ਅਤੇ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ। ਸ਼ਾਮ ਸੁਹਾਨੀ ਪ੍ਰੋਗਰਾਮ ਦਾ ਫਾਰਮੈਟ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਟੂਡੀਓ ਦਾ ਨੰਬਰ 0164-242-4341 ਡਾਇਲ ਕਰਦੇ ਹੋ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ। ਸੋ ਫਿਰ ਆਪਣਾ ਫੋਨ ਕੱਢੋ, ਨੰਬਰ ਮਿਲਾਓ 0164-242-4341। ਤਦ ਤੱਕ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਦਾ ਆਨੰਦ ਮਾਣੋ। ਤੁਹਾਡੀ ਫਰਮਾਇਸ਼ ਦਾ ਗੀਤ ਚੱਲੇਗਾ ਜਦੋਂ ਤੁਸੀਂ ਸਟੂਡੀਓ ਦਾ ਨੰਬਰ ਡਾਇਲ ਕੀਤਾ।

0: ਜੀ ਪ੍ਰੋਗਰਾਮ ਦੇ ਵਿੱਚ ਪਹਿਲੇ ਕਾਲਰ ਸਾਡੇ ਨਾਲ ਆ ਜੁੜੇ ਨੇ ਜਿਨ੍ਹਾਂ ਨੇ ਡਾਇਲ ਕੀਤਾ 0164-22-40-331। ਕਰਦੇ ਹਾਂ ਸਰੋਤੇ ਨਾਲ ਗੱਲ। ਹੈਲੋ
1: ਹਾਂਜੀ ਹੈਲੋ,
0: ਜੀ ਨਮਸਕਾਰ
1: ਨਮਸਕਾਰ
0: ਜੀ,
1: ਜੀ
0: ਪ੍ਰੋਗਰਾਮ ਸ਼ਾਂਤਨ ਦੇ ਵਿੱਚ ਸਵਾਗਤ। ਤੁਹਾਡਾ ਕੌਣ ਬੋਲ ਰਹੇ ਹੋ?
1: ਧੰਨਵਾਦ ਜੀ। ਗੋਰਾ ਲਾਲ ਜੀ ਕੋਟ ਬਖਤ ਤੋਂ ਜੀ, ਸ਼ਰਮਾ।
0: ਗੋਰਾ ਲਾਲ ਜੀ,
1: ਹਾਂਜੀ ਹਾਂਜੀ,
0: ਗੋਰਾ ਲਾਲ ਜੀ
1: ਗੋਰੇ
0: ਕੋਟ ਬਖਤੂ ਤੋਂ ਸਾਡੇ ਨਾਲ ਜੁੜੇ। ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਚੱਕਰ ਦਾ ਸੁਣਾ ਦੋ ਜੀ।
0: ਗੋਰੇ ਚੱਕਰ ਦਾ ਕੋਈ ਵੀ ਗੀਤ?
1: ਹਾਂਜੀ ਹਾਂਜੀ,
0: ਲਓ ਜੀ, ਗੋਰਾ ਚੱਕਵਾਲਾ ਦੀ ਆਵਾਜ਼ ਦੇ ਵਿੱਚ ਤੁਹਾਡੀ ਫਰਮਾਇਸ਼ ਤੇ ਗੀਤ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ, ਮਿਹਰਬਾਨੀ।
1: ਧੰਨਵਾਦ ਜੀ, ਧੰਨਵਾਦ।

0: जी प्रोग्राम शाम सोनी आकाशवाणी एफएम बठिंडा एफएम बैंड 101.1 मेगाहर्ट्ज़ ते स्रोत स्टूडियो दा नंबर 0164242341 डायल कर रहे ने। टुरदा टुरदा नींदर माणे अजकल दा हर बंदा, खाबां दे है उंदा ताणे अजकल दा हर बंदा। प्यार मुहब्बत उल्फत वाले सारे बूहे ढोके, अपने आप नूं कल्ला जाणे अजकल दा हर बंदा। जी वाकई जेकर तुसी भी इकल्ले बैठे हो ਅਤੇ ਖਾਬਾਂ ਦੇ ਜਿਹੜੇ ਤਾਣੇ ਬਾਣੇ ਉਹ ਬੁਣ ਰਹੇ ਹੋ ਅਤੇ ਕੋਈ ਤੁਹਾਡਾ ਸਾਥੀ ਨਹੀਂ ਹੈ ਤਾਂ ਆਕਾਸ਼ਵਾਣੀ ਐਫ ਐਮ ਬਠਿੰਡਾ ਹਮੇਸ਼ਾ ਤੁਹਾਡਾ ਸਾਥੀ ਹੈ। ਇਸ 'ਤੇ ਤੁਹਾਡੀ ਫਰਮਾਇਸ਼ ਦੇ ਗੀਤ ਤੁਹਾਡੇ ਲਈ ਜਾਣਕਾਰੀਆਂ ਮਨੋਰੰਜਨ ਚੱਲਦਾ ਰਹਿੰਦਾ ਹਮੇਸ਼ਾ। ਸੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਜੁੜੋ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸਾਨੀ। ਸਟੂਡੀਓ ਦਾ ਨੰਬਰ 0164242341 ਡਾਇਲ ਕਰਕੇ ਸਾਡੇ ਨਾਲ ਜੁੜੋ ਅਤੇ ਸੁਣੋ ਆਪਦੀ ਪਸੰਦ ਦਾ ਗੀਤ। ਇੱਕ ਸਰੋਤਾ ਲਾਈਨ 'ਤੇ ਹੈ, ਕਰਦੇ ਉਹਨਾਂ ਨਾਲ ਗੱਲ। ਹੈਲੋ
1: ਹੈਲੋ ਬਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਕੌਣ ਗੱਲ ਕਰ ਰਹੇ ਹੋ?
1: ਜ਼ਿਲ੍ਹਾ ਬਰਨਾਲਾ, ਪਿੰਡ ਢਿੱਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲਦਾ। ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ।
0: ਸੁਖਦੀਪ ਜੀ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਜੀ ਗੁਰਦਾਸ ਮਾਨ ਦਾ ਦੁਨੀਆ ਵੱਡੀ ਪੈਸੇ ਦੀ, ਨਾਲ ਮੇਰੇ ਨਛੱਤਰ ਸਿੰਘ ਢਿੱਲੋ ਲਾਲਬਾਈ ਤੋਂ ਜੀ, ਬੂਟਾ ਸਿੰਘ ਬੋੜ ਵਾਲਾ ਕੋਟਬਖਸ਼ੀ ਤੋਂ।
0: ਲਓ ਜੀ,
1: ਸਾਰੇ ਸਾਰੇ ਜੀ ਤੁਹਾਡੀ ਟੀਮ ਨੂੰ ਡੈਡੀਕੇਟ ਹੈ ਗਾਣਾ ਜੀ।
0: ਲਓ ਜੀ, ਤੁਹਾਡਾ ਸ਼ੁਕਰੀਆ, ਮਿਹਰਬਾਨੀ, ਔਰ ਤੁਹਾਡੀ ਫਰਮਾਇਸ਼ ਤੇ ਗੀਤ ਆ ਗਏ ਤੁਹਾਡੇ ਰੇਡੀ ਸਾਹਿਬ।
1: ਸ਼ੁਕਰੀਆ, ਧੰਨਵਾਦ ਧੰਨਵਾਦ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 16 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਮਿਲਣਾ ਤੇ ਵਿਛੜਨਾ ਭਾਗ ਦੂਜਾ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ। ਸ਼ਾਮ ਸੁਹਾਨੀ ਪ੍ਰੋਗਰਾਮ ਦੇ ਸਰੋਤੇ 0164-22-3431 ਸਟੂਡੀਓ ਦਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਰਹੇ ਨੇ ਆਪਣੀ ਫਰਮਾਇਸ਼ ਦਾ ਗੀਤ ਸੁਣਨ ਦੇ ਲਈ। ਲੱਖ ਦੀਵੇ ਮਸਜਿਦ ਮੰਦਰ ਬਾਲ, ਲੱਖ ਦੀਵੇ ਮਸਜਿਦ ਮੰਦਰ ਬਾਲ, ਪਰ ਇੱਕ ਦਿਲ ਦੇ ਅੰਦਰ ਬਾਲ, ਦੀਵੇ ਵਿੱਚ ਪਾ ਤੇਲ ਮੁਹੱਬਤ, ਨਫ਼ਰਤ ਵੈਰ ਤੇ ਖੰਜਰ ਬਾਲ। ਬਾਕੀ ਸਰੋਤਿਓ, ਸਾਨੂੰ ਦਿਲ ਦੇ ਅੰਦਰ ਪਿਆਰ ਦਾ, ਮੁਹੱਬਤ ਦਾ ਦੀਵਾ ਜਿਹੜਾ ਉਹ ਜ਼ਰੂਰ ਜਗਾ ਦੇਣਾ ਚਾਹੀਦਾ ਅਤੇ ਇਸੇ ਪਿਆਰ ਦੇ ਨਾਲ ਹੀ ਜਿਹੜੀ ਦੁਨੀਆ ਜਿੱਤੀ ਜਾਂਦੀ ਹੈ ਅਤੇ ਸਾਡੇ ਸਰੋਤਾ ਬਹੁਤ ਸਾਰਾ ਢੇਰ ਸਾਰਾ ਪਿਆਰ ਸਾਨੂੰ ਇਸ ਪ੍ਰੋਗਰਾਮ ਨੂੰ ਕਰਦੇ ਨੇ ਅਤੇ ਸਟੂਡੀਓ ਦਾ ਨੰਬਰ ਡਾਇਲ ਕਰਦੇ ਨੇ 0164-22-43-331। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਕੁਲਦੀਪ ਮਾਨਕ ਦਾ ਗੀਤ ਸੁਣਨਾ ਜੀ।
1: ਕੁਲਦੀਪ ਮਾਨਕ ਦਾ ਗੀਤ ਜ਼ਰੂਰ, ਅਸੀਂ ਤੁਹਾਨੂੰ ਸੁਣਾਵਾਂਗੇ, ਆਪਣਾ ਨਾਮ ਵੀ ਦੱਸ ਦਿਓ।
2: ਹਾਂਜੀ,
1: ਨਾਮ ਵੀ ਦੱਸ ਦਿਓ ਆਪਣਾ।
2: ਜਸਵੀਰ ਸਿੰਘ ਨੰਬਰਦਾਰ, ਪਿੰਡ ਹੁਸਨਰ।
1: ਜਸਵੀਰ ਸਿੰਘ ਨੰਬਰਦਾਰ, ਪਿੰਡ ਹੁਸਨਰ ਤੋਂ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਸਵਾਗਤ ਕਰਦੇ ਹਾਂ। ਅੱਛਾ, ਕਿੰਨਾ ਫੋਨ ਮਿਲਦਾ ਰਹਿੰਦਾ ਤੁਹਾਡਾ?
2: ਹਾਂਜੀ,
1: ਫੋਨ ਕਿੰਨਾ ਕੁ ਮਿਲਦਾ ਰਹਿੰਦਾ ਹੈ?
2: ਮਿਲਦਾ ਹੀ ਰਹਿੰਦਾ ਜੀ, ਕੋਸ਼ਿਸ਼ ਕਰੀਏ ਤਾਂ ਜੀ।
1: ਅੱਛਾ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ।
2: ਹਾਂਜੀ ਹਾਂਜੀ,
1: ਲਓ ਜੀ ਗੀਤ ਤੁਹਾਨੂੰ ਕਿਹੜਾ ਸੁਣਾਈਏ?
2: ਮਾਹੌਲ ਦੀ ਮਾਰਕ ਦਾ ਪੂਰਾ ਸੁਣਾ ਦੇ।
1: ਲਓ ਜੀ, ਤੁਹਾਡੀ ਫਰਮਾਇਸ਼ ਤੇ ਰੇਡੀਓ ਸੈੱਟ ਤੇ ਗੀਤ। ਸ਼ੁਕਰੀਆ,
2: ਧੰਨਵਾਦ ਧੰਨਵਾਦ।

0: ਸਤਿ ਸ੍ਰੀ ਅਕਾਲ ਜੀ, ਮੈਂ ਜੱਸੀ ਗਿੱਲ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ, ਪ੍ਰੋਗਰਾਮ ਸ਼ਾਮ ਸੋਨੀ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਸਮਾਂ ਦੱਸ ਰਹੀ 7:23:10। ਸੋ ਸਰੋਤਿਓ, ਸਟੂਡੀਓ ਦਾ ਨੰਬਰ 0164-242-3131 ਡਾਇਲ ਕਰੋ ਅਤੇ ਸਾਡੇ ਨਾਲ ਜੁੜ ਜਾਓ। ਔਕੜਾਂ ਨੇ ਰਾਹੀਂ ਭਾਵੇਂ ਮੰਜ਼ਿਲਾਂ ਵੀ ਦੂਰ ਨੇ, ਥੱਕੀਆਂ ਨੀ ਆਸਾਂ ਭਾਵੇਂ ਪਿੰਡੇ ਚੂਰੋ ਚੂਰ ਨੇ। ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ। ਜ਼ਿੰਦਗੀ ਦੇ ਵਿੱਚ ਰੁਕਣ ਦੇ ਨਾਲ ਜ਼ਿੰਦਗੀ ਦੇ ਵਿੱਚ ਖੜੋਤਾ ਜਾਂਦੀ ਹੈ। ਜਿਵੇਂ ਖੜ੍ਹੇ ਪਾਣੀ ਦੇ ਵਿੱਚੋਂ ਬੁਦਬੂ ਮਾਰਦੀ ਹੈ, ਉਸੇ ਤਰ੍ਹਾਂ ਜ਼ਿੰਦਗੀ ਜੇਕਰ ਰੁਕ ਗਈ ਤਾਂ ਜ਼ਿੰਦਗੀ ਜ਼ਿੰਦਗੀ ਨਹੀਂ। ਸੋ ਹਮੇਸ਼ਾ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ, ਅਤੇ ਸਾਡੇ ਪ੍ਰੋਗਰਾਮ ਸ਼ਾਮ ਸੁਣਨ ਦੇ ਵਿੱਚ ਫੋਨ ਮਿਲਾਉਣਾ ਵੀ ਬਹੁਤ ਮੁਸ਼ਕਲ ਹੈ। ਸੋ ਲਗਾਤਾਰ ਕੋਸ਼ਿਸ਼ ਕਰਦੇ ਰਹੋ ਅਤੇ ਮਿਲਾਉਂਦੇ ਰਹੋ 0164-242-3131। ਇੱਕ ਸਰੋਤੇ ਨੇ ਮਿਲਾਇਆ ਬੜੀ ਮੁਸ਼ਕਲ ਦੇ ਨਾਲ, ਕਰਦੇ ਉਹਨਾਂ ਨਾਲ ਗੱਲ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ।
1: ਹਾਂਜੀ, ਕੌਣ ਗੱਲ ਕਰ ਰਹੇ ਹੋ?
2: ਜੋਧਪੁਰ ਪਾਖੜ ਤੋਂ ਬੋਲਦੇ ਮੱਖਣ ਸਿੰਘ।
1: ਜੋਧਪੁਰ ਪਾਖੜ ਤੋਂ ਮੱਖਣ ਸਿੰਘ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮ ਸੁਣਨ ਦੇ ਵਿੱਚ।
2: ਧੰਨਵਾਦ ਜੀ ਬਾਈ ਜੀ, ਬੜੇ ਚਿਰਾਂ ਬਾਅਦ ਗੱਲ ਹੋਈ ਹੈ ਜੀ, ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਜੀ। ਅਸੀਂ ਤਾਂ ਕਹਿੰਦੇ ਵੀ ਤੁਸੀਂ ਰੋਜ਼ ਆਇਆ ਕਰੋ, ਪਰ ਬੜੇ ਦੇਰ ਬਾਅਦ ਗੱਲ ਹੋਈ ਹੈ, ਬੜੇ ਚਿਰਾਂ ਬਾਅਦ ਆਏ ਹੋ ਤੁਸੀਂ
1: ਜੀ। ਸ਼ੁਕਰੀਆ।

0: इस तरीफ दे ली।
1: ਕਹਿੰਦੇ
0: नहीं जी, आप
1: ਵੀ
0: रोज जेकर आप मूंगी दाल खाई जाइए कि मुझे लगूगा।
1: ਰੋਜ਼ ਆਇਆ ਕਰੋ, ਅਸੀਂ ਤਾਂ ਚਾਹੁੰਦੇ ਹਾਂ ਬੜਾ ਕਲਬ ਵੀ। ਹਾਂਜੀ, ਇਹ ਤਾਂ ਲਿਖੀ ਜਾਣਾ ਨਾ, ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਹੈ, ਬਹੁਤ ਚੰਗੀ ਪੇਸ਼ਕਾਰੀ ਹੈ, ਸਾਫ ਸੁਥਰੀ ਜੀ।
0: ਆਓ ਲਓ ਜੀ, ਸ਼ੁਕਰੀਆ ਇਸ ਦੇ ਲਈ।
1: ਹਾਂ
0: ਗੀਤ
1: ਹਾਂਜੀ,
0: ਕਿਹੜਾ ਸੁਣਾਈਏ ਤੁਹਾਨੂੰ ਅਸੀਂ?
1: ਗੀਤ ਗੁਰਦਾਸ ਮਾਨ ਦਾ ਲਾ ਦਿਓ ਜੀ, ਕੋਈ ਨਾ ਕੋਈ ਫਿਲਮ ਚੋਂ।
0: ਕੋਈ ਨਾ, ਕਿਸੇ ਫਿਲਮ 'ਚ ਲਾ ਦਈਏ।
1: ਹਾਂਜੀ ਹਾਂਜੀ ਲਾ ਦਿਓ ਜੀ,
0: ਲਓ ਜੀ, ਗੀਤ ਤੁਹਾਡੀ
1: ਧੰਨਵਾਦ
0: ਫਰਮਾਇਸ਼
1: ਭਾਈ,
0: ਤੇ, ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਮਿਹਰਬਾਨੀ ਸਾਡੇ ਨਾਲ ਜੁੜਨ ਦੀ।
1: ਧੰਨਵਾਦ ਜੀ, ਆ ਜਾ ਕਰੋ ਮਾੜਾ ਛੇਤੀ ਜੀ।
0: ਜੀ।

0: प्रोग्राम शानसानी इसी तरह जारी रहेगा। आकाशवाणी FM बठिंडा FM बैंड 101.1 मेगाहर्ट्स अते प्रसार भारती दी मोबाइल फोन ऐप न्यूज़ ऑन AIR ते। स्टूडियो घड़ी ते समा होया स्रोतियो 7:29 ते 50 सेकंड ठीक 7:30 ते तो सुनोगे पंजाबी विच खबरां आकाशवाणी दे जलंधर केंद्र तो।
1: नमस्कार, ये आकाशवाणी है। खबरां दे इस बुलेटिन नाल मैं अमन देव। पहला चोणवीं खबरां। विदेश मंत्रालय ने कहा कि नवी दिल्ली में 18वें ब्रिक्स शिखर सम्मेलन दौरान प्रधानमंत्री नरेंद्र मोदी ते चीन के राष्ट्रपति शी जिनफिंग विचकार हुई मीटिंग में कई मुद्दों ते चर्चा की गई। रक्षा मंत्री राजनाथ सिंह ने कहा है कि रक्षा खेत्र में आत्म निर्भरता सिर्फ रक्षा बलों खोज ते विकास संस्थावां अते उद्योगों विचकार निर्विघन सहयोग राही ही हासिल की जा सकती है। हरियाणा, हिमाचल प्रदेश, राजस्थान, उत्तर प्रदेश, उत्तराखंड ते दिल्ली के मुख्यमंत्रियों ने यमुना नदी के निर्विघन वहाव को यकीनी बनाने लई किशाऊ बहुमंत्री प्रोजैक्ट समझौते ते दस्तखत किए ने। देश में 15 साल ते इस तों वध उम्र के लोगों की समुची कार्यबल हिस्सेदारी दर अगस्त में वध के 52.8% हो गई है ते भारत अते अफगानिस्तान विचकार दूजा 2020 अंतरराष्ट्रीय क्रिकेट मैच अज दिल्ली के अरुण जेटली स्टेडियम च खेडिया जा रहा है। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਵਿਚ 18ਵੇਂ ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਵਿਚਕਾਰ ਹੋਈ ਮੀਟਿੰਗ ਦੌਰਾਨ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਚੀਨੀ ਰਾਸ਼ਟਰਪਤੀ ਨੂੰ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ।
2: चर्चाओं के दौरान कई मुद्दे सामने आए। दोनों देशों के बीच में जब बात हुई लीडरशिप लेवल पे, प्रधानमंत्री ने भारतीय चिंताओं को भी रेखांकित किया, उनका भी उल्लेख किया और इस बात को रेखांकित किया कि दोनों पक्षों को एक दूसरे के मुख्य चिंताओं के प्रति संवेदनशीलता दिखानी चाहिए और तीन पारस्परिक सिद्धांतों यानी कि पारस्परिक हित, पारस्परिक सम्मान और पारस्परिक संवेदनशीलता द्वारा निर्देशित होना चाहिए।
1: ओमान तट ते व्यापारक जहाज MTL गईया ते होए हमले संबंधी एक सवाल दे जवाब विच श्री जायसवाल ने कहा कि खेत्र विच व्यापारक जहाजा चालक दल दे मैंबरां नागरिकां अते नागरिक बुनियादी ढांचे ते हमले भारत लई अपरवान योग ने। उन्हां कहा कि भारत इस खेत्र विच आजाद अते सुरक्षित समुद्री आवाजाई दे हक विच है। उन्हां कहा कि ओमान दे तट ते हमले दा शिकार होए पनामा दे झंडे वाले जहाज विच ਭਾਰਤੀ ਚਾਲਕ ਦਲ ਦੇ 14 ਮੈਂਬਰ ਸਵਾਰ ਸਨ। ਉਨ੍ਹਾਂ ਵਿਚੋਂ 13 ਨੂੰ ਬਚਾ ਲਿਆ ਗਿਆ ਪਰ ਇੱਕ ਭਾਰਤੀ ਅਜੇ ਵੀ ਲਾਪਤਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਓਮਾਨੀ ਅਧਿਕਾਰੀਆਂ ਦੀ ਸਹਾਇਤਾ ਨਾਲ ਖੋਜ ਅਤੇ ਬਚਾਅ ਕਾਰਜ ਚੱਲ ਰਹੇ ਨੇ ਤੇ ਭਾਰਤੀ ਦੂਤਕਾਰ ਉਨ੍ਹਾਂ ਨਾਲ ਨੇੜਲੇ ਸੰਪਰਕ ਵਿਚ ਹੈ। ਪਾਕਿਸਤਾਨ ਵੱਲੋਂ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਤੇ 70 ਲੱਖ ਰੁਪਏ ਦੇ ਇਨਾਮ ਦੇ ਐਲਾਨ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਗੁੰਮਰਾਹ ਕਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਕੋਈ ਨਵੀਆਂ ਨਹੀਂ ਨੇ ਅਤੇ ਭਾਰਤ ਪਹਿਲਾਂ ਵੀ ਅਜਿਹੀਆਂ ਕੋਸ਼ਿਸ਼ਾਂ ਦੇਖ ਚੁੱਕਾ ਹੈ।
2: हम लोगों ने कई दफा देखा है कि इस प्रकार का आंख में धूल झोंकने वाली हरकत पाकिस्तान करता रहा है। इससे एक स्टेट स्पॉन्सर ऑफ टेरर के नाम पे अनाउंसमेंट करने की जरूरत नहीं है, उनको एक्शन लेना चाहिए क्योंकि उनको खुद ही पता है कि लोग कहाँ हैं, उनको अरेस्ट करना चाहिए।
1: ਭਾਰਤ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਵਿਸ਼ਵ ਪੱਧਰ ਤੇ ਭਾਰਤ ਦੀ ਵੱਧਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਸਿਖਰ ਸੰਮੇਲਨ ਦੌਰਾਨ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਸ੍ਰੀ ਗ੍ਰੀਨ ਨੇ ਕੁਆਡ ਸਮੂਹ ਦੀਆਂ ਵੱਧ ਰਹੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ। ਹਾਈ ਕਮਿਸ਼ਨਰ ਨੇ ਕਿਹਾ ਕਿ ਆਸਟ੍ਰੇਲੀਆ ਇਸ ਸਮੂਹ ਦਾ ਮੈਂਬਰ ਨਹੀਂ ਹੈ ਪਰ ਉਹ ਭਾਰਤ ਤੇ ਬ੍ਰਿਕਸ ਦੇ ਹੋਰ ਮੈਂਬਰਾਂ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਦਾ ਸਤਿਕਾਰ ਕਰਦਾ ਹੈ। ਸ੍ਰੀ ਗ੍ਰੀਨ ਨੇ ਭਾਰਤ ਦੀ ਕੂਟਨੀਤਿਕ ਲੀਡਰਸ਼ਿਪ, ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਸਿਰਫ਼ ਰੱਖਿਆ ਬਲਾਂ ਖੋਜ ਤੇ ਵਿਕਾਸ ਸੰਸਥਾਵਾਂ ਤੇ ਉਦਯੋਗਾਂ ਵਿਚਕਾਰ ਨਿਰਵਿਘਨ ਸਹਿਯੋਗ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਭਾਰਤ ਦੇ ਰੱਖਿਆ ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਅਤੇ ਤਕਨਾਲੋਜੀ ਨੂੰ ਅਪਣਾਉਣ ਵਿਚ ਤੇਜ਼ੀ ਲਿਆਉਣ ਲਈ ਵਿਕਾਸ ਅਤੇ ਉਤਪਾਦਨ ਵਿਚ ਵਧੇਰੇ ਗੱਲਬਾਤ ਅਤੇ ਸਾਂਝੇ ਯਤਨਾਂ ਦਾ ਸੱਦਾ ਦਿੱਤਾ। ਉਹ ਨਵੀਂ ਦਿੱਲੀ ਵਿਚ DRDO ਉਦਯੋਗ ਤਾਲਮੇਲ ਮੀਟਿੰਗ ਵਿਮਰਸ਼ ਵਿਚ ਬੋਲ ਰਹੇ ਸਨ।
3: आज 2026 में DRDO ने मिसाइल से लेकर

ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਵਿਚਕਾਰ ਹੋਈ ਮੀਟਿੰਗ ਵਿਚ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਸਿਰਫ਼ ਰੱਖਿਆ ਬਲਾਂ, ਖੋਜ ਤੇ ਵਿਕਾਸ ਸੰਸਥਾਵਾਂ ਤੇ ਉਦਯੋਗਾਂ ਵਿਚਕਾਰ ਨਿਰਵਿਘਨ ਸਹਿਯੋਗ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਯਮੁਨਾ ਨਦੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਕਿਸ਼ਾਊ ਬਹੁ ਮੰਤਵੀ ਪ੍ਰੋਜੈਕਟ ਸਮਝੌਤੇ ਤੇ ਦਸਤਖਤ ਕੀਤੇ ਨੇ ਤੇ ਦੇਸ਼ ਵਿਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸਮੁੱਚੀ ਕਾਰਜ ਬਲ ਹਿੱਸੇਦਾਰੀ ਦਰ ਅਗਸਤ ਵਿਚ ਵੱਧ ਕੇ 52.8% ਹੋ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਦੇ ਸਮੇਂ 7:40 ਤੇ 21 ਸਕਿੰਟ। ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ। ਜੀ, ਇੱਕ ਵਾਰ ਤੋਂ ਫਿਰ ਸਵਾਗਤ ਤੁਹਾਡਾ, ਵੈਲਕਮ ਬੈਕ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ। ਸ਼ਾਮ ਸੋਨੀ ਪ੍ਰੋਗਰਾਮ ਦੇ ਵਿੱਚ ਸਟੂਡੀਓ ਦਾ ਨੰਬਰ ਤੁਸੀਂ ਡਾਇਲ ਕਰਦੇ ਹੋ 0164-242-4331 ਤੇ ਜੁੜਦੇ ਹੋ ਸਾਡੇ ਨਾਲ ਆਪਣੀ ਫਰਮਾਇਸ਼ ਦਾ ਗੀਤ ਸੁਣਨ ਦੇ ਲਈ। ਸੋ 0164-242-4331 ਡਾਇਲ ਹੋ ਚੁੱਕਿਆ, ਸੁਰਤੇ ਨਾਲ ਕਰਦੇ ਹਾਂ ਗੱਲ ਤੇ ਪੁੱਛਦੇ ਉਹਨਾਂ ਦੀ ਫਰਮਾਇਸ਼। ਹੈਲੋ।
1: ਹੈਲੋ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ।
1: ਸਵਾਗਤ ਜੀ।
0: ਜੀ, ਆਪਣਾ ਨਾਮ ਦੱਸ ਦਿਓ।
1: ਦੱਸਾਂਗੇ ਜੀ, ਭਾਗੀ ਬਾਂਦਰ ਪਿੰਡ ਬਾਂਦਰ ਪੱਤੀ, ਜੋਰਾ ਸਿੰਘ
0: ਜੀ। ਜੋਰਾ ਸਿੰਘ ਜੀ,
1: ਕੋਲੇ ਕੋਲੇ ਤਲਵੰਡੀ ਸਾਬੋ
0: ਜੀ। ਜੋਰਾ ਸਿੰਘ ਜੀ, ਕਿਹੜਾ ਗੀਤ ਸੁਣੋਗੇ?
1: ਪਲੀਜ਼ ਸੁਣਾ ਦਿਓ ਤੁਸੀਂ, ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨੀ ਮਹਿੰਦੀ ਦੇ ਦਿੰਦਾ
0: ਜੀ। ਲਓ ਜੀ, ਤੁਹਾਡੀ ਫਰਮਾਇਸ਼ ਤੇ ਗੀਤ
1: ਪੂਰਾ ਸੁਣਾ ਦਿਓ ਜੀ ਜਮਾ
0: ਗੀਤ, ਤੁਹਾਡੀ ਫਰਮਾਇਸ਼ ਤੇ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਜੀ ਸਾਡੇ ਨਾਲ ਜੁੜਨ ਦੇ ਲਈ।
1: ਜੀ ਬਣ ਕੇ ਪੂਰਾ ਸੁਣਾ ਦਿਓ ਚੰਗਾ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ, ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਤੇ ਜੀ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਤੁਸੀਂ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਵੀ ਨਾਲੋ ਨਾਲ ਸੁਣ ਰਹੇ ਹੋ। ਪ੍ਰੋਗਰਾਮ ਸ਼ਾਮ ਸਾਨੀ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਸਮਾਂ ਦੱਸ ਰਹੀ 7:46 ਹੋ ਚੁੱਕੇ ਨੇ ਜੀ, ਤੇ ਅਸੀਂ ਇਹੀ ਕਹਿਣਾ ਚਾਹਾਂਗੇ ਸਾਡੇ ਸਰੋਤਿਆਂ ਨੂੰ ਕਿ ਤੂੰ ਖੁਸ਼ ਰਿਹਾ ਕਰ, ਐਵੇਂ ਬਹੁਤਾ ਸੋਚਿਆ ਨਾ ਕਰ, ਆਪਣੇ ਹੀ ਕੰਡੇ ਖੋਰ ਕੇ ਇਉਂ ਗੰਧਲਾ ਨਾ ਕਰ। ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿੱਚ, ਗੁੱਸੇ ਵਿੱਚ ਆ ਕੇ ਬੋਲ ਕੌੜੇ ਬੋਲਿਆ ਨਾ ਕਰ। 0162-44-331 ਡਾਇਲ ਹੋ ਚੁੱਕਿਆ। ਹੈਲੋ
2: ਬਾਈ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
1: ਜੀ। ਸਾਡੇ ਵੱਲੋਂ ਵੀ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ,
2: ਸ਼ੁਕਰੀਆ ਜੀ, ਧੰਨਵਾਦ।
1: ਪ੍ਰੋਗਰਾਮ ਸ਼ਾਸਨ ਦੇ ਵਿੱਚ ਤੁਹਾਡਾ ਸਵਾਗਤ, ਨਾਮ ਦੱਸ ਦਿਓ ਆਪਣਾ।
2: ਹਾਂਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਰ ਜੀ। ਮੈਂ ਨਛੱਤਰ ਸਿੰਘ ਢਿੱਲੋਂ ਪਿੰਡ ਲਾਲਬਾਈ ਤੋਂ ਗੱਲ ਕਰ ਰਿਹਾ ਜੀ।
1: ਨਛੱਤਰ ਸਿੰਘ ਢਿੱਲੋਂ ਜੀ, ਪਿੰਡ ਲਾਲਬਾਈ ਤੋਂ?
2: ਹਾਂਜੀ ਹਾਂਜੀ।
1: ਲਾਲਬਾਈ ਕਿਹੜੇ ਜ਼ਿਲ੍ਹੇ ਚ ਪੈਂਦਾ ਪਿੰਡ?
2: ਇਹ ਮੁਕਤਸਰ ਸਾਹਿਬ ਦਾ ਪਿੰਡ ਹੈ ਜੀ, ਜ਼ਿਲ੍ਹੇ ਚ ਪੈਂਦਾ ਜੀ, ਆਪਣੇ ਬਠਿੰਡੇ ਦੀ ਹੱਦ ਦੇ ਬਿਲਕੁਲ ਨਾਲ ਲੱਗਦਾ।
1: ਅੱਛਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ?
2: ਹਾਂਜੀ, ਲਾਸਟ ਵਾਲਾ ਪਿੰਡ ਹੀ ਹੈ, ਬਠਿੰਡੇ ਦੇ ਨਾਲ ਲੱਗ ਜਾਂਦਾ ਜੀ ਆ ਕੇ।
1: ਅੱਛਾ ਜੀ, ਫਿਰ ਆਪਾਂ ਕਹਿ ਸਕਦੇ ਹਾਂ ਟੇਲ ਵਾਲਾ ਪਿੰਡ ਹੈ।
2: ਹਾਂਜੀ,
1: ਉਧਰੋਂ ਬਠਿੰਡੇ ਦੀ ਹੱਦ, ਉਧਰੋਂ ਮੁਕਤਸਰ ਦੀ ਹੱਦ ਹੈ।
2: ਹਾਂਜੀ ਹਾਂਜੀ ਹਾਂਜੀ ਹਾਂਜੀ, ਬਹੁਤ ਸੋਹਣਾ ਪਿੰਡ ਹੈ ਜੀ।
1: ਅੱਛਾ, ਆਪਣਾ ਪਿੰਡ ਹਰ ਇੱਕ ਨੂੰ ਸੋਹਣਾ ਲੱਗਦਾ?
2: ਨਹੀਂ ਜੀ, ਪਿੰਡ ਸਾਰੇ ਸੋਹਣੇ, ਸਾਰੀ ਦੁਨੀਆ ਬਹੁਤ ਸੋਹਣੀ ਹੈ, ਆਪਣਾ ਇੱਥੇ ਆਏ ਆ ਤਾਂ ਬਹੁਤ
1: ਸਾਰੀ ਆਪਣੇ ਵਾਲਾ ਖਾਸ ਸੋਹਣਾ ਲੱਗਦਾ।
2: ਹਾਂਜੀ, ਆਇਆ ਤਾਂ ਆਪਦਾ ਘਰ ਉਧਰੋਂ ਚੰਗਾ ਲੱਗਦਾ।
1: ਕਿਹੜਾ ਗੀਤ ਸੁਣੋਗੇ?
2: ਗੀਤ ਅੱਜ ਸੁਣਾ ਦਿਓ ਤੁਸੀਂ, ਮਹੰਮਦ ਸਿੰਘ ਤੇ ਰਣਜੀਤ ਕੌਰ ਦਾ ਮਿੱਤਰਾਂ ਨੇ ਢਾਬਾ ਖੋਲਿਆ ਸ਼ਰਕ ਉੱਤੇ ਆ ਕੇ, ਤੇ ਨਾਲ ਹੈਗੇ ਬਾਬੂ ਸਿੰਘ ਢਿੱਲੋਂ ਗਿੱਦੜਵਾ ਤੇ ਸੁਨੀਪ ਸਿੰਘ ਹੈਗਾ ਜੀ ਢਿੱਲਵਾ ਤੋਂ।
1: ਲਓ ਜੀ, ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਤੁਹਾਡੇ ਰੇਡੀਓ ਸੈੱਟ ਤੇ ਅੱਗੇ ਕੀਤੀ।
2: ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ
1: ਜੀ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਜੀ, ਪ੍ਰੋਗਰਾਮ ਸ਼ਾਮ ਸਾਨੀ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਸਮਾਂ ਦੱਸ ਰਹੀ 7:52 ਤੇ 52 ਸੈਕਿੰਡ। 0164-42-3131 ਡਾਇਲ ਹੋਇਆ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
2: ਦਰਸ਼ਨ ਸਿੰਘ ਬੇਦੀ।
1: ਦਰਸ਼ਨ ਸਿੰਘ ਬੇਦੀ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਧੰਨਵਾਦ ਜੀ, ਧੰਨਵਾਦ।
1: ਦਰਸ਼ਨ ਸਿੰਘ ਬੇਦੀ ਜੀ ਕਿਹੜੇ ਪਿੰਡ ਤੋਂ ਜੁੜੇ?
2: ਫੁੱਲੋ ਮਿੱਠੀ ਤੋਂ ਜੀ।
1: ਫੁੱਲੋ ਮਿੱਠੀ ਵਾਲੇ, ਉਹ ਕਿਹੜਾ ਗੀਤ ਸੁਣੋਗੇ?
2: ਕੁਲਦੀਪ ਮਾਨਕ ਦਾ ਕੋਈ ਮਰਜ਼ੀ ਲਾ ਦਿਓ ਜੀ, ਮੇਰਾ ਭਤੀਜਾ ਜੀ ਸੁਖਮਿੰਦਰ ਸਿੰਘ, ਡਾਕਟਰ ਬੇਦੀ
1: ਜੀ।
2: ਧੰਨਵਾਦ ਜੀ, 20 ਦਿਨ ਨਹੀਂ ਲਾਉਂਦਾ ਜੀ ਫੋਨ ਮੈਂ।

0: ਇਹ ਸੀਗੀ ਜੀ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ, ਔਰ ਫਰਮਾਇਸ਼ ਸੀਗੀ ਦਰਸ਼ਨ ਸਿੰਘ ਹੋਰਾਂ ਦੀ, ਅਤੇ ਸਟੂਡੀਓ ਦਾ ਨੰਬਰ 0164-242-3031। ਅਖੀਰ ਦੇ ਵਿੱਚ ਇੱਕ ਸਰੋਤੇ ਨੇ ਡਾਇਲ ਕੀਤਾ, ਕਰਦੇ ਉਹਨਾਂ ਨਾਲ ਗੱਲ। ਹੈਲੋ ਹੈਲੋ ਹੈਲੋ,
1: ਹੈਲੋ ਜਗਤਾਰ ਭਾਈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ।
1: ਹੋਰ ਜੀ, ਸਾਰਾ ਪਰਿਵਾਰ ਠੀਕ ਹੈ ਜੀ?
0: ਬਹੁਤ ਵਧੀਆ ਜੀ, ਨਾਮ ਦੱਸੋ ਆਪਣਾ।
1: ਮੈਂ ਜੀ, ਮੈਂ ਜਸਵੀਰ ਸਿੰਘ, ਫੌਜੀ ਟੇਲਰ ਮਾਸਟਰ ਬੋਲਦਾ ਜੀ, ਪਿੰਡ ਸਿਲਵਰਾ ਤੋਂ, ਬਾਬਾ ਸਿੱਧ ਸਥਾਨ ਤੋਂ, ਰਾਮਪੁਰਾ ਫੂਲ ਦੇ ਨਜ਼ਦੀਕ ਆ ਜੀ।
0: ਜੀ ਰਾਮਪੁਰਾ ਫੂਲ ਵਾਲਿਓ, ਕਿਹੜਾ ਗੀਤ ਤੁਹਾਨੂੰ ਸੁਣਾਈਏ ਸੀ?
1: ਗੀਤ ਸੁਣਾ ਦੇ ਸਾਨੂੰ ਪਹਿਲ ਮੁੱਚਾ ਦਰ ਬਾਬੇ ਨਾਨਕ ਤੋਂ, ਟਾਈਟਲ ਸੌਂਗ ਹੈ ਜੀ ਸੁਰਿੰਦਰ ਸਿੰਘ ਦੇ ਚੌਬਤ ਬਾਬੇ ਨਾਨਕ ਦਾ।
0: ਲਓ ਜੀ, ਸ਼ੁਕਰੀਆ, ਤੁਸੀਂ ਸਾਡੇ ਨਾਲ ਜੁੜੇ, ਆਪਣੀ ਫਰਮਾਇਸ਼ ਤੇ ਗੀਤ ਦਾ ਆਨੰਦ ਮਾਣੋ।
1: ਧੰਨਵਾਦ ਜੀ।

0: ਇਸੇ ਗੀਤ ਨਾਲ ਹੀ ਅੱਜ ਦਾ ਪ੍ਰੋਗਰਾਮ ਸ਼ਾਂਸਾਨੀ ਇੱਥੇ ਸਮਾਪਤ ਹੁੰਦਾ ਹੈ। ਆਪਣੇ ਰੇਡੀਓ ਦੋਸਤ ਜਗਤਾਰ ਨੂੰ ਪ੍ਰੋਗਰਾਮ ਸ਼ਾਂਸਾਨੀ ਸਮਾਪਤ ਕਰਨ ਦੀ ਦਿਓ ਆਗਿਆ। ਹੱਸੋ ਖੇਡੋ, ਖੁਸ਼ੀ ਮਨਾਓ ਤੇ ਟੋਲੀ ਦਿਲਾਓ, ਸੁਣਦੇ ਰਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਪ੍ਰਸਾਰ। ਆਪਣੇ ਰੇਡੀਓ ਦੋਸਤ ਜਗਤਾਰ ਨੂੰ ਦਿਓ ਆਗਿਆ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਸਫਲਤਾਪੂਰਵਕ ਪਹੁੰਚਾਉਣ ਦੇ ਲਈ ਸਮੁੱਚੀ ਤਕਨੀਕੀ ਟੀਮ ਦਾ ਸਹਿਯੋਗ ਰਿਹਾ।
1: प्रोग्राम शाम सुहानी।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਬਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 8:43 ਦਾ। ਹੁਣ ਸੁਣਦੇ ਹਾਂ NCERT ਦੁਆਰਾ ਪ੍ਰਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਦੀ 1372ਵੀਂ ਲੜੀ ਸੁਣੋਗੇ।

ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਜਗਤਾਰ ਹਾਜ਼ਰਾ ਜੀ, ਤੁਹਾਡੇ ਲਈ ਤੁਹਾਡਾ ਪਸੰਦੀਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ। ਸਰੋਤਿਓ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਵਿੱਚ ਤੁਹਾਡੇ ਦੁਆਰਾ ਭੇਜੇ ਗਏ ਵਟਸਐਪ ਮੈਸੇਜ ਅਤੇ ਖਤਾਂ 'ਤੇ ਅਧਾਰਿਤ ਹੁੰਦਾ ਇਹ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ। ਇਸ ਦੇ ਵਿੱਚ ਤੁਹਾਨੂੰ ਸੁਣਾਏ ਜਾਂਦੇ ਨੇ ਪੰਜਾਬੀ ਫਿਲਮੀ ਅਤੇ ਗੈਰ ਫਿਲਮੀ ਗੀਤ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਏ ਇਸ ਗੀਤ ਦੇ ਨਾਲ।

ਜੀ ਗੀਤ ਤੁਸੀਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਔਰ ਇਸ ਗੀਤ ਨੂੰ ਸੁਣਨ ਦੇ ਲਈ ਸਾਡੇ ਕੋਲ ਖੱਤ ਪਹੁੰਚਿਆ ਸੀ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਕਰਨ ਬੱਤਾ ਗੀਤੂ ਬੱਤਾ ਨਿਹਾਰਕਾ ਅਤੇ ਵੰਸ਼ ਬੱਤਾ ਹੋਰਾਂ ਦਾ ਮਸੀਤਾਂ ਡੱਬ ਵਾਲੀ ਤੋਂ ਦਰਸ਼ਨ ਲੋਟ ਸਰਗੁਣ ਹਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਹਨੀ ਲੋਟ ਨੇ ਸਾਨੂੰ ਖੱਤ ਲਿਖਿਆ ਸੀ ਮੁਖੂ ਫਿਰੋਜ਼ਪੁਰ ਤੋਂ ਖੱਤ ਮਿਲਿਆ ਜੀ ਸਾਨੂੰ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਰਾਂ ਦਾ ਇਸੇ ਹੀ ਗੀਤ ਨੂੰ ਸੁਣਨ ਦੇ ਲਈ ਸਾਨੂੰ ਪਿੰਡ ਕੋਟਸ਼ਮੀਰ ਤੋਂ ਖੱਤ ਪਹੁੰਚਿਆ ਸੀ ਲਿਖਣ ਵਾਲੇ ਨੇ ਬਾਬਾ ਪਿਆਰਾ ਸਿੰਘ ਪਰਸ ਪਰਮ ਸਿੰਘ ਜੌੜਾ ਮਨਜੀਤ ਕੌਰ ਜੌੜਾ ਕਰਨਵੀਰ ਕਰਨ ਅਤੇ ਦਵਿੰਦਰ ਵਰਿੰਦਰ ਸਿਮਰਨ ਹੋਰਾਂ ਨੇ ਸਾਨੂੰ ਖੱਤ ਲਿਖਿਆ ਜੀ ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਤੋਂ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਸਰਦਾਰ ਮਲਕੀਤ ਸਿੰਘ ਘੜਿਆਣਾ ਮਨਜੀਤ ਕੌਰ ਬਠਿੰਡਾ ਦਵਿੰਦਰ ਸਿੰਘ ਪੋਤਾ ਗੁਰਸ਼ਬਦ ਸਿੰਘ ਦਰਸ਼ਨ ਸਿੰਘ ਸਮੂਹ ਬਰਾੜ ਪਰਿਵਾਰ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਣ ਵਾਲੇ ਨੇ ਵਿਨੋਦ ਕਾਟਵਾਲ ਪ੍ਰਵੀਨ ਕਾਟਵਾਲ ਹਨੀ ਕਾਟਵਾਲ ਦੀਕਸ਼ਾ ਜੰਨਤ ਅਤੇ ਗੁਰਲੀਨ ਕਾਟਵਾਲ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਬਾਬਾ ਤਰਲੋਕ ਸਿੰਘ ਬਾਬਾ ਵੀ ਦੋਤਾ ਸ਼ਿਵਜੋਤ ਅਤੇ ਸਮੂਹ ਪਰਿਵਾਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸੁਣਾ ਰਹੇ ਹਾਂ ਇਹਨਾਂ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਜਿਨ੍ਹਾਂ ਨੇ ਸਾਨੂੰ ਖੱਤ ਲਿਖ ਭੇਜਿਆ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਅਤੇ ਗੁਰਮਨਤ ਸੈਕਟਰ 67 ਮੁਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਜੈਵੀਰ ਸਿੰਘ ਠਾਕਰ ਡਾਕਟਰ ਅਮਨਦੀਪ ਅਨਿਲ ਸ਼ਰਮਾ ਕਾਲਕਾ ਤੋਂ ਸ਼ੁਭਚੰਦਰ ਬਜਾਜ ਬਿੱਟਾ ਬਜਾਜ ਅਤੇ ਸਾਹਿਲ ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ ਅਮਰਜੀਤ ਕੌਰ ਰੱਖਰਾ ਪੋਤਰਾ ਤੇਗ ਫਤਿਹ ਸਿੰਘ ਰੱਖਰਾ ਅਤੇ ਪੋਤਰੀ ਜਸਗੁਣ ਰੱਖਰਾ ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਲਾਨੀ ਸੀਮਾ ਮਿਗਲਾਨੀ ਧਰਮਪਾਲ ਵੀਰ ਸਿੰਘ ਲਾਟੀ ਲਖਵਿੰਦਰ ਸੰਧੂ ਅਤੇ ਮਹਾਂਵੀਰ ਸੰਧੂ ਇਹ ਅਗਲਾ ਖੱਤ ਜਿਹੜਾ ਸਾਨੂੰ ਮਿਲਿਆ ਜੀ ਛੱਤੀਸਗੜ੍ਹ ਤੋਂ ਦਤਰੇਂਗੀ ਭਗਵਤ ਵਰਮਾ ਗੁਲਾਬਦਾਸ ਮੀਨਾਪੁਰੀ ਮਲੋਟ ਤੋਂ ਕੁਲਵੰਤ ਗਿੱਲ ਜਸਵੰਤ ਗਿੱਲ ਰਮਨ ਗਿੱਲ ਜ਼ਿਲ੍ਹਾ ਮੁਕਤਸਰ ਪਿੰਡ ਮੋਲਾ ਤੋਂ ਪਾਲ ਗਿੱਲ ਗੁਰਦਿਆਲ ਗਿੱਲ ਸਾਧੂ ਗਿੱਲ ਦੀਸ਼ਾ ਮੋਲਾ ਦਰਸ਼ਨ ਬਰਾੜ ਅਤੇ ਮਲਕੀਤ ਘੁੜਿਆਣਾ ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਵਿੱਚ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਤੁਹਾਡੀ ਲਈ ਇਹ ਗੀਤ

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਪੰਜ ਪਾਣੀਆਂ ਤੇ ਗੀਤ ਦਾ ਵੇਲਾ ਇੱਥੇ ਮੁੱਕਦਾ ਹੈ। ਆਪਣੇ ਰੇਡੀਓ ਦੋਸਤ ਜਗਤਾਰ ਨੂੰ ਦਿਓ ਆਗਿਆ, ਨਮਸਕਾਰ। ਪੰਜ ਪਾਣੀਆਂ ਦੇ ਗੀਤ।

ਸੁਣ ਰਹੇ ਹੋ ਆਕਾਸ਼ਬਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੈ 8:44 ਦਾ। ਠੀਕ 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ। ਠੀਕ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਬਾਣੀ ਦੇ ਜਲੰਧਰ ਕੇਂਦਰ ਤੋਂ।